ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਮਹਾਂਪੁਰਸ਼ ਦੱਸਦੇ ਸੀ ਸੰਗਤ ਦਾ ਦੀਵਾਨ ਜੁੜਿਆ ਹੋਵੇ, ਸਾਰੀ ਸੰਗਤ ਰਲ ਕੇ ਵਾਹਿਗੁਰੂ ਜਪਦੀ ਹੋਵੇ ਤੇ ਚਾਰ ਵਾਰੀ ਵਾਹਿਗੁਰੂ ਕਿਹਾ ਜਾਵੇ ਤੇ ਜਪਜੀ ਸਾਹਿਬ ਦੇ ਪਾਠ ਦਾ ਮਹੱਤਵ ਮਿਲ ਜਾਂਦਾ। ਤੁਸੀਂ ਕਿੰਨੀਆਂ ਸੰਗਤਾਂ ਨੇ ਚੁਪਈ ਸਾਹਿਬ ਜੀ ਦੇ ਪਾਠ ਰਲ ਕੇ ਕੀਤੇ ਨੇ, ਜਿੱਥੇ ਯਾਰਾਂ ਦੀ ਗਿਣਤੀ 'ਚ ਹਾਜ਼ਰੀ ਲੱਗੀ ਉੱਥੇ ਗੁਰੂ ਵੱਲੋਂ ਬਖਸ਼ਿਆ ਮਹਾਤਮ ਝੋਲੀ 'ਚ ਗਿਆ ਹੈ। ਜਿਸ ਤਰ੍ਹਾਂ ਦਾ ਇਸ ਵੇਲੇ ਸਮਾਂ ਆ ਰਿਹਾ ਹੈ, ਸਟੇਜ ਦੇ ਉੱਤੇ ਇਹੋ ਜਿਹਾ ਵੀ ਪ੍ਰਚਾਰਕ ਬਹਿ ਸਕਦਾ ਹੈ ਕਿ ਜਿਹੜਾ ਤੁਹਾਨੂੰ ਇੰਨੀ ਗੱਲ ਵੀ ਕਥਾ 'ਚ ਕਹਿ ਸਕਦਾ ਕਿ ਕੀ ਲੋੜ ਹੈ ਬਹੁਤੀ ਬਾਣੀ ਪੜ੍ਹਨ ਦੀ। ਇਸ ਲਈ ਹੱਥ ਜੋੜ ਕੇ ਬੇਨਤੀ ਜੇ, ਜਿਤਨੇ ਸਤਸੰਗ ਸੁਣੋ ਅੱਜ ਕੱਲ੍ਹ ਬੋਧਕ ਗਿਆਨ ਵਰਤਿਆ ਕਰੋ। ਬੋਧਕ ਗਿਆਨ, ਬੋਧਕ ਗਿਆਨ ਹੁੰਦਾ ਕਿ ਕਥਾ ਕਰਨ ਵਾਲੇ ਦੀ ਕਥਾ ਵਿੱਚ ਜੇ ਇਹੋ ਜਿਹੀ ਮੱਤ ਆ ਗਈ ਹੈ, ਕੁਝ ਤੋੜਨ ਦੀਆਂ ਗੱਲਾਂ ਕਰ ਗਿਆ ਤੇ ਬੋਧਕ ਗਿਆਨ ਕਹਿੰਦੇ ਉਹ ਉੱਥੇ ਹੀ ਛੱਡ ਜਾ, ਜੁੜਨ ਵਾਲੀ ਗੱਲ ਲਿਜਾਈ, ਚੰਗੀ ਗੱਲ ਲੈ ਕੇ ਜਾਈ। ਬੋਧਕ ਗਿਆਨ ਜੋ ਸੁਣਿਆ ਉਹਦੇ ਵਿੱਚੋਂ ਕਾਂਡ ਛਾਂਟ ਕਰਦੇ, ਗੁਰੂ ਨਾਲ ਜੁੜਨ ਵਾਲੀ ਗੱਲ ਲੈ ਕੇ ਜਾਈ, ਜੁੜਨ ਵਾਲੀ। ਮੈਨੂੰ ਯਾਦ ਹੈ ਇੱਕ ਸ਼ਹਿਰ ਵਿੱਚ ਆਪਾਂ ਅੰਮ੍ਰਿਤ ਸੰਚਾਰ ਰੱਖਿਆ ਸੀ ਤੇ ਸਾਨੂੰ ਜਿਵੇਂ ਮਹਾਂਪੁਰਸ਼ਾਂ ਵੱਲੋਂ ਸਮਾਤੇ ਵੀ ਥੋੜ੍ਹਾ ਜਿਹਾ ਜੇ ਜ਼ੋਰ ਲਾ ਕੇ ਵੀ ਮਨਾਉਣਾ ਪਵੇ ਤੇ ਕੋਈ ਨਹੀਂ, ਚੱਲੇ ਤਿੰਨ ਚਾਰ ਸਾਲ ਦੀ ਤੇ ਅਸੀਂ ਰਾਤ ਨੂੰ ਕੋਈ ਕੀਰਤਨੀ ਜਥਾ ਇਹੋ ਜਿਹਾ ਬੁਲਾ ਬੈਠੇ ਕਿ ਉਹਨੇ ਇੱਕ ਘੰਟੇ ਕੀਰਤਨ 'ਚ ਵਿਚਾਰ ਕੀਤੀ ਕਿ ਅੰਮ੍ਰਿਤ ਛਕਣ ਨਾਲ ਕੋਈ ਬਹੁਤੀ ਗੱਲ ਹੋ ਜਾਣੀ, ਅੰਦਰ ਸਾਫ਼ ਹੋਣਾ ਚਾਹੀਦਾ। ਉਹਨੇ ਅੱਧਾ ਪੌਣਾ ਘੰਟਾ ਇਹੋ ਜਿਹੀ ਵਿਚਾਰ ਕੀਤੀ ਕਿ ਜਿਹੜੀ ਸਾਡੇ ਕੋਲ 160 ਬੰਦਿਆਂ ਦੀ ਲਿਸਟ ਸੀ ਨਾ, ਉਹ ਨਿਰੀ 60 ਦੀ ਰਹੀ। ਸਤਨਾਮ, ਮੈਂ ਕਿਹਾ ਵੀ ਇਹੋ ਜਿਹਾ ਬੁਲਾ ਬੈਠੇ ਹਾਂ ਜਿਹੜਾ ਤੋੜ ਗਿਆ ਤੇ ਸੁਣਨ ਵਾਲਿਆਂ ਨੇ ਬੋਧਕ ਗਿਆਨ ਨਹੀਂ ਵਰਤਿਆ। ਬੋਧਕ ਗਿਆਨ, ਇਸ ਲਈ ਜਿਤਨੀ ਸੰਗਤ ਗੁਰੂ ਕੀ ਹਜ਼ੂਰੀ 'ਚ ਬੈਠੀ ਹੋ, ਇੰਨਾ ਕੁ ਪਿਆਰ ਕਰੋ ਗੁਰਬਾਣੀ ਨਾਲ ਕਿ ਜਦੋਂ ਤੁਹਾਡੇ ਅੰਦਰ ਵਾਸਾ ਹੋ ਜਾਵੇ ਤੇ ਰੁਕ ਨਾ ਜਾਣਾ, ਇਹਨੂੰ ਘਰ ਘਰ ਭੇਜ ਦੇਣਾ, ਘਰ ਘਰ ਭੇਜ ਦੇਣਾ। ਜਿੱਥੋਂ ਤੱਕ ਅਸੀਂ ਅੰਦਾਜ਼ਾ ਲਾਉਂਦੇ ਹਾਂ ਤੇ ਇਸ ਵੇਲੇ ਕਲਯੁੱਗ ਪੂਰਾ ਜਵਾਨ ਹੋਇਆ ਪਿਆ। ਜਵਾਨ, ਇੱਕ ਬੰਦਾ ਹੁੰਦਾ ਨਾ ਬੱਚਾ ਹੁੰਦਾ, ਇੱਕ ਹੁੰਦਾ ਜਵਾਨੀ 'ਚ ਆ ਗਿਆ, ਬਸ ਹੁਣ ਉਹਨੂੰ ਨਜ਼ਰ ਹੀ ਨਹੀਂ ਕਰਦੀ। ਜਿਸ ਢੰਗ ਨਾਲ ਟੈਲੀਵਿਜ਼ਨ ਦੇ ਉੱਤੇ ਅਸ਼ਲੀਲ ਪ੍ਰੋਗਰਾਮਾਂ ਦਾ ਹੜ੍ਹ ਆਇਆ ਪਿਆ ਤੇ ਸਮਝ ਲਓ ਕਲਯੁੱਗ ਪੂਰੀ ਜਵਾਨੀ ਤੇ ਜ਼ੋਰਾਂ ਤੇ। ਆਖੋ ਸਤਨਾਮ। ਉਹ ਗੱਲ ਬੜੀ ਹੁਣ ਦੂਰ ਦੀ ਜਾਪਦੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਘਰ ਦੇ ਦੋਵੇਂ ਜੀ, ਪਤੀ ਪਤਨੀ, ਬੱਚਿਆਂ ਨੂੰ ਲੈ ਕੇ ਰਾਤ ਨੂੰ ਕੋਈ ਨਾ ਕੋਈ ਸਾਖੀ ਸੁਣਾਉਣ ਆਪਸ 'ਚ ਬਹਿ ਕੇ। ਹੁਣ ਉਹ ਗੱਲ ਨਾ ਹੋਰ ਤਰ੍ਹਾਂ ਜਾਪਦੀ ਹੈ ਮਹਾਰਾਜ, ਇਸ ਤਰ੍ਹਾਂ ਤੇ ਕੁਝ ਚੰਦ ਘਰ ਹੀ ਰਹਿ ਗਏ, ਬਾਕੀ ਇੱਥੇ ਇੰਨੀ ਕੁ ਫਿਰ ਬੋਧਕ ਗੱਲ ਹੈ ਵੀ ਜਿਹੜਾ 20% ਕੋਈ ਚੰਗੇ ਪ੍ਰੋਗਰਾਮ ਆਉਂਦੇ ਨੇ ਟੈਲੀਵਿਜ਼ਨ ਤੇ ਗੁਰਬਾਣੀ ਦੇ ਕਥਾ ਵਿਚਾਰਾਂ ਦੇ, ਉਹ ਜ਼ਰੂਰ ਵੇਖੋ। ਲੇਕਿਨ ਜਿਨ੍ਹਾਂ ਨੂੰ ਵੇਖ ਕੇ ਇੱਕ ਮਿੰਟ ਵਿੱਚ ਵੇਖਦੇ ਹੋ ਅੰਦਰ ਹਿੱਲ ਜਾਂਦਾ, ਮਾਂ ਧੀ ਵੀ ਇੱਕ ਕਮਰੇ 'ਚ ਬਹਿ ਕੇ, ਪਿਓ ਪੁੱਤਰ ਵੀ ਇੱਕ ਕਮਰੇ 'ਚ ਬਹਿ ਕੇ ਸੀਨ ਨਹੀਂ ਵੇਖ ਸਕਦੇ,
ਹੜ੍ਹ ਆਇਆ ਪਿਆ, ਇਸ ਹੜ੍ਹ ਦੇ ਵਾਸਤੇ ਤੁਹਾਨੂੰ ਸਭ ਨੂੰ ਪਹਿਰਾ ਦੇਣਾ ਪਏਗਾ। ਉਹ ਆਪਣਾ ਕੰਮ ਕਰ ਰਿਹਾ, ਘਰ ਘਰ ਦੇ ਵਿੱਚ ਅਸ਼ਲੀਲਤਾ ਫੈਲ ਰਹੀ ਹੈ, ਤੁਸੀਂ ਆਪਣਾ ਕੰਮ ਕਰ ਦਿਓ, ਘਰ ਘਰ ਦੇ ਵਿੱਚ ਗੁਰਬਾਣੀ ਭੇਜ ਦਿਓ। ਘਰ ਘਰ ਦੇ ਵਿੱਚ ਪੰਜ ਪਾਠਾਂ ਦੀ ਸੈਂਚੀ ਹੁੰਦੀ ਸੁਖਮਨੀ ਸਾਹਿਬ ਜੀ ਦੀ, ਦਸਾਂ ਪਾਠਾਂ ਦੀ ਸੈਂਚੀ ਮਿਲਦੀ ਜਪਜੀ ਸਾਹਿਬ ਜੀ ਦੀ। ਸਾਨੂੰ ਗਰੀਬਾਂ ਨੂੰ ਹੁਕਮ ਲਾਓ ਤੇ ਅਸੀਂ ਇੱਥੇ ਭੇਜ ਦਿੰਦੇ ਹਾਂ, ਘਰ ਘਰ ਲਾ ਦਿਓ ਸੈਂਚੀਆਂ, ਇੱਕ ਨਿੱਕੀ ਜੀ ਨੁੱਕਰ ਹੀ ਦੇਣੀ ਹੈ। ਔਰ ਜਿਸ ਵੇਲੇ ਮਰਜ਼ੀ 15 ਮਿੰਟ ਲੱਗੇ ਨੇ ਉਹ ਲਾ ਲਓ, ਸੈਂਚੀ ਲੱਗੀ ਹੈ ਪਾ ਦਿਓ ਤੇ ਰੁਮਾਲਾ, ਫਿਰ 15 ਮਿੰਟ ਦੇਣੇ ਲੱਗੇ ਉਹ ਲਾ ਲਓ। ਕੋਈ ਹੋਰ ਪਰਿਵਾਰ ਦਾ ਆਇਆ ਉਹਨੂੰ ਅੱਗੋਂ ਭਾਵੇਂ ਪੰਜ ਪਾਠ ਨੇ ਦੋ ਦਿਨਾਂ 'ਚ ਕਰ ਦਿਓ। ਜਿਸ ਤਰ੍ਹਾਂ ਦੇ ਢੰਗ ਨਾਲ ਕਲਯੁਗ ਆਪਣੀ ਜਵਾਨੀ ਨਾਲ ਫੈਲ ਰਿਹਾ ਹੈ, ਹਰ ਸਿੱਖ ਆਪਣੀ ਡਿਊਟੀ ਸਮਝ ਕੇ ਇਸ ਗੁਰਬਾਣੀ ਨੂੰ ਘਰ ਘਰ ਭੇਜ ਦਿਓ। ਆਖੋ ਸਤਨਾਮ, ਆਵੋ ਸਿੱਖ ਸਤਿਗੁਰ ਕੇ ਗਾਵੋ, ਆਇਓ ਪੜ੍ਹਨ ਸੁਣਨ ਕੋ। ਦਾਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸ ਪੜ੍ਹ ਰਿਹਾ ਸੀ ਤੇ ਜਿੱਧਰ ਜੰਗ ਕਰਨ ਜਾਂਦੇ ਸੀ ਨਾ, ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਅਰਦਾਸਾਂ ਸੋਧ ਕੇ ਜਾਣਾ, ਤੇ ਜਦੋਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਤੇ ਇੰਜ ਮਹਿਸੂਸ ਹੋਣਾ ਮੈਂ ਹੁਣ ਹਾਜ਼ਰੀ ਲਾ ਲਈਏ, ਮੇਰੀ ਜਿੱਤ ਹੀ ਜਿੱਤ ਹੈ, ਹੱਕ ਸਤਨਾਮ। ਇਹ ਆਸਰਾ ਹੀ ਐਸਾ, ਇਹਦਾ ਪੱਲਾ ਨਾ ਛੱਡਣਾ। ਮਹਾਰਾਜ ਨੇ ਇੱਥੋਂ ਤੱਕ ਕਿਹਾ ਜੇ ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਸ ਬਾਣੀ ਦਾ ਲੜ ਨਾ ਛੱਡਣਾ। ਦਾਸ ਨੇ ਚੁਪਈ ਸਾਹਿਬ ਜੀ ਦਾ ਮਹਾਤਮ ਕੀ ਸੁਣਾਉਣਾ ਹੈ, ਕੋਈ ਬੁੱਧੀ ਨਹੀਂ। ਵੈਸੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਹੀ, ਮੈਂ ਕਹਿੰਦਾ ਸ਼ੁਕਰ ਹੈ, ਸ਼ੁਕਰ ਹੈ ਮਹਾਰਾਜ ਆਪ ਉਚਾਰਨ ਕਰ ਗਏ ਚੁਪਈ ਸਾਹਿਬ ਦਾ ਮਹਾਤਮ, ਸ਼ੁਕਰ ਹੈ। ਨਹੀਂ ਤੇ ਜਿਹੋ ਜਿਹਾ ਯੁੱਗ ਆ ਚੁੱਕਾ ਹੈ ਉਹਦੇ ਵਾਸਤੇ ਬਹੁਤ ਮਹਾਰਾਜ ਚੰਗਾ ਕਰ ਗਏ, ਬਹੁਤ ਚੰਗਾ। ਜਪਜੀ ਸਾਹਿਬ ਦਾ ਮਹਾਤਮ ਭਾਈ ਬਾਲੇ ਦੀਆਂ ਸਾਖੀਆਂ ਚੋਂ ਮਿਲ ਗਿਆ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਆਖਿਆ, ਪੁਰਖ ਅੰਗਦਾ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲੇ ਦੀ ਸਾਖੀ, ਪੁਰਖ ਅੰਗਦਾ ਇਹ ਜਪ ਹੀ ਮੇਰੇ ਦਰਸ਼ਨ ਨੇ। ਆਖੋ ਸਤਨਾਮ। ਗੁਰੂ ਅੰਗਦ ਸਾਹਿਬ ਕਹਿੰਦੇ ਪਾਤਸ਼ਾਹ ਤੇਰੇ ਦਰਸ਼ਨ, ਤੇਰੇ ਦਿਦਾਰੇ, ਤੇਰਾ ਨਾਂ ਹੀ ਸਭ ਕੁਝ ਹੀ ਜਾਪੇ। ਤੇ ਸਹਿ ਫਿਰ ਜਵਾਬ ਦਿੰਦੇ ਪੁਰਖ ਅੰਗਦਾ ਮੈਂ ਤੇ ਬਾਅਦ, ਇਹ ਬੋਲੀਏ ਮੈਂ ਤੇ ਬਾਅਦ ਵੀ ਜੇ ਕੋਈ ਮੈਥੇ ਮਿਲਣਾ ਚਾਹੇ ਇਹ ਜਪ ਪੜ੍ਹੇ। ਜਪ ਜੀ ਸਾਹਿਬ ਜੀ ਅੱਖਰ ਵੱਖਰਾ ਹੈ, ਜਪ ਜੀ, ਇਹ ਜਪ ਪੜ੍ਹੇ ਪੁਰਖ ਅੰਗਦਾ, ਜੋ ਇਹ ਜਪ ਪੜ੍ਹੇ ਉਹ ਮੈਨੂੰ ਸਮਾਏ ਹੋਏ ਨੂੰ ਵੀ ਆਏ ਮਿਲੇ। ਸਤਨਾਮ। ਇਹ ਆ ਭਾਈ ਬਾਲੇ ਦੀ ਸਾਖੀ ਚ ਗੁਰੂ ਨਾਨਕ ਸਾਹਿਬ ਨੇ ਜਪਜੀਤ ਸਾਹਿਬ ਦਾ ਮਹਾਤਮ, ਬਾਕੀ ਬੜੀ ਡੂੰਘੀ ਹੈ।

ਜੀ ਨੇ ਆਨੰਦ ਸਾਹਿਬ ਦੀ ਬਾਣੀ ਦਾ ਮਹਾਤਮ ਲਿਖਤਾ 40ਵੀਂ ਪੌੜੀ ਸਭ ਮਹਾਤਮ ਹੈ। ਆਨੰਦ ਸੁਣੋ ਵਡਭਾਗੀ ਹੋ, ਆਹ ਊੜਾ ਨਹੀਂ, ਵਡਭਾਗੀ ਹੋ ਨਹੀਂ ਕਹਿਣਾ, ਵਡਭਾਗੀ ਹੋ। ਸਗਲ ਮਨੋਰਥ ਪੂਰੇ ਸਾਰਾ ਗੋ ਪੜ੍ਹੀ, ਚਲੋ ਭਾਵੇਂ ਇਹ ਮਹਾਤਮ ਦੱਸਿਆ ਹੈ ਆਨੰਦ ਸਾਹਿਬ। ਸੁਖਮਨੀ ਸਾਹਿਬ ਦੀ ਅਖੀਰਲੀ ਪੌੜੀ ਵਿੱਚ ਮਹਾਤਮ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਵੀ ਚੌਪਈ ਸਾਹਿਬ ਦਾ ਸਾਧ ਸੰਗਤ ਇੱਕ ਚਾਰ ਪੰਕਤੀਆਂ ਵਿੱਚ ਜੋ ਦਾਸ ਨੇ ਸ਼ਬਦ ਰੂਪ ਵਿੱਚ 2 ਮਿੰਟ ਬਾਅਦ ਵਿੱਚ ਬੋਲਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਹਦਾ ਮਹਾਤਮ। ਉਸ ਤੋਂ ਪਹਿਲੇ ਮੈਂ ਬੇਨਤੀ ਕਰਦੇ ਹਾਂ, ਇਹ ਚੌਪਈ ਸਾਹਿਬ ਦੀ ਬਾਣੀ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਗਤ ਵਿੱਚ ਅੱਗ ਵਰਤ ਰਹੀ ਹੈ, ਕੁਝ ਕਿਰਪਾ ਕਰੋ, ਝੋਲੀ ਵਿੱਚ ਪਾਓ, ਇਹੋ ਜਿਹੀ ਵਸਤੂ ਕੁਝ ਝੋਲੀ ਚ ਪਾਓ, ਦਰਗਾਹੀ ਖਜ਼ਾਨਾ, ਕਿ ਸਿੱਖ ਦੇ ਅੰਗ ਸੰਗ ਹੋਵੇ ਤੇ ਸਿੱਖ ਦਾ ਭੈ ਮੁੱਕ ਜਾਵੇ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਬਿਬੌਰ ਸਾਹਿਬ, ਅੱਜ ਵੀ ਜਾਓ ਨਾ ਉੱਥੇ ਤੇ ਬੜੀ ਇਕਾਂਤ ਹੈ, ਬਹੁਤ ਇਕਾਂਤ, ਬਹੁਤ ਇਕਾਂਤ ਤੇ ਸ਼ਾਂਤੀ। ਉਸ ਇਕਾਂਤ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਬਿਬੌਰ ਸਾਹਿਬ ਇਸ ਚੌਪਈ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ। ਤੇ ਇਹਦੀ ਬਾਣੀ ਦੀਆਂ ਜਿਹੜੀਆਂ ਚੌਥੀ ਪੰਕਤੀ ਹੈ ਨਾ, ਉਹਨੂੰ ਅੰਦਰੋਂ ਕਿਹਾ ਕਰੋ, ਜਿਹਨੂੰ ਕਹਿੰਦੇ ਹੋ ਤਵ ਚਰਨਨ ਮਨ ਰਹੇ ਹਮਾਰਾ ਆਪਣਾ, ਇਹ ਜ਼ਰੂਰ ਮੰਗਿਆ ਕਰੋ ਆਪਣਾ ਗਿਆਨ। ਮੈਂ ਦਾਅਵੇ ਨਾਲ ਕਹਿੰਦਾ ਤੁਹਾਡੀਆਂ ਕਮੀਆਂ ਵੀ ਗੁਰੂ ਝੋਲੀ 'ਚ ਪਾ ਲਏ ਜੇ ਆਪਣਾ ਬਣਾ ਲਿਆ, ਜੇ ਆਪਣਾ ਬਣਾ ਲਏ। ਕੋਈ ਛੋਟੀ ਗੱਲ ਨਹੀਂ ਸੀ ਕਿ ਭਾਈ ਜੋਗੇ ਦੇ ਪੈਰ ਵੇਸਵਾ ਦੇ ਬੂਹੇ ਵੱਲ ਜਾਣ, ਤੇ ਪਹਿਰਾ ਕੌਣ ਦੇਵੇ? ਗੁਰੂ ਗੋਬਿੰਦ ਸਿੰਘ ਸਤਨਾਮ, ਪਹਿਰਾ ਕੌਣ ਦੇਵੇ ਕਲਗੀਆਂ ਵਾਲਾ? ਭਾਈ ਜੋਗਾ ਸਮਝਦਾ ਰਾਜੇ ਦਾ ਕੋਈ ਸਿਪਾਹੀ ਖੜਾ, ਦੁਬਾਰਾ ਆਉਣਾ ਫਿਰ ਖੜਾ, ਇਹਦਾ ਮਤਲਬ ਸਤਿਗੁਰੂ ਖੜੇ ਗਏ, ਤੀਜੀ ਵਾਰੀ ਆਇਆ ਫਿਰ ਖੜਾ, ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਰਿਹਾ ਨਾ ਗਿਆ ਤੇ ਫਿਰ ਆਖਿਆ ਲੱਗਦਾ ਤੇ ਤੂੰ ਸਿੱਖ ਹੈ ਤੇ ਅੰਮ੍ਰਿਤ ਵੇਲਾ ਆਉਣ ਵਾਲਾ, ਕਿੱਧਰ ਆ ਰਹੇ? ਉਹ ਕਿਸੇ ਕਵੀ ਨੇ ਦੋਹਰਾ ਲਿਖਿਆ, ਕੀ ਆਖੇ ਕੰਗਾ ਕਿਰਪਾਨ, ਸੰਗ ਚਲੇਗਾ ਧਰਮ ਇਮਾਨ, ਕੀ ਆਖੇ ਕੜਾ ਕੇਸ ਕਛਹਿਰਾ, ਸਿੱਖਾਂ ਤੂੰ ਕੰਮ ਨਹੀਂ ਕਰਨਾ ਪੈੜਾ, ਇਹ ਪੰਜੇ ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ, ਜਾਂ ਸਿੱਖਾਂ ਘਰ ਆਪਣੇ ਕਰ ਜਪਜੀ ਦਾ ਸਤਨਾਮ। ਉਹ ਪਹਿਰੇ, ਉਹ ਪਹਿਰੇ ਤੇ ਖੜੇ ਇਹ ਕਵੀ ਨੇ ਉਹ ਬੋਲ ਲਿਖੇ। ਮਨ ਨੂੰ ਗੱਲ ਵਜੀ, ਵਾਕਈ ਯਾਰ ਚੰਗਾ ਪਹਿਰੇਦਾਰ ਮੈਨੂੰ ਜਗਾਤਾ ਇਹਨੇ, ਗਿਆ ਇਸ਼ਨਾਨ ਕਰਕੇ ਜੁੜ ਗਿਆ। ਹੁਣ ਇੰਨੀ ਕੁ ਗੱਲ ਜੇ ਕਿ ਵੇਸਵਾ ਦੇ ਬੂਹੇ ਵੱਲ ਕਦਮ ਜਾਣ ਕੋਈ ਛੋਟੀ ਗੱਲ ਏ, ਤੇ ਜਿੰਨੇ ਪਹਿਰਾ ਦਿੱਤਾ ਕਿਸ ਗੱਲ ਤੇ ਦਿੱਤਾ? ਇਸੇ ਗੱਲ ਤੇ ਦਿੱਤਾ ਜੇ ਕੇਵਲ ਵਾਅਦਾ ਕਰ ਲਿਆ ਸੀ ਜੋਗਿਆ, ਜੇ ਤੂੰ ਮੇਰੇ ਜੋਗਾ ਤੇ ਮੈਂ ਆਹ ਜ਼ਰੂਰ ਮੰਗਿਓ ਆਪਣਾ ਜਾਨ। ਜਦੋਂ ਇਹ ਕਹੋਗੇ ਨਾ ਮੈਨੂੰ ਆਪਣਾ ਜਾਣ ਕੇ ਪ੍ਰਤਪਾਲਣਾ ਕਰੀ, ਜਿਸ ਪਾਸੇ ਤੂੰ ਚਾਹੁੰਦਾ ਨਾ ਮੈਂ ਨਾ ਜਾਵਾਂ, ਮੇਰੀ ਕਾਰ ਉਧਰ ਖੜੀ ਨਾ, ਜਿੱਧਰ ਤੈਨੂੰ ਨਹੀਂ ਨਾ ਮਨਜ਼ੂਰ, ਮੈਨੂੰ ਉਧਰ ਭੇਜੀ ਨਾ। ਜਿਹੜਾ ਇਤਨਾ ਬਣ ਜੇ ਨਾ ਗੁਰੂ ਦਾ ਤੇ ਸਾਧ ਸੰਗਤ, ਫਿਰ ਗੁਰੂ ਉਹਦੇ ਕੋਲ ਕਰਵਾਉਂਦਾ ਹੀ ਉਹ ਜੋ ਚਾਹੇ, ਆਖੋ ਸਤਨਾਮ ਬਚਾ ਲੈਂਦਾ। ਅਰਦਾਸ ਕਰਕੇ ਨਿਕਲਿਆ ਕਰੋ, ਕੱਢ ਦਿਓ ਆਪਣਾ ਆਪ, ਬਣ ਜਾਓ ਉਹਦੇ। ਉਹ ਗੱਲ ਤੁਹਾਡੇ ਚੋਂ ਕੋਈ ਦੁਕਾਨਦਾਰ ਬੈਠਾ ਹੋਵੇ, ਕੋਈ ਬੈਂਕ ਦਾ ਬੈਠਾ ਹੋਵੇ ਅਫਸਰ, ਕੋਈ ਬੈਂਕ ਦਾ ਕਲਰਕ, ਕਿਸੇ ਤਰ੍ਹਾਂ ਦਾ ਡਿਊਟੀ ਦੇਣ ਵਾਲਾ, ਕਿਸੇ ਦਫ਼ਤਰ ਵਿੱਚ ਸਰਵਿਸ ਕਰਨ ਵਾਲਾ, ਇੱਕ ਗੱਲ ਪੱਲੇ ਬੰਨ ਕੇ ਰੱਖੇ, ਜਾਂਦਿਆਂ ਕੁਰਸੀ 'ਤੇ ਨਾ ਬਿਆ ਕਰੋ। ਜੇ ਜਾਂਦਿਆਂ ਕੁਰਸੀ 'ਤੇ ਬੈਠੋਗੇ ਤਾਂ ਮੰਦਾ ਚੰਗਾ ਭੋਗੋਗੇ। ਬਾਬਾ ਨੰਦ ਸਿੰਘ ਜੀ ਕਹਿੰਦੇ ਜਦੋਂ ਬੈਂਕ ਗਿਆ ਜਾਂ ਦਫ਼ਤਰ ਗਿਆ, ਗਿਆ ਨਾ ਆਪਣੀ ਤੇ ਨਿੱਕੀ ਜੀ ਅਰਦਾਸ ਕਰ, ਗੁਰੂ ਨਾਨਕ ਇਹ ਦਫ਼ਤਰ ਮੇਰਾ ਨਹੀਂ ਤੇਰਾ, ਕੱਢ ਦੇ ਆਪਣੇ ਆਪ ਨੂੰ, ਗੁਰੂ ਨਾਨਕ ਦਫ਼ਤਰ ਤੇਰਾ,
ਮੈਂ ਤੇਰਾ।

कुर्सी तेरी, कहना अंदरों जे परिवार तेरा, गुरु नानक दफ्तर तेरा, कुर्सी तेरी, मैं तेरा, कलम तेरी, परिवार तेरा, सतगुरु तेरा बिठाया मैं बैठन लगाई। अपने आप नु कढ दियो, पुतले बन जाओ, सतगुरु तेरा बिठाया बैठन लगाई। कृपा करी इस दफ्तर विच अज जिन्हां ने एंटर होना है ना, एक कलम कोलों जिदा काम कराउणा जे करा लो, जिदे को ना कराणी जे ना करा दियो। हक सतनाम कभी वेखो बन के, उस दिन जे किसे नू ना करोगे ना, वो कभी रफड़ नहीं पाऊगा, क्यों तुसी नहीं कीती, मैं तेरा बिठाया बैठा, तू कराइए। इनू कहंदे जे अपना जान, एडा प्यारे बाणी महाराज, मैनू अपना जान के प्रतपालना करी, कदे ओदे बण के बैठो, जदों ओदे बण के बैठोगे फिर वो कराएगा ही ओहो जो नू चंगा लग रहा। हको सतनाम तुसी फ्री, मैं तेरा बिठाया बैठा, जिदा काम चित करदा ही महाराज करवा ला मेरे को, जिनू ना करवानी हूं ना करवा दी, तेरा बिठाया बैठन लगा वा। उस दिन दा मंदा चंगा तुहाडे ते नहीं, कलगियां ले ते। आपको सतनाम है, बहुत प्यार ए मंगया करो। भाई वीर सिंह वांगू जे वैराग आ जे ते आ जे, वैराग विच किते डिग्या होया एक अथरू तुहाडे कई पाप धो के जाएगा, पर जान के ना अथरू लियांदा होवे आवे वैराग दे विच। तन कलगियां वाले पातशाह तब चरणन मन, अपना अपना जान, मैनू अपना जान के मेरी प्रतपालना कर, जिन्नी भी मेरी जिंदगी रहिंदी है। ओ बिगौर साहब बड़े एकांत स्थान दे उत्ते ए सतगुरु महाराज ने बख्शिश कीती, चौपाई साहब जी दी वाणी उच्चारण कीती, ए खजाना साड़ी झोली च पाया, ते अखीर दे उते इहदा महात्म झोली च पाया। ते महात्म पता की कहंदे, कहंदे सोने गोंग जो याहे सो रसना पावई। वैसे बेनती जे इहदा अर्थ है, गूंगे नू रसना मिल सकदी है, चौपाई साहब दी ताकत है, बस महात्म। उस तरह तुहाड़े चों कोई ऐसा बैठा होवे भी जिहदा बच्चा ना बोलदा होवे, जां दो साल दा हो गया बिल्कुल नहीं बोल रहा, चौपाई साहब जी दा जल अगे रख के ते पाठ करके उन्हूं जल पिआओ, सतगुरु वरतणगे। हुण इत्थे इहदा अर्थ दूजा भी बन जांदा। दूजा अर्थ की, क्योंकि तुसीं कई कहोगे सानू ते रसना मिली होई है, असीं किहड़े गूंगे हां, लेकिन तुहाडे चों भी जिन्हों अजे नाम मिठा नहीं लगा, जिन्हों अजे सिमरन मिठा नहीं लगा, पाठ करदे हो ते मन काला पैंदा है, रसना नाल अजे नाम चलिया नहीं, कहिंदे ओ भी रसना गूंगी है जिन्हों नाम मिठा नहीं लगदा। आहो सतनाम है, ओ भी गूंगी। चौपाई साहब जी की बाणी दे जो पाठ करता है, कहिंदे ओदी गूंगी रसना नाम चल पैंदा, नाम चल पैंदा। नोट करना, तुहाडे चों ही कोई बीबी कोई वीर बंगला साहब जावे, शीशगंज साहब जावे, रोज पांच पाठ जपजी साहब कर रहा है, घड़ी ते तरीक वेखे, नाल दे नाल गल करे, तीन दिन रह गए, चारा लैण तीन दिन रह गए, वह पुछे भी कहदे तीन दिन, फलाणिया महापुरशां नूं कोई बेनती कीती सी, वह कहिंदे 40 दिन पांच पाठ जपजी साहब रोज करने, बंगला साहब 37 लंघ गए ने, तीन रह गए ने, बस पता नहीं कदों मुक्कणगे, तीन रह गए। नोट करे, पाठ कर रहे पर अजे मिठा नहीं लगा। हक सतनाम, अजे गिणती मिणती च अजे मिठा नहीं लगा, अजे दिन गिणदा पिया कदों मुक्कण ते पांच पाठ खत्म करा, ये अजे चलिया नहीं, ये गूंगी अजे रसना। एक दिन एहो जिहा आ जांदा कि सात संगत, अकाली फूला सिंह दा मैं इतिहास पढ़िया, अकाल तख्त साहब दे जथेदार उन्हां दे इतिहास लिखिया, उन्हां दा थलवां बुल हर वेले फरकदा रहिंदा सी, नाम चलदा रहिंदा सी। आखो सतनाम, नाम चलदा रहिंदा हर वेले, किते ते दिन गिने जा रहे ने, इनू कहंदे ने अजे बद्धा चटी है,
ਇਸ ਢੰਗ ਨਾਲ ਉਹ ਵੀ ਰੂਹਾਂ ਰਸਨਾ ਗੂੰਗੀਆਂ ਨੇ ਜਿਹੜੇ ਅਜੇ ਆਪਣੇ ਆਪ ਨਾਮ ਨਹੀਂ ਚੱਲਿਆ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਚੁਪਈ ਸਾਹਿਬ ਜੀ ਦੀ ਬਾਣੀ ਦਾ ਲੜ ਫੜਦੇ ਨੇ, ਨਾਮ ਜਪਣ ਤੋਂ ਵੀ ਜੇ ਰਸਨਾ ਗੂੰਗੀ ਏ ਉਹਦੇ ਵਿੱਚ ਨਾਮ ਚੱਲ ਪੈਂਦਾ। ਤੇ ਇਹਦਾ ਅਰਥ ਦੂਜੇ ਬੰਨੇ ਵੀ ਜਾਂਦਾ ਜਿੱਧਰ ਮੈਂ ਆਪ ਜੀ ਨੂੰ ਬੇਨਤੀ ਕੀਤੀ। ਤੇ ਜੇ ਸਾਡੀ ਰਸਨਾ 'ਚ ਨਾਮ ਨਹੀਂ ਨਾ ਚੱਲਿਆ ਤੇ ਮਹਾਰਾਜ ਨੇ ਆਖਿਆ ਜੀ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਇਹ ਪਹਿਲਾ ਮਹਾਤਮ ਮਹਾਰਾਜ ਨੇ ਕਿਹਾ ਸੋਨੇ ਗੋਂਗ ਜੋ ਯਾਹੇ ਸੋ ਰਸਨਾ ਪਾਵੇ। ਹੁਣ ਅੱਗੋਂ ਕਹਿੰਦੇ ਜੀ ਸੋਨੇ ਮੂੜ ਚਿੱਤ ਲਾਏ ਚਤਰਤਾ ਆਵੇ। ਮੂੜ ਕਹਿੰਦੇ ਮੂਰਖ ਨੇ, ਚਤਰ ਕਹਿੰਦੇ ਨੇ ਵੀ ਸਿਆਣਾ ਹੋ ਗਿਆ, ਅਕਲਮੰਦ ਹੋ ਗਿਆ। ਕਹਿੰਦੇ ਕੋਈ ਬੰਦਾ ਬਿਲਕੁਲ ਮੂੜ ਏ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਚੁਪਈ ਸਾਹਿਬ ਜੀ ਦੀ ਬਾਣੀ ਦਾ ਲੜ ਫੜੇ ਤੇ ਉਹ ਵੀ ਅਕਲਮੰਦ ਹੋ ਸਕਦਾ। ਆਖੋ ਸਤਨਾਮ। ਇੱਥੇ ਫਿਰ ਮੈਂ ਬੇਨਤੀ ਕਰਦੀ, ਤੁਹਾਡੇ ਚੋਂ ਕਈ ਬੀਬੀਆਂ ਕਹਿੰਦੀਆਂ ਜੀ ਸਾਡਾ ਬੱਚਾ ਪੜ੍ਹਾਈ ਚੋਂ ਕਮਜ਼ੋਰ ਏ, ਕਮਜ਼ੋਰ। ਮਹਾਰਾਜ ਜੀ ਚੰਗੇ ਨੰਬਰ ਲਵੇ, ਅਕਲਮੰਦ ਹੋ ਗਏ। ਹੋ ਸਕੇ ਤੇ ਬੱਚੇ ਨੂੰ ਚੁਪਈ ਸਾਹਿਬ ਨਾਲ ਨਾਲ ਜਵਾਨੀ ਯਾਦ ਕਰਾਓ, ਬੜਾ ਰਸ ਜੇ। ਆ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਗੁਰੂ ਰਾਮਦਾਸ ਜੀ ਦੇ ਵਜ਼ੀਰ ਨੇ ਅੰਦਰ ਜਿਹੜੇ ਗ੍ਰੰਥੀ ਸਿੰਘ ਗਿਆਨੀ ਗੁਰਬਚਨ ਸਿੰਘ ਜੀ, ਤੇ ਇੱਕ ਜਗ੍ਹਾ ਮੈਂ ਵੀ ਬੱਚੇ ਦਾ ਜਨਮਦਿਨ ਮਨਾ ਰਹੇ ਸੀ, ਸਾਡਾ ਵੀ ਕੀਰਤਨ, ਉਹਨਾਂ ਦੀ ਵੀ ਅੱਧਾ ਘੰਟਾ ਕਥਾ ਕੀਤੀ। ਤੇ ਕਹਿਣ ਲੱਗੇ ਇੱਕ ਘਰ ਮੈਂ ਗਿਆ ਤੇ ਤੁਰਨ ਲੱਗਾ ਬਾਹਰ ਤੇ ਉਹ ਘਰ ਦੇ ਕਹਿੰਦੇ ਜੀ 5 ਮਿੰਟ ਰੁਕ ਜਾਓ, ਸਾਡੇ ਬੱਚੇ ਨੇ ਚੁਪਈ ਸਾਹਿਬ ਜ਼ਬਾਨੀ ਯਾਦ ਕੀਤੀ ਹੈ ਤੇ ਸੁਣ ਜਾਓ। ਤੇ ਕਹਿੰਦੇ ਜਦੋਂ ਬੱਚੇ ਨੂੰ ਲੈ ਕੇ ਆਏ ਤੇ ਬੱਚੇ ਦੀ ਉਮਰ ਸਿਰਫ 2.5 ਸਾਲ, 2.5 ਸਾਲ ਬੱਚਾ ਪੂਰਾ ਬੋਲਣਾ ਵੀ ਨਹੀਂ ਸਿੱਖਦਾ। ਤੇ ਕਹਿੰਦੇ ਮੈਨੂੰ ਕਾਹਲੀ ਬੜੀ, ਪਰ ਮੈਂ ਉਸ ਵੇਲੇ ਸੋਚਿਆ ਅੱਜ ਜੇ ਕਾਹਲੀ ਕੀਤੀ ਤੇ ਕੋਈ ਟੁੱਟ ਨਾ ਜਾਏ। ਬੱਚੇ ਨੂੰ ਉਤਸ਼ਾਹ ਮਿਲ ਜਾਂਦਾ, ਕੋਈ ਗੁਰੂ ਰਾਮਦਾਸ ਦਾ ਵੱਡਾ ਵਜ਼ੀਰ ਮੇਰੇ ਕੋਲ ਸੁਣਿਆ ਉਹਨਾਂ ਨੇ। ਕਹਿੰਦੇ 2.5 ਸਾਲ ਦੇ ਬੱਚੇ ਨੇ ਜਦੋਂ ਚੁਪਈ ਸਾਹਿਬ ਦਾ ਪਾਠ ਜ਼ਬਾਨੀ ਸੁਣਾਇਆ, ਗਿਆਨੀ ਗੁਰਬਚਨ ਸਿੰਘ ਕਹਿੰਦੇ ਮੇਰਾ ਹੱਥ ਉਹਦੀ ਮਾਂ ਦੇ ਪੈਰਾਂ ਵੱਲ ਗਿਆ। ਆਖੋ ਸਤਨਾਮ। ਇਹਦੇ ਵਿੱਚ ਤੇਰਾ ਵੀ ਉਪਰਾਲਾ ਹੈ, ਇਹ ਜ਼ਰੂਰ ਯਤਨ ਕਰਿਓ, ਬੜੀ ਸਿੱਖੀ ਫੈਲੇਗੀ। ਬਾਕੀ ਜਲ ਅੱਗੇ ਰੱਖ ਕੇ ਚੁਪਈ ਸਾਹਿਬ ਪੜ੍ਹੋ, ਜਲ ਬੱਚੇ ਨੂੰ ਪਿਆਓ, ਉਹਨੂੰ ਬੱਚੇ ਕੋਲ ਵੀ ਕੋਸ਼ਿਸ਼ ਕਰੋ ਵੀ ਜ਼ਬਾਨੀ ਕੰਠ ਕਰੇ, ਗੁਟਕੇ ਤੇ ਪੜ੍ਹੇ। ਮਹਾਰਾਜ ਕਹਿੰਦੇ ਪੜ੍ਹਾਈ 'ਚ ਕਮਜ਼ੋਰ ਦਿਮਾਗ ਵੱਲੋਂ ਕਮਜ਼ੋਰ ਨੂੰ ਵੀ ਅਕਲਮੰਦ ਬਣ ਜਾਂਦਾ ਹੈ, ਸੋਹਣੇ ਮੂੜ ਚਿੱਤ ਲਾਏ ਚਤਰਤਾ ਆਵਈ। 2 ਮਿੰਟ ਪੜ੍ਹ ਲਓ ਸਾਰੇ, 10 ਵੱਜ ਗਏ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ 10-10 ਤੇ, ਕਿਉਂ ਗਾਂ ਦੀਵਾਨ ਨੇ ਅਰਦਾਸ ਦਾ ਵੀ ਹੁਕਮ ਲਾਇਆ ਇਹਨਾਂ ਨੇ। ਇੱਕ ਵਾਰੀ ਪੜ੍ਹ ਲਓ 2 ਮਿੰਟ, ਫਿਰ ਅਗਲੀਆਂ 2 ਪੰਕਤੀਆਂ ਦੇ ਅਰਥ ਬਾਬਾ ਜੀ ਕਰਾਉਣ।

ਮਹਾਰਾਜ ਅੱਗੋਂ ਮਹਾਤਮ ਦੱਸਦੇ ਨੇ, ਸੁਣੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤਰਤਾ ਆਵਈ। ਹੁਣ ਅੱਗੋਂ ਗੌਰ ਕਰਿਓ ਜੀ ਜਰਾ, ਦੁੱਖ ਦਰਦ ਪਾਓ। ਮੇਰੇ ਖਿਆਲ 80% ਸਿੱਖ ਵੀ ਪਹੁੰਚਦੇ ਆਪ ਸਤਨਾਮ, ਉਹ ਤਾਂ ਹੀ ਮੀਟ ਦੀ ਹੱਡੀ ਸੁੱਟਦੇ ਨਾ ਕੋਠੇ ਤੇ, ਸਿੱਖ ਚੱਲ ਜਾਂਦਾ ਸਿਆਣਿਆਂ ਕੋਲ, ਕਹਿੰਦਾ ਜੀ ਪਤਾ ਨਹੀਂ ਕਿਸੇ ਗੁਆਂਢੀ ਨੇ ਕੀਤਾ ਕਿਸੇ ਕੁਝ ਕੀਤਾ, ਮੇਰੇ ਘਰ ਹੱਡੀ ਡਿੱਗਦੀ ਨਹੀਂ। ਆਖੋ ਸਤਨਾਮ। ਤੇ ਅੱਗੋਂ ਉਹਨਾਂ ਦਾ ਵੀ ਵਪਾਰ ਹੈ, ਉਹ ਵੀ ਕਹਿੰਦੇ ਆ ਜਿਹੜਾ ਸੱਜੇ ਹੱਥ ਤੇਰਾ ਗੁਆਂਢੀ ਰਹਿੰਦਾ ਨਾ, ਇਹ ਉਹਦਾ ਹੀ ਘਰ ਹੈ। ਕੋਈ ਕਹਿੰਦਾ ਜੀ ਸਾਡੇ ਕੱਪੜੇ ਕੱਟੇ ਜਾਂਦੇ ਆ, ਕੋਈ ਕਹਿੰਦਾ ਸਾਡੇ ਘਰ ਜੀ ਛਿੱਟੇ ਪੈਂਦੇ ਨੇ, ਕੋਈ ਕਹਿੰਦਾ ਜੀ ਸਾਡੇ ਜੀ ਇੱਥੇ ਹੱਡੀ ਡਿੱਗ ਪਈ ਜੀ, ਕੋਈ ਕਹਿੰਦਾ ਜੀ ਸਾਡੇ ਘਰ ਮਾਂ ਆ ਗਈ। ਇਹੋ ਜਿਹੇ ਭੌਤ ਜਿਹੜਾ ਫਸਿਆ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਇਨਸਾਨ ਦੇ ਪੱਲੇ ਚੁਪਈ ਸਾਹਿਬ ਦਾ ਧਨ ਏ, ਉਹਨਾਂ ਦਾ ਵਾਲ ਵੀ ਇਹ ਚੀਜ਼ਾਂ ਵਿੰਗਾ ਨਹੀਂ ਕਰ ਸਕਦੀਆਂ। ਬਾਕੀ ਮੈਂ ਬੇਨਤੀ ਕਰਦਿਆਂ, ਇਹ ਤਾਂਤਰਿਕ ਵਿਦਿਆ ਕੁਝ ਹੈ, ਪਰ ਇੱਕ ਗੱਲ ਦਿਮਾਗ 'ਚ ਰੱਖਣਾ, ਪ੍ਰਤੱਖ ਸੂਰਜ ਪ੍ਰਕਾਸ਼ 'ਚ ਲਿਖਿਆ ਜੰਤਰ ਮੰਤਰ ਪੁੰਨ ਤੰਤਰ ਮਹਾਨਾ। ਇਹ ਹੈਗੇ ਨੇ ਜੰਤਰ ਮੰਤਰ ਅਤੇ ਤੰਤਰ, ਇਹ ਤਾਂਤਰਿਕ ਵਿਦਿਆ। ਤੁਸੀਂ ਇੱਕ ਸ਼ਹਿਰ ਦਾ ਨਾਂ ਸੁਣਿਆ ਹੋਏਗਾ, ਅਹਿਮਦਗੜ੍ਹ। ਇਹ ਬਾਦਸ਼ਾਹ ਹੁੰਦਾ ਸੀ ਅਹਿਮਦ, ਅਤੇ ਉਹਦੇ ਮਨ 'ਚ ਆ ਗਿਆ ਸੀ ਵੀ ਆਪਣੇ ਨਾਂ 'ਤੇ ਮੈਂ ਸ਼ਹਿਰ ਵਸਾਉਣਾ। ਉਹ ਸ਼ਹਿਰ ਦੀ ਨਾ ਉਹਨੇ ਬਹੁਤ ਵੱਡੀ ਜਗ੍ਹਾ ਨਾ ਚਾਰ ਦੀਵਾਰੀ ਕਰਾਉਣੀ ਸ਼ੁਰੂ ਕਰ ਦਿੱਤੀ, ਜਿਵੇਂ ਤੁਹਾਡੇ ਸਭ ਦਿੱਲੀ ਦੀ ਕੋਈ ਚਾਰ ਦੀਵਾਰੀ ਸ਼ੁਰੂ ਹੋ ਜਾਂਦੀ, ਇਹਦੇ ਅੰਦਰ ਮੈਂ ਸ਼ਹਿਰ ਵਸਾਉਣਾ ਆਪਣੇ ਨਾਂ 'ਤੇ। ਇਹ ਅਹਿਮਦ ਬਾਦਸ਼ਾਹ ਸੀ। ਅਤੇ ਕਹਿੰਦੇ ਇੱਕ ਮਾਣਕ ਨਾਥ ਜੋਗੀ ਸੀ ਤਾਂਤਰਿਕ, ਉਹਦੀ ਨਿਗੀ ਜੀ ਝੁੱਗੀ ਸੀ ਅਤੇ ਉਹਨਾਂ ਨੇ ਢਾਤੀ ਜਦੋਂ ਸ਼ਹਿਰ ਦੀ ਚਾਰ ਦੀਵਾਰੀ ਕਰ ਰਹੇ ਸੀ, ਜਦੋਂ ਝੁੱਗੀ ਆ ਗਈ ਅਤੇ ਕੰਧ ਕਰਤੀ, ਅਤੇ ਉਹਨੂੰ ਮਾਣਕ ਨਾਥ ਜੋਗੀ ਤਾਂਤਰਿਕ ਸੀ ਬੜਾ ਗੁੱਸਾ, ਕੰਧ ਤੋਂ ਉਰੇ ਨਿਗੀ ਜੀ ਬਣਾ ਕੇ ਹੋਰ ਝੁੱਗੀ ਜੀ ਦੇ ਬੈਠਾ ਅਤੇ ਮਨ 'ਚ ਗੁੱਸਾ। ਉਹ ਲਿਖਿਆ ਕਿ ਸਾਰਾ ਦਿਨ ਨਾ ਉਹਨੇ ਆਪਣੇ ਤਾਂਤਰਿਕ ਮੰਤਰ ਪੜ੍ਹਨਾ ਅਤੇ ਤੱਪੜੀ ਸੀਣੀ, ਤੱਪੜੀ ਮਿਸਤਰੀਆਂ ਨੇ ਨਾ ਜੀ ਉਹਨੇ ਏਰੀਏ ਦੀ ਕੰਧ ਬਣਾਉਣੀ, ਅਤੇ ਰਾਤ ਨੂੰ ਉਹਨੇ ਧਾਗਾ ਫੜ ਕੇ ਨਾ ਆਪਣਾ ਮੰਤਰ ਪੜ੍ਹਨਾ ਅਤੇ ਧਾਗਾ ਕੱਢਣਾ ਤੱਪੜੀ 'ਚੋਂ, ਜਿਉਂ ਜਿਉਂ ਧਾਗਾ ਕੱਢਣਾ ਉਧਰੋਂ ਕੰਧ ਡਿੱਗੀ ਜਾਣੀ। ਇਹ ਤਾਂਤਰਿਕ ਵਿਦਿਆ, ਇਸ਼ਾਰਾ ਲੈਣਾ। ਰਾਜੇ ਨੇ ਮਿਸਤਰੀਆਂ ਮਜ਼ਦੂਰਾਂ ਨੇ ਹੈਰਾਨ ਹੋਣਾ ਵੀ ਕੰਧ ਕਿਵੇਂ ਡਿੱਗਦੇ, ਕੋਈ ਹਨੇਰੀ ਨਹੀਂ, ਕੋਈ ਬਾਰਿਸ਼ ਨਹੀਂ, ਕੋਈ ਗੱਲ ਨਹੀਂ, ਕੋਈ ਤਾਣਾ। ਇੱਕ ਦਿਨ, ਦੂਜੇ ਦਿਨ, ਤੀਜੇ ਦਿਨ ਹੀ ਰਾਜੇ ਨੇ ਕਿਹਾ ਪਤਾ ਲਾਓ, ਇਸ਼ਾਰਾ ਲੈਣਾ। ਬੜੀ ਲੰਬੀ ਗੱਲ ਹੈ, ਮੈਂ ਕੇਵਲ ਆਪ ਨੂੰ ਦੱਸ ਰਿਹਾ ਵੀ ਇਹ ਤਾਂਤਰਿਕ ਵਿਦਿਆ। ਬਾਕੀ ਉਹ ਜਿਹੜਾ ਜੋਗੀ ਮਾਣਕ ਨਾਥ, ਉਹਨੂੰ ਚਰਨਾਂ 'ਤੇ ਢਹਿਣਾ ਪਿਆ ਸੀ। ਅਹਿਮਦ ਬਾਦਸ਼ਾਹ ਹੋਇਆ ਜਿਹਨੇ ਆਪਣੇ ਨਾਂ 'ਤੇ ਅਹਿਮਦ ਗੜ੍ਹ ਵਸਾਇਆ, ਅਤੇ ਇਹ ਰਾਜੇ ਨੇ ਫਿਰ ਉਸ ਮਾਣਕ ਨਾਥ ਨਾਲ ਵਾਅਦਾ ਕੀਤਾ ਸੀ ਕਿ ਤੂੰ ਇਹ ਤਾਂਤਰਿਕ ਵਿਦਿਆ ਦਾ ਰਾਹ ਛੱਡ ਦੇ, ਦੁਨੀਆਂ ਨੂੰ ਜੋੜ, ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਜਿਸ ਜਗ੍ਹਾ ਤੋਂ ਤੇਰੀ ਝੁੱਗੀ ਢੱਟ ਕੇ ਸ਼ਹਿਰ ਦੀ ਕੰਧ ਲੱਗੀ ਏ, ਇਸ ਜਗ੍ਹਾ ਦਾ ਨਾਂ ਮੈਂ ਚੌਂਕ ਮਾਣਕ ਨਾਥ ਰੱਖਾਂਗਾ। ਆਪ ਸਤਨਾਮ। ਅੱਜ ਵੀ ਅਹਿਮਦਗੜ੍ਹ ਵਿੱਚ ਉਸ ਚੌਂਕ ਦਾ ਨਾਂ ਮਾਣਕ ਨਾਥ ਚੌਂਕ ਹੈ, ਉਹ ਜੋਗੀ ਦੇ ਨਾਂ 'ਤੇ। ਮੈਂ ਆਪ ਨੂੰ ਤਾਂ ਇਸ਼ਾਰਾ ਕੀਤਾ ਤਾਂਤਰਿਕ ਵਿਦਿਆ ਕੀ ਹੈ। ਸਾਡੇ ਅੰਮ੍ਰਿਤਸਰ ਵਿੱਚ ਕੋਈ ਤੁਹਾਡੇ ਵਰਗਾ ਗੁਰਸਿੱਖ ਸੀ ਅਤੇ ਉਹਨੂੰ ਨਾਲ ਦੇ ਘਰ ਦੇ ਬੁਲਾ ਕੇ ਲੈ ਗਏ ਵੀ ਸਾਡੇ ਘਰ ਬਹੁਤ ਸਿਆਣੇ ਸੁਲਝੇ ਬੰਦੇ ਆਏ ਨੇ, ਤੁਸੀਂ ਵੀ ਕੋਈ ਬੇਨਤੀ ਕਰ ਲਓ, ਤੁਸੀਂ ਵੀ ਆ ਜਾਓ। ਉਹ ਚਲਾ ਗਿਆ। ਜਦੋਂ ਚਲਾ ਗਿਆ ਉਹ ਤਾਂਤਰਿਕ ਸੀ, ਆਪਣੀ ਵਿਦਿਆ ਨਾਲ ਕੋਈ ਦੱਸਦਾ ਸੀ ਕਰਦਾ ਸੀ। ਇੱਕ ਦਿਮਾਗ 'ਚ ਗੱਲ ਰੱਖਣਾ, ਬਾਬੇ ਨਾਨਕ ਦੀ ਬਾਣੀ ਇਹਨਾਂ ਸਭ ਤੋਂ ਉੱਤੇ ਹੈ। ਕਹਿੰਦੇ ਉਹ ਗੁਰਸਿੱਖ ਕੋਲੋਂ ਰਿਹਾ ਨਾ ਗਿਆ ਅਤੇ ਉਸ ਤਾਂਤਰਿਕ ਨੂੰ ਕਹਿਣ ਲੱਗਾ, ਗੁਰਸਿੱਖ ਇਹ ਤਾਂਤਰਿਕ ਵਿਆਹ ਕਰਾਇਆ ਜੀ? ਕਹਿੰਦਾ ਨਹੀਂ। ਗੁਰਸਿੱਖ ਨੇ ਤਾਂਤਰਿਕ ਨੂੰ ਆਖਿਆ ਕਿਰਤ ਕਰਦਾ? ਕਹਿੰਦਾ ਨਹੀਂ। ਉਹ ਗੁਰਸਿੱਖ ਨੇ ਤਾਂਤਰਿਕ ਨੂੰ ਆਖਿਆ ਕਿ ਹੋਰ ਵੀ ਕਈ ਤਿਆਗ ਕੀਤੇ ਹੀ ਘਰ ਬਾਰ ਦਾ? ਹਾਂ। ਅਤੇ ਗੁਰਸਿੱਖ ਕਹਿੰਦਾ ਜੇ ਵਿਆਹ ਵੀ ਨਹੀਂ ਕਰਾਇਆ, ਕਿਰਤ ਵੀ ਨਹੀਂ ਕਰਦਾ, ਹੋਰ ਵੀ ਤਿਆਗ ਕੀਤਾ ਹੀ, ਆਹ ਕੀ ਤਾਂਤਰਿਕ ਵਿਦਿਆ ਲੈ ਕੇ
ਆਪਣੀ ਸੋਭਾ ਦੇ ਵਿੱਚ ਨਿਕੇ ਜੇ ਦਾਇਰੇ ਚ ਫਸਿਆ, ਦੁਨੀਆਂ ਨੂੰ ਬੰਦਗੀ ਨਾਲ ਜੋੜ ਜੇ ਏਡਾ ਕੁਝ ਪਿਆ ਗਿਆ ਯਾਰ ਸਤਨਾਮ। ਕਹਿੰਦੇ ਉਹ ਤਾਂਤਰਕ ਗੁੱਸੇ ਚ ਆ ਗਿਆ ਕਿਉਂ ਚੇਲੇ ਵੇਲੇ ਆਪਣੇ ਨਾਲ ਬੈਠੇ ਸੀ, ਬੇਇੱਜ਼ਤੀ ਮਹਿਸੂਸ ਹੋਈ, ਆਮਣੇ ਸਾਹਮਣੇ ਬੈਠੇ ਤੇ ਉਹ ਤਾਂਤਰਕ ਕਹਿੰਦਾ ਮੈਂ ਹੁਣੇ ਆਪਣਾ ਮੰਤਰ ਪੜ ਕੇ ਤੈਨੂੰ ਇੱਥੇ ਹੀ ਪਗਲਾ ਜਿਹਾ ਬਣਾ ਦਿਆਂਗਾ ਆਪਣੀ ਤਾਂਤਰਕ ਵਿਦਿਆ ਨਾਲ। ਤੇ ਗੁਰਸਿੱਖ ਕਹਿਣ ਲੱਗਾ ਮੈਂ ਇੱਕ ਸੱਚਾਈ ਤੇਰੇ ਸਾਹਮਣੇ ਰੱਖੀ ਹੈ। ਉਹ ਤਾਂਤਰਿਕ ਗੁੱਸੇ, ਉਹਨੇ ਆਪਣਾ ਜੀ ਜੋ ਤਾਂਤਰਿਕ ਵਿਦਿਆ ਦਾ ਨਾ ਮੰਤਰ ਪੜ੍ਹਨਾ ਸ਼ੁਰੂ। ਇਹ ਸਾਡੇ ਅੰਮ੍ਰਿਤਸਰ 'ਚ ਕੀ ਅਖਬਾਰਾਂ 'ਚ ਵੀ ਇਹ ਗੱਲ ਆਈ। ਉਸ ਤਾਂਤਰਿਕ ਨੇ ਆਪਣਾ ਤਾਂਤਰਿਕ ਮੰਤਰ ਪੜ੍ਹਨਾ ਸ਼ੁਰੂ ਕਰਤਾ। ਹੁਣ ਜੋ ਪੜ੍ਹਦਾ ਉਸ ਵਿਦਿਆ ਮੁਤਾਬਕ ਉਹ ਗੁਰਸਿੱਖ ਸਾਹਮਣੇ ਬੈਠਾ ਡੋਲ, ਕੁਝ ਨਹੀਂ ਹੋ ਰਿਹਾ। ਦੋ ਮਿੰਟ, ਪੰਜ ਮਿੰਟ, ਸੱਤ ਮਿੰਟ ਬੀਤੇ ਤੋ ਤਾਂਤਰਿਕ ਗੁਰਸਿੱਖ ਦੇ ਗੋਡੇ ਤੇ ਹੱਥ ਰੱਖ ਕੇ ਕਹਿੰਦਾ ਸੱਚ ਦੱਸ ਕੀ ਕਰ ਰਿਹਾ। ਉਹ ਗੁਰਸਿੱਖ ਕਹਿੰਦਾ ਮੈਨੂੰ ਕੋਈ ਬਹੁਤੀ ਸਮਝ ਤੇ ਨਹੀਂ, ਤੂੰ ਪਤਾ ਨਹੀਂ ਕਿਹੜਾ ਵਾਰ ਮੇਰੇ ਤੇ ਕਰ ਰਿਹਾ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਚੁਪਈ ਸਾਹਿਬ ਪੜ ਰਿਹਾ। ਉਹ ਫਿਰ ਉਹ ਤਾਂਤਰਿਕ ਨੂੰ ਕਹਿਣਾ ਪਿਆ, ਕਹਿਣ ਲੱਗਾ ਪੁਰਖਾ ਜੀ ਦੀ ਬਾਣੀ ਪੜ੍ਹ ਰਿਹਾ ਸੈ ਨਾ, ਤੇ ਮੇਰੀ ਜਿਹੜੀ ਵਿਦਿਆ ਤਾਂਤਰਿਕ ਤੈਨੂੰ ਮਾਰਨੀ ਸੀ ਕਰ ਰਹੀ, ਵਿੱਚ ਜਿਹਦੀ ਬਾਣੀ ਉਹ ਪਹਿਰਾ ਦੇ ਰਿਹਾ। ਆਖੋ ਸਤਨਾਮ, ਉਹ ਪਹਿਰਾ ਦੇ ਰਿਹਾ। ਇਸ਼ਾਰਾ ਲੈਣਾ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਜੇ ਜੰਤਰ ਮੰਤਰ ਪੁੰਨ ਤੰਤਰ ਮਹਾਨਾ ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਇਹਨਾਂ ਸਭ ਤੋਂ ਉੱਤੇ ਬਲਵਾਨ ਏ ਵਿੱਚ ਬਾਣੀ ਅੰਮ੍ਰਿਤਸਰ। ਜਿਸ ਚੁਪਈ ਸਾਹਿਬ ਬਾਰੇ ਮਹਾਰਾਜ ਨੇ ਲਿਖਿਆ ਦੁੱਖ ਦਰਦ ਭਉ ਨਿਕਟ ਨਾ ਦਿਨ ਨਰ ਕੇ ਰਹੇ, ਭਉ ਨਿਕਟ ਨਹੀਂ ਰਹਿੰਦਾ। ਇਸ਼ਾਰਾ ਲੈਣਾ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਮਹਾਤਮ ਦੱਸਦੇ ਨੇ ਚੁਪਈ ਸਾਹਿਬ ਦੀ ਬਖਸ਼ਿਸ਼, ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ। ਹੁਣ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਵਾਂ, ਬਈ ਭਉ ਵੀ ਨਿਕਟ ਨਹੀਂ ਰਹਿੰਦਾ ਜਿਹਦੇ ਕੋਲ ਚੁਪਈ ਸਾਹਿਬ ਦਾ ਧੰਨ ਏ। ਇਕੱਲੇ ਦੁਕੱਲੇ ਕਿਤੇ ਫਸ ਜਾਓ, ਔਖਾ ਸਮਾਂ ਬਣ ਜੇ, ਚੁਪਈ ਸਾਹਿਬ ਪੜ੍ਹ ਕੇ ਅਰਦਾਸ ਕਰਿਆ ਕਰੋ, ਮਾਲਕ ਕਿਸੇ ਰੂਪ 'ਚ ਆ ਕੇ ਜ਼ਰੂਰ ਰਸਤਾ ਬਖਸ਼ਦੇ ਨੇ, ਬੌੜਦੇ ਨੇ, ਬਾਂਹ ਫੜਦੇ ਨੇ। ਕਿਉਂ ਮੈਂ ਦਾਅਵੇ ਨਾਲ ਕਹਿੰਦਾ, ਪਤਾ ਨਹੀਂ ਤੁਸੀਂ ਮੰਨੋ ਕਿ ਨਾ ਮੰਨੋ, ਮੇਰਾ ਕਲਗੀਆਂ ਵਾਲਾ ਘੱਟ ਘੱਟ ਵਿੱਚ। ਆਖੋ ਸਤਨਾਮ, ਭਾਈ ਘਨੱਈਏ ਵਾਂਗ ਨਿੱਕੀ ਜੀ ਢੁੰਡੀ ਖੁੱਲ ਜੇ, ਵਾਂਗ ਸੰਗ ਗੁਰ ਮੇਰੇ ਸੰਗ ਸਦਾ ਹੈ। ਮਹਾਰਾਜ ਕਹਿੰਦੇ ਦੁੱਖ ਦਰਦ, ਅੱਜ ਮੈਂ ਸਵੇਰੇ ਹੀ ਵਿਚਾਰ ਕਰਨ ਡਿਆ ਸਾਂ, ਮੈਂ ਕਿਹਾ ਬਈ ਮਹਾਰਾਜ ਨੇ ਕਿਹਾ ਦੁੱਖ ਦਰਦ, ਨੋਟ ਕਰਿਓ ਜਰਾ, ਦੁੱਖ ਹੋਰ ਜੇ ਤੇ ਦਰਦ ਹੋਰ ਜੇ, ਤੇ ਬੜੀ ਡੂੰਘਾਈ ਜੇ। ਜਿੱਥੇ ਮਹਾਰਾਜ ਨੇ ਕਹਿਣਾ ਚੁਪਈ ਸਾਹਿਬ ਪੜ੍ਹਨ ਨਾਲ ਦੁੱਖ ਵੀ ਨਹੀਂ ਆਉਂਦੇ ਤੇ ਦਰਦ ਵੀ ਨਹੀਂ ਆਉਂਦਾ, ਦਰਦ ਦਾ ਕੋਈ ਮਤਲਬ ਹੋਰ ਜੇ ਤੇ ਦੁੱਖ ਦਾ ਹੋ ਜੇ। ਦੁੱਖ ਦਾ ਅਰਥ ਤਨ ਨਾਲ ਜੇ, ਕਹਿੰਦੇ ਜਿਹੜੇ ਤੇਰੇ ਤਨ ਦੇ ਦੁੱਖ ਚੁਪਈ ਸਾਹਿਬ ਦੀ ਬਖਸ਼ਿਸ਼ ਇਹ ਵੀ ਨਹੀਂ, ਤੇ ਦਰਦ ਦਾ ਅਰਥ ਆਤਮਾ ਨਾਲ ਜੇ। ਆ ਕਈ ਜਗ੍ਹਾ ਪੜ੍ਹਦੇ ਹੋ ਨਾ, ਦੀਨ ਦਰਦ ਦੁੱਖ ਭਜਣਾ, ਮੈਂ ਤੇਰੀ ਦੀਨ ਹੋ ਕੇ ਤੇਰੀ ਸ਼ਰਨ ਆਇਆ, ਕਿਉਂ ਤੂੰ ਦਰਦ ਵੀ ਤੇ ਦੁੱਖ ਦੋਵੇਂ ਭਜਣ ਵਾਲਾ। ਉਹ ਬਾਬਾ ਜੀ ਨੇ ਇੱਕ ਜਗ੍ਹਾ ਕਿਹਾ ਨਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਬੇਨਤੀ ਕੀਤੀ ਸੀ ਵੀ ਤੇਰੀ ਆਤਮਾ ਨੀ ਝੰਜੋੜੀ ਗਈ, ਆਤਮਾ ਸਰੀਰ ਨੀ, ਆਤਮਾ ਦਰਦ ਦਾ ਅਰਥ ਆਤਮਾ ਨਾਲ, ਆਤਮਾ ਨਾਲ। ਆ ਤੁਸੀਂ ਕਈ ਵਾਰੀ ਬਾਣੀ 'ਚ ਪੜ੍ਹਦੇ ਹੋ, ਦੁਖੀਆ ਦਰਦ ਵੰਤ ਦਰ ਆਇਆ, ਦਰਦ ਵੰਤ, ਇਹਦਾ ਪੰਕਤੀ ਦਾ ਅਰਥ ਕਿੱਧਰ ਜਾਂਦਾ? ਕਹਿੰਦੇ ਬਹੁਤ ਪਿਆਸ ਆਤਮਾ ਨੂੰ, ਜਵਾਬ ਨਾ ਇਹ ਵਾਹਿਗੁਰੂ ਮੈਂ ਦਰਦ ਲੈ ਕੇ ਇਸ ਆਤਮਾ ਦੀ ਪਿਆਸ ਦਾ ਤੇਰੀ ਦਰ 'ਤੇ ਆਇਆ, ਦਰਦ ਆਤਮਾ ਨੂੰ, ਦੁੱਖ ਸਰੀਰ ਨੂੰ। ਕਲਗੀਆਂ ਵਾਲੇ ਦੀ ਨਿਕਲੀ ਗਈ ਗੱਲ 'ਚ ਬੜੀ ਡੂੰਘੀ ਚੁੱਭੀ ਏ। ਮਹਾਰਾਜ ਕਹਿੰਦੇ ਜਿਹਦੇ ਪੱਲੇ ਚੁਪਈ ਸਾਹਿਬ ਦਾ ਧੰਨ ਏ ਉਹਨੂੰ ਤਨ ਦੇ ਦੁੱਖ ਵੀ ਨਹੀਂ ਰਹਿੰਦੇ, ਉਹਨੂੰ ਆਤਮਾ ਦੇ ਦਰਦ ਵੀ ਨਹੀਂ ਰਹਿੰਦੇ। ਆਖੋ ਸਤਨਾਮ।

ਕਈ ਵਾਰੀ ਮਨ ਵਿੱਚ ਫੁਰਨੇ ਬੰਦੇ ਦੇ ਦੂਸਰੇ ਪਾਸੇ ਦੇ ਬਣਦੇ ਨੇ, ਥੋੜੇ ਦਿਨ ਹੋਏ ਦਾਸ ਦਾ ਫੁਰਨਾ ਬਣ ਗਿਆ, ਬਾਹਰ ਜਾਣਾ ਕੀਰਤਨ ਕਰਨਾ ਕੀ ਲੈਣ ਫੜ ਲਈ, ਜਦੋਂ ਫੁਰਨਾ ਬਣਿਆ ਘੰਟੇ ਬਾਅਦ ਇੱਕ ਫੋਨ ਆਇਆ ਅਮਰੀਕਾ ਤੋਂ ਕਵਲਜੀਤ ਸਿੰਘ ਨਾਮ ਦਾ, ਉਹਨੇ ਕੋਈ ਗੱਲ ਕਰਨੀ ਸੀ ਜਲਦੀ ਫੋਨ ਤੇ। ਅਮਰੀਕਾ ਬੜਾ ਵੱਡਾ ਹੈ, ਕਹਿਣ ਲੱਗਾ ਸਾਡੇ ਵਾਲੇ ਬੰਨੇ ਤੁਸੀਂ ਕਦੋਂ ਆਉਣਾ। ਮੈਂ ਕਿਹਾ ਅਸੀਂ ਥੱਕ ਗਏ ਯਾਰ, ਸਫ਼ਰ ਬੜੇ। ਉਹਨੇ ਇੱਕ ਗੱਲ ਫੋਨ ਤੇ ਕਹੀ ਕਿ ਜਿਹਦੇ ਨਾਲ ਦਾਸ ਅੰਦਰ ਜਿਹੜਾ ਫੁਰਨਾ ਆਇਆ ਸੀ ਨਾ, ਉਹ ਬੈਟਰੀ ਚਾਰਜ ਹੋਈ। ਮੈਨੂੰ ਕਹਿਣ ਲੱਗਾ ਇਹਨਾਂ ਕਹੋ ਥੱਕ ਗਏ, ਇਹਨਾਂ ਕਹੋ ਬਈ ਕਿਹੜੀ ਲਾਈਨ ਫੜ ਲਈ। ਕਹਿੰਦਾ ਜੇ ਇੱਕ ਬੰਦਾ ਵੀ ਤੁਹਾਡੇ ਆਉਣ ਨਾਲ ਪੰਜ ਸੱਤ ਦਿਨ ਜੇ ਕਿਤੇ ਉਹ ਗੁਰੂ ਦੇ ਲੜ ਲੱਗ ਜਾਂਦਾ ਤੇ ਤੁਹਾਡਾ ਆਇਆ ਦਰਗਾਹ ਚ ਥਾਂ ਪੈ ਗਿਆ।

ਪਤਾ ਨਹੀਂ ਚੌਥਾ ਕਿ ਪੰਜਵਾਂ ਵੀਰਵਾਰ ਹੈ, ਹਰਿਮੰਦਰ ਸਾਹਿਬ ਦੀ ਵਡਿਆਈ ਹੋ ਰਹੀ ਹੈ ਗੁਰੂ ਰਾਮਦਾਸ ਦੇ ਦਰ ਦੀ। ਮੈਂ ਉਹੋ ਹੀ ਫਿਰ ਫੁਰਨਾ ਮਨ ਚ ਰੱਖਿਆ ਕਿ ਤੁਹਾਡੀ ਸਾਰੀ ਸੰਗਤ ਚੋਂ ਇੱਕ ਸਰੀਰ ਦੀ ਵੀ ਜੇ ਦਰਬਾਰ ਸਾਹਿਬ ਦੀ ਰੋਜ਼ ਦੀ ਰੁਟੀਨ ਬਣ ਗਈ, ਇਹ ਪ੍ਰਕਰਨ ਲਿਆ ਸਫਲਾ ਹੋ ਗਿਆ।

ਸਮਝਿਆ ਜਾਏਗਾ ਇਹ ਚਾਰ ਪੰਜ ਵੀਰ ਵਾਰਾਂ ਦਾ ਯਤਨ ਗੁਰੂ ਦੇ ਦਰ ਤੇ ਥਾਂ ਪੈ ਗਿਆ। ਇੱਕ ਉਮਾਹਾ ਬਖਸ਼ੇ ਹੋ ਕਿ ਜਿਸ ਦਰ ਦੀ ਵਡਿਆਈ ਸੁਣ ਰਹੇ ਹੋ ਤੇ ਨਾਲ ਸੁਣ ਰਹੇ ਹੋ ਜਾਈਦਾ ਕਿਵੇਂ ਦਰਬਾਰ ਸਾਹਿਬ, ਤੇ ਇਹਦੇ ਚ ਫਿਰ ਇੱਕ ਅੱਧਾ ਨਾ ਆਉਣਾ, ਸਾਰੇ ਸ਼ਾਮਿਲ ਹੋਣਾ। ਗੁਰੂ ਰਾਮਦਾਸ ਦੇ ਦਰ ਦੀਆਂ ਵਿਲੱਖਣ ਵਡਿਆਈਆਂ ਸੁਣ ਕੇ ਅਰਦਾਸ ਕਰਿਓ। ਸਾਡੀ ਰੋਜ਼ ਦੀ ਹਾਜ਼ਰੀ ਨਹੀਂ ਤੇ ਫਿਰ ਇੱਕ ਦਿਨ ਛੱਡ ਕੇ ਹਾਜ਼ਰੀ, ਜਾਂ ਹਫ਼ਤੇ 'ਚ ਤਿੰਨ ਦਿਨ ਹਾਜ਼ਰੀ, ਹਫ਼ਤੇ 'ਚ ਦੋ ਦਿਨ ਹਾਜ਼ਰੀ, ਹਫ਼ਤੇ 'ਚ ਇੱਕ ਦਿਨ, ਜਿਵੇਂ ਕੋਈ ਦੂਰ ਹੈ। ਐਸਾ ਯਤਨ ਕਰਿਓ ਕਿ ਉਸ ਦਰ ਦੇ ਦਰਸ਼ਨ ਨਜ਼ਾਰੇ ਤੇ ਉੱਥੋਂ ਦੀ ਸਿਫਤ ਸਲਾਹ ਨਾਲ ਜੁੜ ਜਾਈਏ। ਇਹ ਯਤਨ ਕਿਤੇ ਸਿਰ ਆਏ ਪੈ ਜਾਣ। ਆਓ ਸਿਰ ਤੇ ਹੱਥ ਰੱਖਣਾ ਜੀ, ਸੇਵਾ ਲੈਣੀ।

ਦਾਸ ਤੇਰੇ ਦਰ ਦਾ ਸਦਕਾ ਕਈਆਂ ਦੀ ਤੀਜੀ ਅੱਖ ਖੁੱਲ ਚੁੱਕੀ ਏ, ਕਈਆਂ ਦੀ ਤੀਜੀ ਅੱਖ ਖੁੱਲ ਰਹੀ ਏ ਤੇ ਕਈਆਂ ਦੀ ਤੀਜੀ ਅੱਖ ਖੁੱਲਦੀ ਰਹੇਗੀ। ਗੱਜ ਕੇ ਆਖੋ ਸਤਿ ਨਾਮ।

0: ਕਈਆਂ ਦਾ ਅਨੁਭਵੀ ਪ੍ਰਕਾਸ਼ ਖੁੱਲਿਆ ਹੈ, ਕਈਆਂ ਦਾ ਅਨੁਭਵੀ ਪ੍ਰਕਾਸ਼ ਖੁੱਲਦਾ ਰਹੇਗਾ, ਕਈਆਂ ਦਾ ਅਨੁਭਵੀ ਪ੍ਰਕਾਸ਼ ਖੁੱਲ ਰਿਹਾ ਹੈ ਤੇ ਕਈਆਂ ਦਾ ਅਨੁਭਵੀ ਪ੍ਰਕਾਸ਼ ਖੁੱਲਦਾ ਰਹੇਗਾ। ਆਖੋ ਸਤਨਾਮ। ਗੁਰੂ ਕੀ ਸੰਗਤ, ਗੁਰੂ ਰਾਮਦਾਸ ਜੀ ਦਾ ਦਰ ਐਸਾ ਸਥਾਨ ਜੇ ਇਸ ਦਰ ਦੀ ਕਿਰਪਾ ਦੇ ਨਾਲ ਕਈਆਂ ਦੇ ਦਸਮ ਦੁਆਰ ਖੁੱਲੇ ਨੇ, ਕਈਆਂ ਦੇ ਦਸਮ ਦੁਆਰ ਖੁੱਲ ਰਹੇ ਨੇ, ਕਈਆਂ ਦੇ ਦਸਮ ਦੁਆਰ ਖੁੱਲਦੇ ਰਹਿਣਗੇ। ਐਸੀ ਦਾਤ ਦੇ ਤੀ ਜਗਤ ਤੇ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
0: Baba ji da bachan je Harmandir Sahib vich til jinna kite da mana mui phal milda, paave phal di ichha sikh di nahi par mahatma milna hai। ਤੁਸੀਂ ਕਿਤੇ ਸੁਰਤੀ ਨਾਲ ਭਾਵਨਾ ਨਾਲ ਵੇਖੋ ਨਾ, ਪਤਾ ਨਹੀਂ ਅਸੀਂ ਪਿਛਲੇ ਕਰਮ ਕਿਹੜੇ ਕਿਹੜੇ ਕੀਤੇ ਨੇ, ਕਿਹੜੇ ਕਿਹੜੇ ਕਰਮ ਸਾਡੇ ਲਿਖੇ ਨੇ। ਤੇ ਹਰਿਮੰਦਰ ਸਾਹਿਬ ਇਹੋ ਜਿਹਾ ਸਥਾਨ ਹੈ ਕਿ ਜਿੱਥੇ ਤੁਹਾਨੂੰ ਇੰਜ ਮਹਿਸੂਸ ਹੋਏਗਾ ਕਿ ਤੇਰੇ ਮਾੜੇ ਲੇਖ ਮਿਟਣ ਵਾਸਤੇ ਗੁਰੂ ਰਾਮਦਾਸ ਸਦਾ ਸਦਾ ਲਈ

ਰਾਜਦਾ ਦਾਰੇ ਜੇ ਇੱਥੇ ਤੋਂ ਕਦਮ ਅੰਦਰ ਪਰੇਡ ਲੈ ਕੇ ਨਹੀਂ ਸ਼ਰਧਾ ਦੇ ਨਾਲ ਤੂੰ ਅੰਦਰ ਆਏਗਾ ਤੇ ਇਹ ਤੇਰੇ ਭਾਵੇਂ ਦੁੱਖ ਸੁਪਨੇ ਚ ਕੱਟੇ ਜਾਣ ਆਖੋ ਸਤਨਾਮ ਦੇਖ ਲੋ ਕੀ ਕਰਦੇ ਰਾਜਾ ਸੰਸੀ ਕੋਲ ਉਹ ਜਗ੍ਹਾ ਵੀ ਮੌਜੂਦ ਹੈ ਸਕੇਤ ਮੰਡੀ ਦਾ ਰਾਜਾ ਜਿਹੜਾ ਗੁਰੂ ਪਿਆਰਿਓ ਜਿਹਦਾ ਸੁਪਨੇ ਦੇ ਵਿੱਚ ਅਗਲਾ ਜਨਮ ਕੱਟਿਆ ਬਾਰਾਂ ਸਾਲ ਦੀ ਗਰੀਬੀ ਢੀਲਾਂ ਦੇ ਘਰ ਵਿੱਚ ਜਨਮ ਅੱਤ ਦਾ ਕਾਲ ਪੈਣਾ ਉਸ ਸਮੇਂ ਦਰਖਤ ਤੋਂ ਪੀਲੂ ਤੋੜ ਕੇ ਭੁੱਖ ਮਿਟਾਉਣੀ ਦਰਖਤ ਤੋਂ ਡਿੱਗਣਾ ਮੌਤ ਹੋ ਜਾਣੀ ਜਮ ਲੈਣ ਆਉਣੇ ਤੇ ਇਹਦਾ ਸੁਪਨਾ ਖੁੱਲਣਾ ਵੀ ਮੈਨੂੰ ਤੇ ਗੁਰੂ ਅਰਜਨ ਦੇਵ ਜੀ ਨੇ ਸਵੇਰੇ ਸੱਦਿਆ ਜੰਮੋ ਤੁਸੀਂ ਕਿੱਧਰ ਆਇਓ ਅਗਲੇ ਦਿਨ ਸੁਪਨਾ ਦੱਸਿਆ ਤੇ ਮਹਾਰਾਜ ਇਹਨੂੰ ਲੈ ਕੇ ਗਏ ਜਿਹੜੀ ਜਗ੍ਹਾ ਦਾ ਸੁਪਨਾ ਸੀ ਸਿਰਫ ਮੈਂ ਸਾਖੀ ਨਹੀਂ ਲੈ ਰਿਹਾ ਇਸ਼ਾਰਾ ਦੇ ਰਿਹਾ ਕਿ ਜੇ ਸ਼ਰਧਾ ਨਹੀਂ ਸੀ ਬਣੀ ਤੇ ਕਹਿੰਦਾ ਵੀ ਗੁਰੂ ਘਰ ਆਉਣ ਦਾ ਲਾਭ ਕੀ ਜੇ ਲੇਖ ਨਹੀਂ ਮਿਟਣੇ ਰਾਗੀਆਂ ਤੋਂ ਸ਼ਬਦ ਸੁਣ ਲਿਆ ਤੇ ਮਹਾਰਾਜ ਨੇ ਅਗਲਾ ਜਨਮ ਇਹਦਾ ਸੁਪਨੇ ਚ ਕੱਟਿਆ ਕਿਹਦੇ ਸਦਕੇ ਗੁਰੂ ਰਾਮਦਾਸ ਦੇ ਘਰ ਜਿਹੜਾ ਤੂੰ ਆਇਆ ਇਹ ਜਿਹੜੇ ਅੰਦਰ 84 ਕਦਮ ਨੇ ਇੱਕ ਇੱਕ ਕਦਮ ਅਗਰ ਪਿਆਰ ਨਾਲ ਪੁੱਟੇ ਤੇ ਅੰਦਰ ਗੁਰੂ ਰਾਮਦਾਸ ਬੈਠੇ ਨੇ ਕਲਮ ਲੈ ਕੇ ਤੇਰੀ 84 ਮਿਟਣ ਦੇ ਲਈ ਮਿਟਣ ਦੇ ਲਈ ਇੱਕ ਪੰਕਤੀ ਸਾਹਮਣੇ ਆ ਗਈ ਪੜ੍ਹ ਲਓ।

गुर चौथी पीड़ी टिकिया तिन नंद पुष्ट सौ नारे

ਕੋਈ 84 ਕਦਮ ਪ੍ਰੇਮ ਨਾਲ ਪੁੱਟੇ। ਗੁਰੂ ਰਾਮਦਾਸ ਬੈਠੇ ਨੇ ਤੇਰੀ 84 ਕੱਟਣ ਦੇ। ਗੱਲ ਪ੍ਰੇਮ ਦੀ ਹੈ, ਸ਼ਰਧਾ ਦੀ ਹੈ। ਜਿਨ੍ਹਾਂ ਨੂੰ ਸ਼ਰਧਾ ਉਹ ਦੂਰ ਬੈਠਿਆਂ ਵੀ ਕਈ ਵਾਰੀ ਲੈ ਜਾਂਦੇ ਨੇ। ਸੰਤ ਸੁਜਾਨ ਸਿੰਘ ਜੀ ਉਹਨਾਂ ਦੇ ਪੋਤਰੇ ਨੇ ਇਹ ਬਚਨ ਸੁਣਾਇਆ ਸੀ ਸਟੇਜ 'ਤੇ।

ਸੰਤ ਸੁਜਾਨ ਸਿੰਘ ਜੀ ਨੇ ਦਿੱਲੀ ਕਰੋਲ ਬਾਗ ਉੱਥੇ ਜੋ ਕੁਝ ਵੀ ਸੰਗਤ ਨੂੰ ਕੀਰਤਨ ਨਾਲ ਜੋੜਨ ਲਈ ਜਗ੍ਹਾ ਬਣਾ ਲਈ। ਪਰ ਗੁਰੂ ਰਾਮਦਾਸ ਜੀ ਨਾਲ ਘਰ ਨਾਲ ਕਿੰਨਾ ਪਿਆਰ ਏ ਕਿ ਸੰਤ ਸੁਜਾਨ ਸਿੰਘ ਜੀ ਸਵੇਰੇ ਜਦੋਂ ਇਸ਼ਨਾਨ ਕਰਦੇ ਸੀ ਨਾ ਜੀ, ਤੇ ਪਹਿਲੇ ਪੰਜ ਮੱਘੇ ਜਿਹੜੇ ਪਿੰਡੇ ਤੇ ਪਾਣੇ ਗੁਰੂ ਰਾਮਦਾਸ ਜੀ ਦੇ ਸਰੋਵਰ ਦਾ ਧਿਆਨ ਧਰ ਕੇ ਪਾਣੇ। ਤੇ ਮਹਾਰਾਜ ਦਿੱਲੀ ਰਹਿੰਦੇ ਆ, ਰੋਜ਼ ਨਹੀਂ ਆ ਸਕਦੇ, ਸਾਡੀ ਸੁਰਤੀ ਦੀ ਹਾਜ਼ਰੀ ਲੈਣੀ। ਹੁਣ ਦੱਸੋ ਪ੍ਰੇਮ ਇਹੋ ਜਿਹੀ ਚੀਜ਼ ਹੈ ਕਿ ਦੂਰ ਰਹਿਣ ਵਾਲਾ ਵੀ ਪਿਆਰਿਓ ਉਹ ਵੀ ਖੁਸ਼ੀ ਲੈ ਜਾਂਦਾ, ਮਜ਼ਬੂਰੀ ਦੂਰ ਆ ਹਾਜ਼ਰੀ ਲੈਣੀ। ਸ਼ਰਧਾ ਨਹੀਂ ਅੰਮ੍ਰਿਤਸਰ ਦੇ ਇੱਕ ਕਾਲਜ ਦੇ ਵਿਦਿਆਰਥੀ ਨੇ ਮਾਈਕ ਤੇ ਕਹਿਤਾ ਸੀ, ਕਹਿੰਦਾ ਜੀ ਦਰਬਾਰ ਸਾਹਿਬ ਦੇ ਸਰੋਵਰ ਚ ਇਸ਼ਨਾਨ ਕਰਕੇ ਦੁੱਖ ਕਿਵੇਂ ਜਾ ਸਕਦੇ ਨੇ, ਉੱਥੇ ਹੀ ਇਸ਼ਨਾਨ ਕਰ ਰਿਹਾ ਪੀਲੀਏ ਵਾਲਾ, ਉੱਥੇ ਇਸ਼ਨਾਨ ਕਰ ਰਿਹਾ ਚਮੜੀ ਦੇ ਰੋਗ ਵਾਲਾ, ਉੱਥੇ ਇਸ਼ਨਾਨ ਕਰਦਾ ਪਿਆ ਕੈਂਸਰ ਦੇ ਰੋਗ ਵਾਲਾ, ਉੱਥੇ ਇਸ਼ਨਾਨ ਕਰਦਾ ਪਿਆ ਸ਼ੂਗਰ ਵਾਲਾ, ਉੱਥੇ ਇਸ਼ਨਾਨ ਕਰਦਾ ਪਿਆ ਦਿਲ ਦੀ ਬਿਮਾਰੀ ਵਾਲਾ। ਉੱਥੇ ਕੋਈ ਚੰਗਾ ਬੰਦਾ ਇਸ਼ਨਾਨ ਕਰੇਗਾ ਉਹਨੂੰ ਬਿਮਾਰੀ ਲੱਗੇਗੀ ਕਿ ਜਾਏਗੀ, ਜਿਹਨੂੰ ਨਹੀਂ ਕਰਦਾ ਧਿਆਨ ਦੇਣਾ। ਅੰਮ੍ਰਿਤਸਰ ਮੈਂ ਕਾਲਜ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੇਨ ਗੱਲ ਹੁਣ ਕੋਈ ਕੱਚਾ ਬੰਦਾ ਬੈਠਾ ਹੋਵੇ ਉਹ ਸੋਚੇਗਾ ਹੀ ਕਿਸੇ ਦੀ ਚਮੜੀ ਨੂੰ ਰੋਗ ਹੈ, ਉਹਨੇ ਚੁੱਭੀ ਮਾਰੀ ਹੈ, ਉਹ ਪਾਣੀ ਨੇ ਜਰਮ ਤੇ ਲੈਣੇ, ਕੈਂਸਰ ਦਾ ਰੋਗ ਹੈ, ਚੁੱਭੀ ਮਾਰੀ ਹੈ, ਕੋਈ ਹੋਰ ਰੋਗ ਹੈ। ਉੱਥੇ ਹੀ ਸਹੀ ਬੰਦਾ ਇਸ਼ਨਾਨ ਕਰ ਰਿਹਾ ਤੇ ਉਹਨੇ ਕਾਲਜ ਦੇ ਵਿਦਿਆਰਥੀ ਨੇ ਆਖਿਆ ਵੀ ਉਹਨੂੰ ਰੋਗ ਲੱਗੇਗਾ ਤੇ ਜਾਏਗਾ ਜੀ। ਉਸੇ ਕਾਲਜ ਦਾ ਪ੍ਰਿੰਸੀਪਲ ਜਿਹੜਾ ਇਸ ਵੇਲੇ ਮਨਿਸਟਰ ਹੈ, ਉਸੇ ਕਾਲਜ ਦਾ ਪ੍ਰਿੰਸੀਪਲ ਗੁਰੂ ਪਿਆਰਿਓ ਇੱਕ ਹਿੰਦੂ ਵੀਰ ਜਿਹਨੇ ਗੁਰੂ ਘਰ ਦਾ ਸਾਰਾ ਇਤਿਹਾਸ ਪੜ੍ਹਿਆ ਸੀ, ਉਸੇ ਵੇਲੇ ਉਸ ਬੱਚੇ ਦਾ ਵੀ ਸ਼ੰਕਾ ਕੱਢਿਆ, ਬੈਠੇ ਹੋਈਆਂ ਸਾਰੀਆਂ ਦੇ ਜਿਹੜੇ ਅੰਦਰ ਇੱਕ ਸ਼ਰਧਾ ਉਹਨੇ ਤੋੜੀ ਸੀ ਲੜਕੇ ਨੇ, ਉਹ ਵੀ ਸ਼ੰਕਾ ਕੱਢਿਆ ਕਿਵੇਂ। ਕਹਿਣ ਲੱਗਾ ਇਹ ਬੱਚਿਆ ਤੂੰ ਆਪਣੀ ਗੱਲ ਕਹਿਤੀ ਸਾਇੰਸ ਦੇ ਹਿਸਾਬ ਨਾਲ, ਇੱਕ ਜਿਹਦੇ ਸਰੀਰ ਨੂੰ ਰੋਗ ਹੈ ਚਮੜੀ ਦਾ ਰੋਗ ਹੈ ਕੋਈ ਹੋਰ ਰੋਗ ਹੈ, ਉਹਦੇ ਜਰਮਾਂ ਨਾਲ ਦੂਜੇ ਬੰਦੇ ਨੂੰ ਬਿਮਾਰੀ ਲੱਗੇਗੀ, ਇਹ ਤੂੰ ਆਪਣੀ ਸਾਇੰਸ ਦੇ ਹਿਸਾਬ ਨਾਲ ਕਹਿਤੀ ਕਿ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਬਿਮਾਰੀ ਦੁੱਖ ਜਾਏਗਾ ਕਿਵੇਂ ਲੱਗੇਗਾ। ਇਹ ਬੱਚਿਆ ਤੈਨੂੰ ਇਹ ਨਹੀਂ ਪਤਾ ਕਿ ਗੁਰੂ ਰਾਮਦਾਸ ਦੇ ਦਰ ਤੇ ਜਿਹੜਾ ਅੱਠੇ ਪੈਰ ਕੀਰਤਨ ਹੋ ਰਿਹਾ ਉਹ ਕੀਰਤਨ ਸਰੋਵਰ ਦੇ ਜਲ ਨੂੰ ਨਾਲ ਨਾਲ ਅੰਮ੍ਰਿਤ ਬਣਾ ਰਿਹਾ, ਉਹ ਕੀਰਤਨ ਦਾ ਸਦਕਾ ਜਿਹੜਾ ਜਲ ਅੰਮ੍ਰਿਤ ਬਣ ਰਿਹਾ ਉਹਦੇ ਸਦਕਾ ਦੁੱਖ ਜਾਣੇ ਨੇ। ਆਖੋ ਸਪਨਾ ਗੱਲ ਵੇਖ ਲਓ, ਦੂਜੇ ਬੰਨੇ ਲੈ ਜਾਓ ਤੇ ਬੰਦੇ ਦੇ ਕਦੀ ਕਰਮ ਬਦਲ ਹੀ ਨਹੀਂ ਸਕਦੇ, ਗੁਰੂ ਘਰ ਚ ਦਾਤ ਮਿਲ ਹੀ ਨਹੀਂ ਸਕਦੀ, ਨੇੜੇ ਹੋ ਕੇ ਵੀ ਬੰਦਾ ਦੂਰ ਹੈ, ਤੇ ਜੇ ਸ਼ਰਧਾ ਹੈ ਤੇ ਪ੍ਰੇਮ ਹੈ ਤੇ ਦੂਰ ਰਹਿ ਕੇ ਵੀ ਨੇੜੇ ਹੈ। ਇਸ ਕਰਕੇ ਪਿਆਰਿਓ ਸਕੇਤ ਮੰਡੀ ਦੇ ਰਾਜੇ ਨੂੰ ਗੁਰੂ ਅਰਜਨ ਦੇਵ ਜੀ ਨੇ ਅੱਖ ਖੋਲੀ ਕਿ ਲੇਖ ਨਹੀਂ ਬਦਲਦੇ, ਪਰ ਗੁਰੂ ਰਾਮਦਾਸ ਜੀ ਦਾ ਦਰ ਐਸਾ ਹੈ, 84 ਕਦਮ ਅਗਰ ਕੋਈ ਸ਼ਰਧਾ ਨਾਲ ਜਾਂਦਾ, ਪ੍ਰੇਮ ਨਾਲ ਜਾਂਦਾ, ਭਾਵਨਾ ਨਾਲ ਜਾਂਦਾ, ਪ੍ਰਤੀਕ ਨਾਲ ਜਾਂਦਾ ਔਰ ਨਿਮਾਣਾ ਹੋ ਕੇ ਜਾਂਦਾ, ਤੇ ਉਹ ਜਦੋਂ ਅੰਦਰ ਜਾਂਦਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੋਂ ਆਪਣੇ ਲੇਖ ਬਦਲਾ ਕੇ ਬਾਹਰ ਨਿਕਲਦਾ, ਖੁਸ਼ੀਆਂ ਲੈ ਕੇ ਬਾਹਰ ਨਿਕਲਦਾ। ਬੇਅੰਤ ਵਡਿਆਈਆਂ ਕੋਈ ਪਾਸਾ ਲੈ ਲਈਏ, ਕੋਈ ਅਗਲੀ ਵਾਰੀ ਹੋ ਜਾਣਗੀਆਂ। ਹੁਣ ਅੱਜ 6ਵੀਂ ਜੁਗਤੀ ਹਰਿਮੰਦਰ ਸਾਹਿਬ ਜਾਈਦਾ ਕਿਵੇਂ ਹੈ, ਦਰਬਾਰ ਸਾਹਿਬ ਜਾਣਾ ਕਿਵੇਂ ਹੈ, 5 ਜੁਗਤੀਆਂ ਤੁਸੀਂ ਸੁਣ ਚੁੱਕੇ ਹੋ, ਕੁਝ ਸੰਗਤ ਨਵੀਂ ਆਈ ਹੁੰਦੀ, ਮੈਂ ਉਹ 5 ਜਿਹੜੀਆਂ ਕੇਵਲ ਬੋਲ ਕੇ ਲੰਘ ਜਾਂਦਾ,
ਤੇ ਛੇਵੀਂ ਬਾਬਾ ਜੀ ਸੇਵਾ ਲੈਣ ਧਿਆਨ ਦੇਣਾ ਜੀ ਸਾਰੇ।

ਪਹਿਲੀ ਜੁਗਤੀ ਜਦੋਂ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਜਾਣਾ ਹੋਵੇ ਘਰੋਂ ਜਦੋਂ ਨਿਕਲਦੇ ਹੋ ਰਸਤੇ 'ਚ ਜਿੰਨਾ ਵੀ ਸਮਾਂ ਲੱਗਦਾ ਹੈ ਗੱਲਾਂ ਨਹੀਂ ਕਰਨੀਆਂ ਸਿਮਰਨ ਕਰਦੇ ਜਾਣਾ ਬਾਣੀ ਪੜ੍ਹਦੇ ਜਾਣਾ ਕਿਸੇ ਵੀ ਗੁਰਦੁਆਰੇ ਜਾਓ ਜਦੋਂ ਘਰੋਂ ਕਾਰ ਕੱਢ ਲਈ ਸਕੂਟਰ ਕੱਢ ਲਿਆ ਸਾਈਕਲ ਕੱਢ ਲਿਆ ਤੁਰ ਪਏ ਰਿਕਸ਼ਾ ਕਰ ਲਿਆ ਥ੍ਰੀ ਵੀਲਰ ਕਰ ਲਿਆ ਹੁਣ ਰਸਤੇ 'ਚ ਦੂਜੀ ਗੱਲ ਨਹੀਂ ਬਾਣੀ ਤੇ ਸਿਮਰਨ ਯਾਦ ਰੱਖਿਓ ਤੁਸੀਂ ਭਾਵੇਂ 5 ਵਜੇ ਤੁਰਿਓ ਜਿੱਥੇ ਪਹੁੰਚਣਾ ਧਾਰਮਿਕ ਜਗ੍ਹਾ ਤੇ ਉੱਥੇ 5:45 ਪਹੁੰਚਿਓ ਪਰ ਗੁਰੂ ਨੇ ਤੁਹਾਡੀ ਹਾਜ਼ਰੀ 5 ਵਜੇ ਤੋਂ ਲਾਤੀ ਹੈ ਜੇ ਘਰੋਂ ਨਿਕਲਦੇ ਆ ਨਾਮ ਬਾਣੀ ਜਪਦੇ ਨਿਕਲਿਓ ਜਦੋਂ ਵੀ ਦਰਬਾਰ ਸਾਹਿਬ ਜਾਣਾ ਹੋਵੇ ਰਸਤੇ 'ਚ ਦੁਨਿਆਵੀ ਗੱਲ ਨਹੀਂ ਦੂਜੀ ਜੁਗਤੀ ਖਾਲੀ ਹੱਥ ਨਹੀਂ ਜਾਣਾ ਤੀਸਰੀ ਜੁਗਤੀ ਪਿਆਰਿਓ ਮਾਇਆ ਜਿਹੜੀ ਉਹ ਕਦੀ ਵਗਾ ਕੇ ਨਹੀਂ ਮਾਰੀ ਇਸ ਤਰ੍ਹਾਂ ਤੇ ਕੋਈ ਮੰਗਤੇ ਨੂੰ ਵੀ ਨਹੀਂ ਦਿੰਦਾ ਹਰਿਮੰਦਰ ਸਾਹਿਬ ਜਾਂ ਕਿਸੇ ਗੁਰਦੁਆਰੇ ਜਦੋਂ ਵੀ ਜਾਓ ਪਹਿਲੇ ਨਮਸਕਾਰ ਕਰਿਆ ਕਰੋ ਨਮਸਕਾਰ ਉਸ ਤੋਂ ਬਾਅਦ ਜੋ ਵੀ ਮਾਇਆ ਆਵੇ ਭੇਟਾ ਕਰਨੀ ਹੌਲੀ ਜਿਹੀ ਮੁੱਠੀ ਖੋਲ ਕੇ ਰੱਖਤੀ ਤੇ ਅਰਦਾਸ ਕਰਤੀ ਸਤਿਗੁਰੂ ਤੇਰੇ ਬਖਸ਼ੇ ਵਿੱਚੋਂ ਹੈ ਕਿਰਪਾ ਕਰੀ ਪ੍ਰਵਾਨ ਕਰੀ ਆਮ ਕਈ ਗੁਰਦੁਆਰਿਆਂ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਉਂ ਮਾਇਆ ਵਗਾ ਕੇ ਮਾਰਦੇ ਨੇ ਇਹ ਬੜੀ ਭਾਰੀ ਬੇਦਬੀ ਹੈ ਇਹ ਤੀਸਰੀ ਜੁਗਤੀ ਚੌਥੀ ਜੁਗਤੀ ਭਾਵੇਂ ਤੁਸੀਂ ਮਾਇਆ ਵੱਲੋਂ ਵੱਡੇ ਹੋ ਭਾਵੇਂ ਗੁਣਾਂ ਵੱਲੋਂ ਕੀਰਤਨ ਵੱਲੋਂ ਗਿਆਨੀ ਹੋ ਕੋਈ ਅਹੁਦਾ ਮਿਲਿਆ ਲੀਡਰ ਹੋ ਪਰ ਜਦੋਂ ਵੀ ਦਰਬਾਰ ਸਾਹਿਬ ਜਾਣਾ ਜੋ ਕੁਝ ਵੀ ਗੁਣ ਹੈ ਜ਼ਿੰਦਗੀ 'ਚ ਇਹਨੂੰ ਜੋੜਿਆਂ 'ਚ ਛੱਡ ਜਾਣਾ ਅੰਦਰ ਮਨ ਨੀਵਾਂ ਕਰਕੇ ਜਾਣਾ ਅਰਲੀ ਹੋ ਕੇ ਜਾਣਾ ਫਿਰ ਭਰ ਕੇ ਨਿਕਲੋਗੇ ਮਨ ਨੀਵਾਂ ਕਰਕੇ ਹਰੀ ਨੀਵਿਆਂ ਨੂੰ ਮਿਲਦਾ ਹੈ ਆਖ ਸਤਨਾਮ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ ਤੇ ਪੰਜਵੀਂ ਜੁਗਤੀ ਪਿਆਰਿਓ ਕਦੀ ਵੀ ਦਰਬਾਰ ਸਾਹਿਬ ਦੀ ਪਰਿਕਰਮਾ ਕਾਹਲੀ ਕਾਹਲੀ ਨਹੀਂ ਕਰਨੀ ਇੱਕ ਇੱਕ ਸਿੱਲ ਥੱਲੇ ਪਤਾ ਨਹੀਂ ਕਿੰਨੇ ਕਿੰਨੇ ਸ਼ਹੀਦ ਸਿੰਘਾਂ ਦਾ ਸੁੱਚਾ ਲਹੂ ਡੋਲਿਆ ਇਹ 5 ਜੁਗਤੀਆਂ ਤੇ ਅੱਜ 6ਵੀਂ ਜੁਗਤੀ ਦੀਦੀ ਓ ਭੈਣੋ ਵੀਰੋ 10 ਮਿੰਟ ਵਿੱਚ ਬਾਬਾ ਜੀ ਸੇਵਾ ਲੈਣ ਸਾਰੇ ਗੱਲ ਕੇ ਆਖੋ ਸਤਨਾਮ ਇਹ 6ਵੀਂ ਜੁਗਤੀ ਕਈਆਂ ਨੂੰ ਭਾਵੇਂ ਥੋੜੀ ਖੌੜੀ ਲੱਗੇ ਅਰਦਾਸ ਗੁਰੂ ਦਾ ਸਿੱਖ ਹੈ ਗੁਰੂ ਦੀ ਗੱਲ ਆਪ ਜੀ ਤੱਕ ਸੁਣਾਉਣੀ ਫਰਜ਼ ਹੈ ਚੰਗੀ ਲੱਗੇ ਜ਼ਰੂਰ ਜੀਵਨ 'ਚ ਧਾਰਿਓ ਜਦੋਂ ਵੀ ਗੁਰੂ ਘਰ ਜਾਣਾ ਹੋਵੇ ਦਰਬਾਰ ਸਾਹਿਬ ਜਾਣਾ ਹੋਵੇ 6ਵੀਂ ਜੁਗਤੀ ਹੈ ਬਹੁਤਾ ਠਾਠ ਬਾਠ ਤੇ ਭੜਕੀਲਾ ਫੈਸ਼ਨ ਕਰਕੇ ਨਹੀਂ ਜਾਣਾ ਗੁਰੂ ਘਰ ਸਾਦਗੀ ਨਾਲ ਜਾਣਾ ਨਿਮਾਣੇ ਬਣ ਕੋਈ ਠਾਠ ਬਾਠ ਭੜਕੀਲਾ ਫੈਸ਼ਨ ਕਰਕੇ ਜਾਂਦਾ ਹੈ ਗੁਰੂ ਨਾਂ ਤੇ ਨਹੀਂ ਕਰਦਾ ਕਿਉਂ ਆਇਆ ਲੇਕਿਨ ਖੁਸ਼ੀ ਤੋਂ ਵਾਂਝਾ ਰਹਿ ਸਕਦਾ ਧਿਆਨ ਉਹਦਾ ਇੱਧਰ ਹੋਏ ਯਤਨ ਕਰੋ ਜਦੋਂ ਵੀ ਦਰਬਾਰ ਸਾਹਿਬ ਜਾਣਾ ਹੈ ਜਾਂ ਗੁਰੂ ਘਰ ਬੀਬੀਓ ਭੈਣੋ ਵੀਰੋ
ਸਾਦਗੀ। ਵੈਸੇ ਬਾਕੀ ਦੇ ਜੀਵਨ ਚ ਵੀ ਸਾਦਗੀ ਆਵੇ, ਜੇ ਉਹ ਅਜੇ ਲੇਟ ਹੈ ਤੇ ਗੁਰੂ ਘਰ ਵਿੱਚ ਸਾਦਗੀ ਜ਼ਰੂਰ ਆਵੇ। ਬਹੁਤਾ ਠਾਠ ਬਾਠ ਤੇ ਭੜਕੀਲਾ ਸੈਸ਼ਨ ਕਰਕੇ ਨਹੀਂ ਜਾਣਾ। ਤੁਸੀਂ ਹੈਰਾਨ ਹੋਵੋਗੇ, ਜਿਹੜਾ ਬੜੂ ਸਾਹਿਬ ਸਕੂਲ ਚਲਾ ਰਹੇ ਨਾ ਮਹਾਂਪੁਰਸ਼ ਬੜੂ ਸਾਹਿਬ ਸੰਤ ਬਾਬਾ ਇਕਬਾਲ ਸਿੰਘ ਜੀ, ਉੱਥੇ ਕਿਸੇ ਵਿਦਿਆਰਥੀ ਨੂੰ ਹਦਾਇਤ ਨਹੀਂ, ਆਪਣੇ ਕਮਰੇ 'ਚ ਸ਼ੀਸ਼ਾ ਰੱਖ ਹੀ ਨਹੀਂ ਸਕਦਾ, ਸ਼ੀਸ਼ਾ ਨਹੀਂ ਰੱਖਣਾ। ਬੜੀ ਵੱਡੀ ਗੱਲ ਹੈ। ਤੁਸੀਂ ਕੀਰਤਨ ਕਰਨ ਗਏ, ਸਾਨੂੰ ਕਮਰਾ ਜਿਹੜਾ ਮਿਲਿਆ ਹੁਣ ਦਸਤਾਰ ਸਜਾਣੀ ਸੀ ਤੇ ਸ਼ੀਸ਼ੇ ਤੇ ਸਜਾਈ ਵੀ, ਇਹ ਸ਼ੀਸ਼ਾ ਕਮਰੇ 'ਚ ਹੈਗਾ ਹੀ ਨਹੀਂ। ਥੱਲੇ ਸੇਵਾਦਾਰਾਂ ਨੂੰ ਕਿਹਾ ਸ਼ੀਸ਼ਾ, ਤੇ ਉਹਨਾਂ ਉਦੋਂ ਗੱਲ ਦੱਸੀ, ਕਹਿੰਦੇ ਇੱਥੇ ਕਿਸੇ ਕਮਰੇ 'ਚ ਵੀ ਸ਼ੀਸ਼ਾ ਨਹੀਂ। ਆਖੋ ਸਤਨਾਮ, ਸਾਦਗੀ ਦਾ ਪੱਲਾ ਕਾਇਮ ਰਵੇ, ਬੜੀ ਵੱਡੀ ਬਾਤ। ਅਸੀਂ ਇਹ ਨਹੀਂ ਕਹਿੰਦੇ ਵੀ ਸ਼ੀਸ਼ਾ ਇਹਨਾਂ, ਲੇਕਿਨ ਤੁਸੀਂ ਇਸ਼ਾਰਾ ਸਮਝ ਗਏ। ਕੁਝ ਗੁਰਬਾਣੀ ਦੀਆਂ ਪੰਕਤੀਆਂ ਵੀ ਸਾਡੇ ਲਈ ਸਮਝਾਉਣ ਵਾਸਤੇ ਸਹਾਈ ਨੇ। ਇੱਕ ਇਤਿਹਾਸ ਦੀ ਸਾਖੀ ਵੀ ਬੀਬੀ ਉਹ ਭੈਣੋ ਸਮਝਾਉਣ ਲਈ ਸਹਾਈ ਤੁਹਾਡੇ ਲਈ। ਮੇਰੇ ਖਿਆਲ ਨਾਲ ਗੁਰੂ ਅਮਰਦਾਸ ਜੀ ਦਾ ਭਤੀਜਾ ਸੀ ਸਾਵਣ ਮੱਤ, ਜਿਹਨੂੰ ਮਹਾਰਾਜ ਨੇ ਮੰਜੀ ਦਿੱਤੀ, ਜਿਹੜੀ 22 ਮੰਜੀਆਂ ਪ੍ਰਚਾਰ ਲਈ ਪੀੜੀਆਂ, ਉਹ ਇੱਕ ਉਹਨੂੰ ਵੀ ਦਿੱਤੀ। ਗੋਇੰਦਵਾਲ ਸੰਗਤ ਦੀ ਗਿਣਤੀ ਵੱਧਦੀ ਜਾਂਦੀ ਸੀ ਦਰਸ਼ਨ ਦਦਾਰੇ ਕਰਨ ਵਾਲਿਆਂ ਦੀ। ਸਾਰਿਆਂ ਕਿਹਾ ਬਾਬਾ ਜੀ ਹੋਰ ਕਮਰੇ ਪਾਓ, ਸੰਗਤ ਬਹੁਤ ਆਉਂਦੀ ਬਾਹਰੋਂ। ਗੁਰੂ ਮਹਾਰਾਜ ਨੇ ਸਾਵਣ ਮੱਲ ਨੂੰ ਭੇਜਿਆ ਸੀ, ਨਾਲ ਚਾਰ ਸਿੱਖ ਦੇ ਕੇ ਭੇਜੇ ਸੀ, ਸਕੇਤ ਮੰਡੀ ਜਾਓ ਉੱਥੋਂ ਲੱਕੜੀ ਲੈ ਕੇ ਆਓ। ਮਹਾਰਾਜ ਉੱਥੇ ਸਾਨੂੰ ਤਾਂ ਕੋਈ ਜਾਣਦਾ ਨਹੀਂ, ਲੱਕੜ ਕਿਵੇਂ ਲਿਆਈਏ, ਕੀ ਕਹਾਂਗੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਜੇਬ ਚੋਂ ਰੁਮਾਲ ਕੱਢ ਕੇ ਦਿੱਤਾ, ਰੁਮਾਲ ਕਹਿੰਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਨਹਾਰੇ ਕਿਤੇ ਤੇਰੇ ਰਾਗ ਪਰੀ ਸੰ ਕਹੀ ਆਏ ਕਿਤੇ ਤੇਰੇ ਗਾਵਨਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਨਿਵਾਰੀ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਧਰ ਨਾਲੀ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਕੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਨੈਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਹਾਈਆਂ।

ਨਾਇਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਪਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾ

ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਕਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ।

ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗ ਮੈਂ ਸੁਖ ਵਾਸੀ।

ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ।

ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਬਲ ਮੋਹਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ।

ਏਕ ਕੀ ਪੀਰ ਪਛਾਨੈ ਗੜ ਗੜ ਕੇ ਪੜ ਪੜ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹਰਿਆਲਮ।

ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਚਿਤ ਕਰ ਸਪਾ ਗਏ ਕਰ ਸਪਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ।

ਜਿਨ ਸਰਣਾਰੇ ਮਨ ਗੁਰਮਿਲ ਕਾਲ ਸਵਾਰੇ ਰਹਾ ਸੰਸਾਰ ਵਿਕਾਰ ਸੰਤੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਕੀ ਆਵੇ ਕਥਾ ਜਨ ਜਾਨੀ ਜਾਂ ਕਰਵਾਏ ਸੁਈ ਰਹਾ ਜੋ ਹਰ ਗੁਰ ਤੇ ਮਨੇ ਬਸੇਰਾ ਮੇਜ ਕਰ ਮਹਿਲ ਬਾਬੂ ਸੁਖ ਸਹਿਜੇ ਬੋਰ ਨਾ ਹੋਈ ਗੋ ਫੇਰਾ ਅੰਤਰ ਜਾਮੀ ਪੁਰਖ ਬਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਖ ਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਬਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਖ ਕਰ ਸੰਤਨ ਕੀ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਭਾਵ

0: ਦੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. ਕਹਿੰਦੇ ਹਰੀ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਦੇ ਅਰਥ ਮਿਹਨਤ ਵਾਸਤੇ ਪੂਰੇ ਸਤਿਗੁਰਾਂ ਕੇ ਅਸੀਂ ਆਪਣਾ ਸਰੀਰ ਵੇਚ ਦਿੱਤਾ। ਵੇਚਣਾ ਕੀ ਭਾਵ, ਹਰ ਵੇਲੇ ਸੇਵਾ 'ਚ ਲੱਗੇ ਰਹਿੰਦੇ ਹਾਂ, ਸਿਮਰਨ ਕਰਦੇ ਹਾਂ। ਸਤਿਗੁਰ ਦਾਤੇ ਨਾਮ ਦੜਾਇਆ, ਮੁੱਖ ਮਸਤਕ ਭਾਗ ਸੁਭਾਗੇ, ਸੁੱਖਾਂ ਦਾ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਦ੍ਰਿੜ ਕਰਾ ਤਾ। ਕਹਿੰਦੇ ਮੱਥੇ ਦੇ ਜਿਹੜੇ ਮੁਖੀ ਸ੍ਰੇਸ਼ਟ ਭਾਗਾਂ ਕਰਕੇ ਹੁਣ ਕਹਿੰਦੇ ਅਸੀਂ ਸੁਭਾਗੇ ਮੈਨੇ ਭਾਗਾਂ ਵਾਲੇ ਬਣ ਗਏ ਹਾਂ। ਆਰਾਮ ਗੁਰਮਤ ਹਰ ਲਿਵ ਲਾਗੇ ਰਹੋ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਦੁਆਰਾ ਰਮੇ ਹੋਏ ਰਾਮ, ਹਾਂਜੀ ਉਹਦੀ ਲਿਵ ਜਿਹੜੀ ਹੈ ਉਹਦੇ ਵਿੱਚ ਲੱਗ ਗਏ। ਹਰ ਵੇਲੇ ਬਿਰਤੀ ਸੁਰਤੀ ਮਹਾਰਾਜ ਨਾਲ ਜੁੜੀ ਰਹਿੰਦੀ ਹੈ। ਘੱਟ ਘੱਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਰਮਈਆ ਜਿਹੜਾ ਰਮਿਆ ਆਰਾਮ ਆ, ਸਾਰਿਆਂ ਘਟਾਂ ਵਿੱਚ ਰਮਤ ਮੈਨੇ ਵਿਆਪਕ ਹੋ ਰਿਹਾ। ਗੁਰੂ ਜਿਹੜੇ ਪੂਜਾ ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕਰਕੇ ਉਹਨਾਂ ਦੀ ਲਿਵ ਦੇ ਵਿੱਚ ਅਸੀਂ ਲੱਗ ਗਏ ਹਾਂ। ਓਮ ਮੰਤਨ ਦੇਵੋ ਕਾਟ ਗੁਰੂ ਕੋ ਮੇਰਾ ਭਰਮ ਪੋ ਗੁਰਬਚਨੀ ਭਾਗੇ। ਓ ਕਹਿੰਦੇ ਮੈਂ ਅਸੀਂ ਆਪਣਾ ਮੰਤਨ ਜਿਹੜਾ ਉਹ ਸਤਿਗੁਰਾਂ ਨੂੰ ਕੱਟ ਕੱਟ ਕੇ ਦੇ ਦਿੱਤਾ। ਕਿਉਂ, ਗੁਰੂ ਦੇ ਉਪਦੇਸ਼ ਦੁਆਰਾ ਮੇਰਾ ਜਿਹੜਾ ਭਰਮ ਅਤੇ ਡਰ ਭਾਗੇ ਮੈਨੂੰ ਭੱਜ ਜਾ, ਦੌੜ ਜਾ, ਦੂਰ ਹੋ ਜਾ। ਅੰਧਿਆਰ ਹੈ ਦੀਪਕ ਆਣ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਸਤਿਗੁਰਾਂ ਨੇ ਕਹਿੰਦੇ ਸਾਡਾ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਸਿਰ ਦੇ ਵਿੱਚ, ਅਗਿਆਨਤਾ ਦਾ ਹਨੇਰਾ ਸੀ ਉਹ ਦੂਰ ਕਰਤਾ ਗੁਰੂ ਨੇ ਗਿਆਨ ਗੁਰ ਗਿਆਨ ਪ੍ਰਤੱਖ ਗਿਆਨ ਰੂਪੀ ਦੀਵੇ ਨੂੰ ਆਨਵੇ ਨੇ ਜਲਾ ਕੇ ਜਲਾ ਦਿੱਤਾ। ਜਿਹਦੇ ਕਰਕੇ ਗੁਰੂ ਜਿਹੜਾ ਚੇਤਨ ਰੂਪੀ ਪਰਮਾਤਮਾ ਸੀ ਉਹਦੇ 'ਚ ਬਿਰਤੀ ਲੱਗ ਗਈ। ਅਗਿਆਨ ਰੂਪੀ ਦੀਵਾ ਜਗਾ ਤਾ, ਲਿਵ ਲੱਗ ਗਈ ਆ। ਅਗਿਆਨਤਾ ਦਾ ਹਿਰਦਾ ਜਿਹੜਾ ਹਿਰਦੇ 'ਚ ਅਗਿਆਨ ਸੀ ਉਹ ਦੂਰ ਹੋ ਗਿਆ। ਅਗਿਆਨ ਹਨੇਰਾ ਬਿਨ ਸੁਗਨਾ ਸੋ ਕਰ ਬਸਤ ਲਹੀ ਮਨ ਜਾਗੇ। ਇਹ ਅਗਿਆਨ ਰੂਪੀ ਹਨੇਰਾ ਬਿਨ ਸੁਮਨੇ ਛੇਤੀ ਨਾਸ਼ ਹੋ ਗਿਆ। ਫਿਰ ਮਨ ਨੇ ਇਹ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਕੇ ਆਪਣੇ ਹਿਰਦੇ ਰੂਪੀ ਘਰ 'ਚੋਂ ਇਹ ਜਿਹੜੀ ਆਤਮ ਗਿਆਨ ਰੂਪੀ ਵਸਤੂ ਲੱਭ ਲਈ। ਕਿਉਂਕਿ ਹਨੇਰੇ 'ਚ ਕੋਲ ਪਈ ਚੀਜ਼ ਵੀ ਲੱਜਦੀ ਨਹੀਂ ਨਾ, ਪ੍ਰਕਾਸ਼ ਹੋ ਜਾਏ ਕਹਿੰਦੇ ਪਏ ਤਾਂ ਨੇੜੇ ਸੀ, ਅਸੀਂ ਉੱਧਰ ਹੀ ਲੱਜਦੇ ਰਹੇ। ਉਹ ਆਤਮਾ ਰੂਪੀ ਵਸਤੂ ਹੈ ਤਾਂ ਅੰਦਰ ਹੀ ਸੀ, ਜਿਹਦੇ ਗੁਰੂ ਨੇ ਗਿਆਨ ਰੂਪੀ ਦੀਵਾ ਦੇਤਾ ਦੇ ਅੰਦਰੋਂ ਪ੍ਰਾਪਤ ਹੋ ਗਈ। ਸਾਖਤ ਬਦਕ ਮਾਇਆਕਾਰੀ ਤਿੰਨ ਜੰਮ ਜੋਹਨ ਲੱਗ ਗਏ। ਕਿਹੜੇ ਮਾਇਆ ਵਾਲੇ ਸਾਖਤ ਬੰਦੇ ਬਦਕ ਮੈਨੇ ਹਿੰਸਕ, ਇੱਕ ਦੂਜੇ ਦੀ ਹਿੰਸਾ ਕਰਦੇ ਆ, ਕਤਲ ਗਾਤ ਕਰਦੇ ਆ, ਘਾਤ ਕਰਦੇ ਆ। ਇਸ ਵਾਸਤੇ ਜੰਮ ਜਿਹੜੇ ਉਹਨਾਂ ਦੇ ਜੋਹਨ ਦੇਖਣ 'ਚ ਲੱਗੇ ਕਿ ਕਦੋਂ ਇਹਨਾਂ ਨੂੰ ਕਾਬੂ ਕਰੀਏ, ਜਦੋਂ ਇਹਨੇ ਪਰਾਰੋ ਸਵਾਸ ਪੂਰੇ ਹੋਣ ਕਿ ਇਹਨਾਂ ਨੂੰ ਨਰਕਾਂ 'ਚ ਲੈ ਕੇ ਜਾਈਏ। ਹੁਣ ਸਤਿਗੁਰ ਆ ਗਏ ਸੀਸਣਾ ਵਿੱਚ, ਉਹ ਆਵ ਹੈ ਜਾਹੇ ਭਾਗੇ। ਉਹ ਜਿਹੜਾ ਮਾਇਆਧਾਰੀ ਹੰਕਾਰੀ ਆ, ਉਹਨੇ ਗੁਰੂ ਅੱਗੇ ਆਪਣਾ ਸਿਰ ਭੇਟਾ ਨਹੀਂ ਕੀਤਾ, ਹੰਕਾਰ ਨਹੀਂ ਛੱਡਿਆ। ਇਸ ਵਾਸਤੇ ਭਾਗੇ ਛੋਟੀਆਂ ਭਾਗਾਂ ਵਾਲੇ ਆਵ ਹੈ ਜਾਏ, ਜੰਮਦੇ ਆ, ਮਰਦੇ ਆ, ਇਸ ਤਰ੍ਹਾਂ ਪੂਰੇ ਕਰਦੇ ਆ। ਅਮਰਾ ਬਿਨੋ ਸੁਣੋ ਪ੍ਰਭ ਠਾਕਰ, ਹਮ ਸਰਨ ਪ੍ਰਭੂ ਹਰ ਮਾਗੇ। ਕਹਿੰਦੇ ਹੈ ਨਿਰੰਕਾਰ ਮੈਂ ਸਾਡੀ ਬੇਨਤੀ ਦਾ ਸ਼ਬਦ ਸੁਣੋ, ਕਿ ਪਰਮਾਤਮਾ ਅਸੀਂ ਆਪ ਜੀ ਦੀ ਚਰਨ ਸ਼ਰਨ 'ਚ ਰਹਿਣਾ ਮੰਗਦੇ ਹਾਂ, ਸਾਨੂੰ ਆਪਣੇ ਚਰਨਾਂ 'ਚ ਰੱਖੋ। ਜਾਂ ਨਾਨਕ ਕਿਲਾ ਜੀ ਪਾਤ ਗੁਰੂ ਹੈ ਸਿਰ ਵੇਚੋ ਸਤਿਗੁਰ ਅੱਗੇ। ਸਾਡੀ ਲੱਜ ਅਤੇ ਪਤ ਹਾਂਜੀ ਸ਼ਰਮ ਅਤੇ ਇੱਜ਼ਤ ਰੱਖਣ ਵਾਲੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਨਹੀਂ। ਅਸੀਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ। ਗੌੜੀ ਪੂਰੀ ਮਹੱਲਾ ਚੌਥਾ, ਆਮ ਹੰਕਾਰੀ ਹੰਕਾਰ ਅਗਿਆਨ ਮਤ, ਗੁਰ ਮਿਲਿਆ ਆਪ ਗੁਆਇਆ। ਅਸੀਂ ਮਾਰਾ ਹੰਕਾਰੀ ਸੀ, ਅਗਿਆਨ ਵਾਲੀ ਸਾਡੀ ਬੁੱਧੀ ਸੀ, ਹੰਕਾਰ ਨਾਲ ਭਰੇ ਹੋ ਸੀ। ਜਦ ਗੁਰਾਂ ਨਾਲ ਮਿਲ ਗਏ ਉਹਨਾਂ ਨੇ ਸਾਡੇ ਅੰਦਰੋਂ ਆਪਾ ਆਪ ਹੰਕਾਰ ਗੁਆ ਦਿੱਤਾ। ਹੁਣ ਮੈਂ ਰੋ ਗਿਆ ਸੁੱਖ ਪਾਇਆ ਧਨ ਧਨ ਗੁਰੂ ਹਰ ਰਾਇਆ। ਜਿਲੇ ਹੰਗਤਾ ਮਮਤਾ ਰੂਪੀ ਜਿਹੜਾ ਰੋਗ ਦੂਰ ਹੋ ਗਿਆ, ਆਤਮਾ ਸੁੱਖ ਪਾ ਲਿਆ, ਜਿਹਦੇ ਕਰਕੇ ਹਰੀ ਰਾਜਾ ਰੂਪ ਪਰਮੇਸ਼ਰ ਸਤਿਗੁਰ ਸੱਚੇ ਪਾਤਸ਼ਾਹ ਧਨਤਾ ਯੋਗ ਹਨ। ਰਾਮ ਗੁਰ ਕੈ ਬਚਨ ਹਰ ਪਾਇਆ ਰਹੋ। ਹੇ ਰਾਮ ਮੈਨੇ ਹੇ ਭਰਾਵੋ,

ਸਤਿਗੁਰ ਨੇ ਬਚਨ ਕਰਕੇ ਅਸੀਂ ਪਰਮਾਤਮਾ ਨੂੰ ਪਾਇਆ। ਅਮਰਾ ਹੀਰ ਮੇਰਾ ਹੀਰ ਹੈ ਪ੍ਰੀਤ ਰਾਮ ਰਾਏ ਕੀ, ਗੁਰਮਾਰਗ ਪੰਥ ਬਸਾਇਆ ਮੇਰੇ ਮਨ ਚ ਉਹ ਰਾਮ ਰਮਿਆ ਦਾ ਰਾਜਾ ਪ੍ਰਕਾਸ਼ ਸ਼ੂ ਦੀ ਪ੍ਰੀਤੀ ਹੈ। ਇਸ ਵਾਸਤੇ ਸਾਨੂੰ ਸਤਿਗੁਰਾਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪੀ ਜਿਹੜਾ ਮਾਰਗ ਰਸਤਾ ਸੀ ਉਹ ਖੁੱਲ੍ਹਾ ਦੱਸਿਆ ਸੀ। ਇਧਰੇ ਤੁਰਿਆ ਜਾ ਗੁਰਮੁਖ ਗਾਡੀ ਰਾਹ ਮੇਰਾ ਜੀਵ ਪਿੰਡ ਸਾਹਿਬ ਸਤਿਗੁਰ ਆ ਗਿਆ ਜਿਹਨੇ ਵਿਛੜਿਆ ਹਰ ਗੱਲ ਆਇਆ। ਮੇਰਾ ਮਨ ਇਹ ਪਿੰਡ ਸੀ ਧਾਨ ਇਹ ਸਤਿਗੁਰਾਂ ਅੱਗੇ ਭੇਟ ਚੜ੍ਹਾ ਤਾ। ਕਹਿੰਦੇ ਜਿਹਨਾਂ ਸਤਿਗੁਰਾਂ ਨੇ ਮੇਰੇ ਤੋਂ ਵਿਛੜਿਆ ਹੋਇਆ ਪਰਮਾਤਮਾ ਉਹ ਗਲ ਨਾਲ ਲਾ ਦਿੱਤਾ ਮਿਲਾ ਦਿੱਤਾ। ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ। ਮੇਰੇ ਮਨ ਵਿੱਚ ਪਰਮਾਤਮਾ ਦੇਖਣ ਦੀ ਪ੍ਰੀਤ ਲੱਗੀ ਹੈ ਕਦੋਂ ਦਰਸ਼ਨ ਦੇਣਗੇ। ਅਤੇ ਜਦੋਂ ਗੁਰੂ ਜੀ ਨੂੰ ਬੇਨਤੀ ਕੀਤੀ ਉਹਨੇ ਹਿਰਦਾ ਸ਼ੁੱਧ ਕਰਕੇ ਕੋਈ ਨੇੜੇ ਨੂੰ ਪਰਮਾਤਮਾ ਦਿਖਾ ਤਾ ਉਹਦੇ ਤੇਰੇ ਅੰਦਰ ਹੀ ਹੈ। ਸਹਿਜ ਆਨੰਦ ਭਇਆ ਮਨ ਮੋਰਿਆ ਗੁਰੇ ਆ ਗਿਆ ਬੇਚ ਵਿਚਾਇਆ ਆ ਬੇਚਾਇਆ। ਜਿਸ ਵੇਲੇ ਸਤਿਗੁਰਾਂ ਨੇ ਕਿਰਪਾ ਕੀਤੀ ਗੁਰੂ ਅੱਗੇ ਆਪਣਾ ਵਿਵੇਚ ਦਿੱਤਾ ਭਾਵਦਾਸ ਬਣ ਗਿਆ। ਮੇਰੇ ਮਨ 'ਚ ਸਹਿਜ ਜੜਾ ਆਤਮਾ ਆਨੰਦ ਸੀ ਗਿਆਨ ਪ੍ਰਾਪਤ ਹੋ ਗਿਆ। ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮੇਰੇ ਸੰਤ ਜਨਾ ਰੰਗ ਮਨ ਹੈ ਰਲੀਆ ਜੀਓ। ਫਿਰ ਕਹਿੰਦੇ ਕੀ ਹੋਇਆ ਕਿ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਇਹ ਮਹਾਤਮਾ ਰੂਪੀ ਸਭਿਓ ਆਓ ਰਲ ਮਿਲ ਕੇ ਸ਼ੁਭ ਗੁਣਾਂ ਰੂਪੀ ਕਾਮਣ ਮੈਨੇ ਟੂਣਾ ਕਰੀਏ। ਸ਼ੁਭ ਗੁਣਾਂ ਰੂਪ ਮਣਕਾ ਜਿਹੜਾ ਉਹ ਗਲ 'ਚ ਪਾਲਣਾ ਕਰੀਏ। ਮੇਰੇ ਸੰਤ ਜਨਾ ਰੰਗ ਮਨ ਹੈ ਰਲੀਆ ਜੀਓ। ਮਹਾਤਮਾ ਜਨਾਂ ਨੂੰ ਮਿਲ ਕੇ ਪ੍ਰੇਮ ਸਹਿ ਰਲੀਆਂ ਮੈਨੇ ਜਿਹੜੀਆਂ ਖੁਸ਼ੀਆਂ ਆਨੰਦ ਇਹਨਾਂ ਨੂੰ ਮੰਨਣਾ ਕਰੀਏ। ਗੁਰਦੀਪ ਗਿਆਨ ਸਦਾ ਮਨ ਬਲੀ ਆ ਜੀਏ। ਸਤਿਗੁਰਾਂ ਦੁਆਰਾ ਜਿਹਨਾਂ ਦੇ ਮਨ ਰੂਪੀ ਮੰਦਰ ਵਿੱਚ ਗਿਆਨ ਰੂਪੀ ਦੀਵਾ ਸਦਾ ਹੀ ਬਲਿਆ ਰਹਿੰਦਾ ਪ੍ਰਕਾਸ਼ ਕਰਦਾ ਰਹਿੰਦਾ। ਹਰ ਟੁੱਠੇ ਢੁੱਲ ਢੁੱਲ ਮਿਲੀ ਆ ਜੀਓ। ਜਦੋਂ ਮਹਾਰਾਜ ਟੁੱਠੇ ਪ੍ਰਸੰਨ ਹੋ ਗਏ ਅਤੇ ਡੁੱਲ ਡੁੱਲ ਕੇ ਮਿਲਿਆ ਭਾਵ ਢੁੱਲ ਢੁੱਲ ਕੇ ਉਛਲ ਉਛਲ ਕੇ ਸੰਸਾਰ ਵੱਲੋਂ ਹੱਟ ਹੱਟ ਕੇ ਅਤੇ ਖੁਸ਼ੀ ਨਾਲ ਯਾਨੀ ਪਰਮਾਤਮਾ ਨੂੰ ਮਿਲਣਾ ਕਰੋ ਅਤੇ ਮਨ ਵਿੱਚ ਲੋਕ ਲਾਜ ਕੀ ਰੱਖਣੀ। ਮੇਰਾ ਮੰਤਨ ਪ੍ਰੇਮ ਲੱਗਾ ਹਰ ਢੋਲੇ ਜੀਓ। ਮੇਰੇ ਮਨ ਤਨ ਵਿੱਚ ਢੋਲੇ ਮੈਨੇ ਪਿਆਰੇ ਪਰਮਾਤਮਾ ਦਾ ਪਿਆਰ ਲੱਗ ਰਿਹਾ। ਮੈਂ ਮੇਲੇ ਮਿੱਤਰ ਸਤਿਗੁਰ ਬੇਚੋਲੇ ਜੀਓ। ਇਹ ਵਿਚੋਲੇਪਣ ਦੇ ਕਾਰਨ ਕਰਨ ਵਾਲੇ ਕੌਣ ਸਤਿਗੁਰੂ? ਮੈਨੂੰ ਪਰਮਾਤਮਾ ਰੂਪੀ ਮਿੱਤਰ ਨਾਲ ਮਿਲਾ ਦੇਣਾ ਕਰੋ। ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀ। ਉਹਨਾਂ ਸੰਤਾਂ ਨੂੰ ਮੈਂ ਆਪਣਾ ਮਨ ਤਨ ਦੇ ਦਿਆਂ ਜਿਹੜੇ ਮੈਨੂੰ ਪ੍ਰਭੂ ਨੂੰ ਮਿਲਾ ਦੇਣ। ਹਰ ਬਿਟੜ ਉਹ ਸਦਾ ਘੋਲੇ ਜੀ। ਅਸੀਂ ਹਰੀ ਤੋਂ ਬਿਟੜ ਉਹਨਾਂ ਨੇ ਉੱਤੋਂ ਸਦਾ ਬਲਿਹਾਰ ਕਰਵਾਉਣ ਜਾਂਦੇ ਹਾਂ। ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ। ਕਿ ਮੇਰੇ ਪਿਆਰੇ ਸਤਿਗੁਰੂ ਸਾਡੇ ਤਨ 'ਚ ਵਸੋ। ਇਹ ਗੋਬਿੰਦ ਬਾਣੀ 'ਚ ਵਸੋ ਕਿਰਪਾ ਕਰਕੇ ਸਾਡੇ ਮਨ 'ਚ ਵੀ ਵਸੋ। ਅਤੇ ਪਿਆਰੇ ਹਰੀ ਗੋਬਿੰਦ ਵਸੂਆਂ ਦੇ ਵਸੂ ਰੂਪ ਹਾਂਜੀ ਅਤੇ ਮੇਰ ਤੋਂ ਮੇਰ ਰੂਪ ਤੁਸੀਂ ਕਿਰਪਾ ਕਰਕੇ ਸਾਡੇ ਮਨ 'ਚ ਵਸਣਾ ਕਰੋ। ਕਿਉਂਕਿ 8 ਤਰ੍ਹਾਂ ਦੇ ਵਸੂ ਮੰਨੇ ਗਰੋਣ ਆ ਪ੍ਰਾਣ ਆ ਧਰੋਵ ਆ ਵਸੂ ਆ ਦੋਖ ਆ ਵਿਭਾਗ ਆ ਅਰਕ ਆ ਅਗਨੇ ਆ ਇਹ 8 ਤਰ੍ਹਾਂ ਦੇ। ਕਿਰਪਾ ਕਰਕੇ ਸੱਚੇ ਪਾਤਸ਼ਾਹ ਵਸੂਆਂ ਦੇ ਵਸੂ ਇਹਨਾਂ ਸਾਰਿਆਂ ਨੂੰ ਸ਼ਕਤੀ ਦੇਣ ਵਾਲੇ ਤੁਸੀਂ ਕਿਰਪਾ ਕਰਕੇ ਸਾਡੇ ਮਨ 'ਚ ਵਸ ਜਾਓ। ਮਨ ਰਸ ਕਰਸ ਹਰ ਰਸ ਅਗਾਨੇ ਫਿਰ ਬਹੁਰ ਨਾ ਭੂਖ ਲਗਾਵੈ। ਸਾਰਿਆਂ ਰਸਿਆਂ ਵਿੱਚ ਰਸ ਕਿਵੇਂ ਨੇ ਤੁਸੀਂ ਰਸੇ ਹੋਏ ਇਹ ਨਿਰੰਕਾਰ ਕਹਿੰਦੇ ਉਸ ਮਨ ਵਿੱਚ ਕਹਿੰਦੇ ਮਨ ਰਸ ਮਨ ਦੇ ਵਿੱਚ ਵੀ ਮਿਲ ਕੇ ਹਰੀ ਰਸ ਨੂੰ ਪੀ ਕੇ ਅਸੀਂ ਅਗਾਨੇ ਮੈਨੇ ਰੱਜ ਗਿਆਨ ਤ੍ਰਿਪਤ ਹੋ ਗਏ। ਇਸ ਕਰਕੇ ਫਿਰ ਬਹੁਰ ਮੈਨੇ ਵਾਰ ਵਾਰ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਸੀ ਭੁੱਖ ਸੀ ਹੋਣ ਲੱਗਦੀ ਨਹੀਂ ਉਹ ਖਤਮ ਹੋ ਗਈ ਹੈ। ਕੋਈ ਕਰਿਆ ਪਾਵਾ ਨੇਕ ਬਹੁਤ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ। ਬਹੁਤਿਆਂ ਨਾਲ ਮਿਲ ਕੇ ਭਾਵੇਂ ਜਿੰਨੇ ਮਰਜ਼ੀ ਕੋਈ ਯਤਨ ਕਰੀ ਜਾਏ ਪਰ ਸਤਿਗੁਰਾਂ ਦੀ ਕਿਰਪਾ ਤੋਂ ਬਿਨ ਨਾਮ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੁੰਦੀ ਕਦਾਚਿਤ ਵੀ। ਜਾਂ ਨਾਨਕ ਹਰ ਕਿਰਪਾਧਾਰੀ ਮਤ ਗੁਰਮੰਦ ਨਾਮ ਦਿਰੜਾਵੈ। ਪਾਤਸ਼ਾਹ ਜਿਨ੍ਹਾਂ ਦੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹਨਾਂ ਦੀ ਮਤ ਬੁੱਧੀ ਸਤਿਗੁਰਾਂ ਨੂੰ ਸਿੱਖਿਆ ਲਿਆ ਕੇ ਨਾਮ ਵਿੱਚ ਦ੍ਰਿੜ ਹੋ ਜਾਂਦੀ ਹੈ ਉਹ ਮਨ ਦੀ ਅਵਸਥਾ ਨੂੰ ਦ੍ਰਿੜ ਕਰ ਲੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮ ਮਤ ਮਾਤਾ ਮਤ ਜੀਓ ਨਾਮ ਕਰਮਾ। ਜਿੰਦੂ ਤੋਂ ਮਤਲਬ ਇਹ ਗੁਰਮੁਖ ਪਿਆਰਿਆ
ਸਤਿਗੁਰਾਂ ਦੁਆਰਾ ਪਵਿੱਤਰ ਜਿਹੜਾ ਨਾਮ ਜਿਸਨੂੰ ਤੁਸੀਂ ਪਾਰ ਗਿਆ ਇਸ ਨੂੰ ਕਰ ਮਤ ਬੁੱਧੀ ਦੇ ਅੰਦਰ ਸਤਿਗੁਰਾਂ ਦੀ ਸਿੱਖਿਆ ਲੈ ਕੇ ਜਿਹੜਾ ਮੁੱਖ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਇਸੇ ਨੂੰ ਮਾਤਾ ਬਣਾ ਲੈਣਾ ਕਰ ਸੰਤੋਖ ਪਿਤਾ ਕਰ ਗੁਰ ਪੁਰਖ ਸੰਤੋਖ ਪਿਤਾ ਕਰ ਗੁਰਪੁਰਖ ਜਨਮਾਂ ਬੜੇ ਭਾਗੀ ਮਿਲਰਾਮਾ ਗੁਰੂ ਜਿਹੜੇ ਜਨਮ ਤੋਂ ਰਹਿਤ ਪੁਰਸ਼ ਹੈ ਉਹਨਾਂ ਦੁਆਰਾ ਫਿਰ ਸੰਤੋਖ ਨੂੰ ਆਪਣਾ ਪਿਤਾ ਬਣਾਉਣਾ ਕਰ ਸੰਤੋਖ ਦਾ ਧਾਰਨਾ ਕੀ ਇਹ ਕਹਿੰਦੇ ਪਿਤਾ ਬਣਾ ਲੈ ਜਨਮ ਮਰ ਤੋਂ ਜਿਹੜਾ ਰਹਿਤ ਅਕਾਲ ਪੁਰਖ ਉਸਨੂੰ ਗੁਰੂ ਬਣਾ ਲੈ ਇਹ ਵੱਡੀਆਂ ਭਾਗਾਂ ਵਾਲਿਆ ਇਸ ਤਰ੍ਹਾਂ ਰਾਮ ਰਮੇ ਹੋਏ ਪਰਮੇਸ਼ਰ ਨੂੰ ਮਿਲਣਾ ਕਰ ਗੁਰਯੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਜਿਹਨੂੰ ਐਸਾ ਯੋਗੀ ਪੁਰਖ ਰੂਪ ਸਤਿਗੁਰੂ ਮਿਲਿਆ ਉਹਨਾਂ ਨੇ ਰੰਗ ਮਾਣੀ ਉਸ ਪਰਮਾਤਮਾ ਦੇ ਰੰਗ ਨੂੰ ਆਨੰਦ ਨੂੰ ਮਾਣਿਆ ਇਹਨੂੰ ਫੇਰ ਰੱਖਣਾ ਪਹਿਲਾਂ ਟਾਈਮ ਨਾਲ ਰੱਖਦਾ ਨਹੀਂ ਉੱਥੇ ਤੁਰਿਆ ਕਰਨਾ ਰਾਗ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮ ਮਤ ਮਾਤਾ ਮਤ ਜੀਉ ਨਾਮ ਮੁਖਰਮ ਸੁਪਨੇ ਤਾਂ ਬਹੁਤ ਬੜਬੜੇ ਲੈਂਦਾ ਸਮਝਦਾ ਨਹੀਂ ਜਦੋਂ ਸ਼ੁਰੂ ਹੋ ਜਾਂਦਾ ਉੱਥੋਂ ਟਾਈਮ ਨਾਲ ਬਹਿੰਦਾ ਨਹੀਂ ਅਤੇ ਜਿਹੜੇ ਰੱਖਦਾ ਉਹ ਸ਼ਬਦ ਢਾਬੇ 'ਚ ਰਹਿ ਜਾਂਦਾ ਜਿੰਦੂ ਮੈਨੇ ਹੀ ਗੁਰਮੁਖਾ ਸਤਿਗੁਰਾਂ ਦੁਆਰਾ ਪਰਮਾਤਮਾ ਦਾ ਨਾਮ ਜਪਣ ਰੂਪੀ ਕਰਮ ਕਰ ਮਤ ਮਾਤਾ ਮਤ ਜੀਉ ਨਾਮ ਮੁਖ ਰਮ ਔਰ ਮਤ ਜਿਹੜੀ ਬੁੱਧੀ ਹੈ ਭਾਵ ਗੁਰੂ ਦੀ ਸਿੱਖਿਆ ਇਹਨੂੰ ਲੈ ਕੇ ਮੁਖਾਰਬਿੰਦ ਨਾਲ ਜਿਹੜਾ ਰਮੇ ਹੋਏ ਰਾਮ ਦਾ ਰਾਮ ਜੀਉ ਮਤ ਜੀਉ ਹਾਂਜੀ ਮੂੰਹ ਦੇ ਨਾਲ ਜਿਹੜਾ ਰਾਮ ਜੀ ਸਤਿਕਾਰਯੋਗ ਪਰਮੇਸ਼ਵਰ ਉਹਦਾ ਨਾਮ ਜਪਣਾ ਮਤ ਬੁੱਧੀ ਦੇ ਅੰਦਰ ਇਹ ਸਤਿਗੁਰਾਂ ਦੀ ਸਿੱਖਿਆ ਲੈ ਕੇ ਜਿਹੜਾ ਮੂੰਹ ਨਾਲ ਪਰਮਾਤਮਾ ਦਾ ਨਾਮ ਜਪਣਾ ਇਹ ਮਾਤਾ ਕਰ ਸੰਤੋਖ ਪਿਤਾ ਕਰ ਗੁਰ ਪੁਰਖ ਜਨਮਾਂ ਬਿਰਭਾਗੀ ਮਿਲ ਰਾਮ ਗੁਰੂ ਜਿਹੜੇ ਜਨਮਾਂ ਤੋਂ ਰਹਿਤ ਪੁਰਸ਼ ਆ ਉਹਨਾਂ ਦੁਆਰਾ ਸੰਤੋਖ ਨੂੰ ਪਿਤਾ ਬਣਾਉਣਾ ਕਰ ਬਿਰਭਾਗੀ ਮਿਲ ਰਾਮ ਸੰਤੋਖ ਧਾਰਨਾ ਇਹ ਪਿਤਾ ਬਣਾਉਣਾ ਕਰ ਜਨਮਾਂ ਜਨਮਾਂ ਤੋਂ ਰਹਿਤ ਜਿਹੜਾ ਰੰਗਕਾਰ ਅਕਾਲ ਪੁਰਖ ਨੂੰ ਗੁਰੂ ਬਣਾਉਣਾ ਕਰ ਇਹ ਵੱਡਿਆਂ ਭਾਗਾਂ ਵਾਲਿਆ ਇਸ ਤਰ੍ਹਾਂ ਤੂੰ ਰਾਮ ਨੂੰ ਮਿਲਣਾ ਕਰ ਗੁਰਯੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਜਿਹਨਾਂ ਨੂੰ ਯੋਗੀ ਪੁਰਖ ਜਿਹੜਾ ਹਰ ਵੇਲੇ ਆਨੰਦ ਸਰੂਪ 'ਚ ਜੁੜਿਆ ਰਹਿੰਦਾ ਐਸਾ ਗੁਰੂ ਮਿਲਿਆ ਉਹਨਾਂ ਨੇ ਕਹਿੰਦੇ ਰੰਗ ਮਾਣੀ ਆਨੰਦ ਨੂੰ ਮਾਣਿਆ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਉ ਸੱਚੇ ਸਤਿਗੁਰ ਸਦਾ ਵਾਸਤੇ ਨਿਰਵਾਣ ਨਿਰਬੰਧ ਬੰਧਨਾ ਤੋਂ ਰਹਿ ਪਰਮਾਤਮਾ ਦੇ ਰੰਗ ਆਨੰਦ ਵਿੱਚ ਰੱਖੇ ਰਹਿੰਦੇ ਬੜਭਾਗੀ ਮਿਲ ਸੁਗੜ ਸੁਜਾਣੀ ਜੀਉ ਬੜੀਆਂ ਭਾਗਾਂ ਵਾਲੇ ਜਿਹੜੇ ਸੁਗੜ ਕਰੇ ਭਾਗ ਦੇ ਧੰਨ ਵਾਲੇ ਸੁਜਾਣੀ ਚਤੁਰ ਸਤਿਗੁਰੂ ਜੀ ਸਾਨੂੰ ਮਿਲੇ ਹਨ ਮੇਰਾ ਮੰਤਨ ਹਰ ਰੰਗ ਭਿੰਨਾ ਮੇਰਾ ਮਨ ਵੀ ਤਨ ਵੀ ਪਰਮਾਤਮਾ ਦੇ ਰੰਗ ਭਿੰਨਾ ਮੈਨੂੰ ਭਿੱਜ ਗਿਆ ਹੈ ਆਓ ਸੰਤੋ ਮੇਰਾ ਨਾਮ ਜਪਾ ਹਾਂ ਜੇ ਸੰਤ ਜੀ ਨੂੰ ਤੁਸੀਂ ਆਓ ਆਪਾਂ ਰਲ ਮਿਲ ਕੇ ਬੈਠੀਏ ਔਰ ਨਾਮ ਜਪਣਾ ਕਰੀਏ ਜੇ ਸੰਗਤ ਨਾਮ ਸਦਾ ਲੈ ਲਾਹਾ ਜੀਉ ਤਾਂ ਸੰਗਤ ਵਿੱਚ ਬੈਠ ਕੇ ਸਦਾ ਵਾਸਤੇ ਨਾਮ ਦਾ ਲਾਹਾ ਜਿਹੜਾ ਲਾਭ ਹੈ ਇਹਨੂੰ ਲੈਣਾ ਕਰੀਏ ਘਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾਂ ਜੀਉ ਸਾਧ ਸੰਜਾ ਕੇ ਸੰਤ ਜਨਾਂ ਦੀ ਸੇਵਾ ਕਰ ਜੋ ਤੇਰੇ ਮੁਖਾਰਵਿੰਦ ਨਾਮ ਅੰਮ੍ਰਿਤ ਨੂੰ ਪਾਉਣਗੇ ਮਿਲ ਪੂਰਵ ਲਿਖੇ ਅੜੇ ਪੁਰ ਕਰਮ ਗੁਰੂ ਦਰਗਾਹ ਤੋਂ ਜਿਹਨਾਂ ਦੇ ਪੂਰਵ ਦੇ ਚੰਗੇ ਕਰਮਾਂ ਦੇ ਲੇਖ ਲਿਖੇ ਆ ਉਹਦੇ ਮੁਤਾਬਕ ਹੀ ਜਿਹੜੇ ਸੰਤ ਜਨ ਮਹਾਤਮਾ ਜਨ ਮਿਲਦੇ ਹਨ ਪੂਰੇ ਸਾਧ ਸੰਤ ਦੀ ਭਾਗਾਂ ਨਾਲ ਮਿਲਦੇ ਹਨ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਉ ਮਨ ਮੋਰ ਕੋਕੇੜਾ ਸ਼ਬਦ ਮੁਖ ਪਾਇਆ ਜਿਸ ਵਕਤ ਇਹ ਮਾਨਸ ਦੇ ਰੂਪੀ ਸਾਵਣ ਦੇ ਮਹੀਨੇ
ਪ੍ਰੇਮ ਰੂਪੀ ਜਿਹੜਾ ਸਾਵਣ ਦਾ ਮਹੀਨਾ, ਇਸ ਦੇ ਅੰਦਰ ਗੁਰੂ ਰੂਪ ਬੱਦਲ ਵਰਸੇ, ਭਾਵ ਉਪਦੇਸ਼ ਰੂਪੀ ਜਲ ਦੀ ਵਰਖਾ ਕੀਤੀ, ਅਤੇ ਸਾਰੇ ਸੰਸਾਰ ਦੇ ਵਿੱਚ ਅੰਮ੍ਰਿਤ ਰੂਪੀ ਪਰਮਾਤਮਾ ਛਾਇਆ ਹੋਇਆ ਉਸਨੂੰ ਨਿਸ਼ਚੇ ਕੀਤਾ। ਜਿਸ ਵੱਲ ਸਤਿਗੁਰਾਂ ਨੇ ਮੂੰਹ ਦੇ ਵਿੱਚ ਇਹ ਸ਼ਬਦ ਉਪਦੇਸ਼ ਪਾਇਆ, ਉਸ ਵੇਲੇ ਮਨ ਰੂਪੀ ਮੋਰ ਜਿਹੜਾ ਸੀ ਆਨੰਦ ਦੇ ਨਾਲ ਭੁੱਖ ਕੇ ਅੜਾ ਜੀ ਬੋਲਣ ਲੱਗ ਪਿਆ। ਹਰ ਅੰਮ੍ਰਿਤ ਬੁੱਠਾ ਮਿਲਿਆ ਹਰਾਇਆ ਜੀਵ ਜਨ ਨਾਨਕ ਪ੍ਰੇਮ ਰਤਨਾ। ਇਸ ਸਮੇਂ ਨਾਮ ਅੰਮ੍ਰਿਤ ਦਾ ਮੀਂਹ ਵਰਿਆ, ਪਰਮਾਤਮਾ ਰਾਜਾ ਪ੍ਰਕਾਸ਼ ਨੂੰ ਮਿਲ ਪਿਆ। ਪਾਤਸ਼ਾਹ ਕਹਿੰਦੇ ਉਹਨੂੰ ਗੁਰਮੁਖਿਨਾਂ ਦਾ ਮਨ ਜਿਹੜਾ ਸੀ ਪ੍ਰੇਮ ਵਿੱਚ ਰਤਨਾ ਰਤਾ ਰਹਿੰਦਾ, ਹਰਲੇ ਮਿਲਿਆ ਰਹਿੰਦਾ। ਗੌੜੀ ਮਾਂ ਜੋ ਮਹੱਲਾ ਚੌਥਾ। ਜਿਸ ਤਰ੍ਹਾਂ ਸੰਸਾਰ ਦੇ ਉੱਤੇ ਦੇਵੀਆਂ ਆਪਣੇ ਪਤੀ ਨੂੰ ਪ੍ਰਸੰਨ ਰੱਖਣ ਵਾਸਤੇ ਕਈ ਉਹਨਾਂ ਦਾ ਮਨੋ ਕਰ ਲਈਆਂ ਗਲਤ ਮਨ ਪਾਸਿਆਂ ਲਈ, ਇਸ ਤਰ੍ਹਾਂ ਪਰਮਾਤਮਾ ਨੂੰ ਬਸ ਕਰਨ ਵਾਸਤੇ ਪ੍ਰਸੰਨ ਕਰ ਲਈਆਂ। ਹਮ ਅਪਰਾਧ ਪਾਪ ਹਕੀਨੇ ਪਰ ਦੁਸ਼ਟੀ ਚੋਰ ਚੁਰਾਇਆ। ਇਹ ਸੱਚੇ ਪਾਤਸ਼ਾਹ ਸਿੰਘ ਬੜੇ ਅਪਰਾਧ ਕੀਤੇ ਆ, ਪਾਪ ਕੀਤੇ, ਦੁਸ਼ਟਤਾਈ ਵਾਲੇ ਕਰਮ ਕੀਤੇ, ਚੋਰ ਹੋ ਕੇ ਦੂਜੇ ਦੀਆਂ ਚੀਜ਼ਾਂ ਨੂੰ ਚੁਰਾਉਣਾ ਕੀਤਾ, ਚੋਰ ਹੋ ਕੇ ਨਾਮ ਨੂੰ ਚੁਰਾਇਆ, ਭਾਵ ਨਾਮ ਜਪਣ ਵਾਲੇ ਚੋਰ ਬਣੇ ਰਹਿ, ਇਹਨੂੰ ਕਦੀ ਨਹੀਂ ਜਪਿਆ। ਉੱਧਰ ਸੌਗਾ ਜਾਂ ਅੰਦਰ ਵੜ ਕੇ ਲੋਗਾ ਹੈ, ਨਾਮ ਜਪਣ ਤੋਂ ਬਹਾਨਾ ਬਣਾ ਲਿਆ, ਨਹਾਉਣ ਤੋਂ ਬਹਾਨਾ ਬਣਾ ਲਿਆ। ਅਬ ਨਾਨਕ ਸਰਨ ਆ ਵਸਿਆ ਏ, ਹਰ ਰੱਖੋ ਲਾਜ ਹਰ ਪਾਇਆ। ਇਹ ਪਾਤਸ਼ਾਹ ਹੁਣ ਅਸੀਂ ਤੁਹਾਡੀ ਚਰਨ ਚਰਨ ਵਿੱਚ ਆਏ ਹਾਂ, ਕਿਰਪਾ ਕਰਕੇ ਆਪ ਜੀ ਸਾਡੀ ਲਾਜ ਰੱਖੋ। ਜਿਸ ਤਰ੍ਹਾਂ ਜੇ ਆਪ ਨੂੰ ਪਾਇਆ ਪਾ ਜਾ ਚੰਗਾ ਲੱਗੇ, ਸਾਡੀ ਇੱਜ਼ਤ ਰੱਖ ਲਵੋ। ਗੌੜੀ ਪੂਰਵੀ ਮਹੱਲਾ ਚੌਥਾ। ਗੁਰਮਤਿ ਵਾਜਿਆ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੈ। ਗੁਰਮਤਿ ਨੂੰ ਧਾਰਨ ਕਰਨ ਵਾਲੇ ਜਿਹੜੇ ਆ ਉਹਨਾਂ ਦੇ ਮਨ ਪਰਮਾਤਮਾ ਦੇ ਗੁਣਾਂ ਨੂੰ ਉਹ ਮਨ ਕਰਕੇ ਗਾਉਂਦੇ, ਇਸ ਵਾਸਤੇ ਉਹਨਾਂ ਦੇ ਹਿਰਦੇ ਵਿੱਚ ਅਨਹਦ ਹੱਦ ਤੋਂ ਰਹਿਤ ਸ਼ਬਦ ਵਾਜਿਆ, ਪਰਮਾਤਮਾ ਪ੍ਰਤੱਖ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਬੜਭਾਗੀ ਗੁਰਦਰਸ਼ਨ ਪਾਇਆ ਤਾਂ ਤੁਹਾਨੂੰ ਗੁਰੂ ਦੇ ਬੁਲਾਵੇ, ਬੜਿਆਂ ਭਾਗਾਂ ਵਾਲੇ ਪੁਰਸ਼ਾਂ ਨੇ ਉਹਦਾ ਦਰਸ਼ਨ ਪਾਇਆ। ਕਿਉਂਕਿ ਸਤਿਗੁਰਾਂ ਦੇ ਚਰਨਾਂ ਵਿੱਚ ਜਿਹੜਾ ਗੱਤੀ ਲਾਉਂਦਾ ਉਹ ਗੁਰਮੁਖ ਧੰਨ ਧੰਨਤਾ ਯੋਗ ਹੈ, ਉਹ ਧੰਨਿਆ ਅਤੇ ਧੰਨਤਾ ਯੋਗ ਹੈ। ਗੁਰਮੁਖ ਹਰ ਲਿਵ ਲਾਵੈ ਰਹੋ। ਗੁਰਮੁਖ ਪਿਆਰੇ ਜਿਹੜੇ ਸਦਾ ਪਰਮਾਤਮਾ ਦੇ ਬਿਰਤੀ ਨੂੰ ਜੋੜ ਰੱਖਦੇ। ਅਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਧਾਰ ਕਮਾਵੈ। ਪੂਰੇ ਸਤਿਗੁਰੂ ਸਾਡੇ ਠਾਕੁਰ ਮਾਲਕ ਹੈ। ਮੇਰਾ ਮਨ ਹੁਣ ਸਤਿਗੁਰਾਂ ਵੱਲੋਂ ਦੱਸੀ ਹੋਈ ਜਿਹੜੀ ਭਗਤੀ ਅਤੇ ਸੇਵਾ ਰੂਪੀ ਕਾਰ ਨੂੰ ਕਮਾ ਰਿਹਾ ਹੈ। ਹਮ ਮਲਮਲ ਧੋ ਰਿਹਾ ਪਾਵ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ। ਜਿਹੜੇ ਨਿਰੰਕਾਰ ਪਰਮੇਸ਼ਰ ਦੀ ਸਤਿਗੁਰੂ ਦੀ ਕਥਾ ਸੁਣਾਉਂਦੇ ਆ, ਅਸੀਂ ਐਸੇ ਸਤਿਗੁਰਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਨੇ, ਪਾਪ ਪ੍ਰੇਮ ਨਾਲ ਸੇਵਾ ਕਰਦੇ ਹਾਂ। ਹਿਰਦੈ ਗੁਰਮਤਿ ਰਾਮ ਰਸਾਇਣ, ਗਿਰਵਾਹਰ ਗੁਣ ਗਾਵੈ। ਸਤ ਸੱਚੇ ਪਰ ਸਿੱਖਿਆ ਦੁਆਰਾ ਮਨ ਦੇ ਵਿੱਚ ਆਰਾਮ ਜਿਹੜਾ ਰਸਾਂ ਦਾ ਆਨੰਦ ਉਹ ਸਾਡੇ ਘਰ ਵਿੱਚ ਵੱਸ ਰਿਹਾ ਹੈ। ਅਤੇ ਰਸਨਾ ਜਿਹੜੀ ਉਹ ਵੀ ਹਰ ਵੇਲੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ, ਔਰ ਇਹ ਨਿਰੰਕਾਰ ਪਰਮੇਸ਼ਰ ਅਤੇ ਤੁਸੀਂ ਹਰ ਜਗ੍ਹਾ ਵਿੱਚ ਵੱਸੋ, ਬੱਸੋ ਦੇ ਵਿੱਚ ਜਾਂ ਉਜਾੜ ਵਿੱਚ, ਔਰ ਮੇਰੇ ਮੇਲ ਮੈਂ ਮੇਲੂ ਪਿਆਰਿਆਂ ਦਾ ਪਿਆਰਾ, ਕਿਰਪਾ ਕਰਕੇ ਮੇਰੇ ਮਨ 'ਚ ਵਸਣਾ ਕਰੋ। ਇਹ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਗੁਣ ਗਾਉਂਦੇ ਰਹੀਏ, ਚਾਹੇ ਤੁਸੀਂ ਅਕਾਂਤ ਵਿੱਚ ਹੈ, ਚਾਹੇ ਤੁਸੀਂ ਉਜਾੜ ਵਿੱਚ ਹੈ, ਜਿੱਥੇ ਵੀ ਜਾਈਏ ਕਿਰਪਾ ਕਰੋ
ਸਾਡੇ ਮਨ ਚ ਵਸੋ, ਅਸੀਂ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ। ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਬਿੰਦਾ, ਗੁਰਪੂਰਾ ਵੇਖ ਵਗਾਸ ਜੀਓ। ਇਹ ਮੇਰੇ ਗੋਬਿੰਦ ਇੰਦਰੀਆਂ ਨੂੰ ਬਿੰਦ ਪ੍ਰਕਾਸ਼ਣ ਵਾਲੇ ਕਹਿੰਦੇ ਉਹਨਾਂ ਗੁਰੂ ਪਿਆਰਿਆਂ ਨੇ ਮਨ ਦੀ ਇੱਛਾ ਦੇ ਤਾਬ ਫਲ ਪਾ ਲਿਆ, ਕਿਉਂਕਿ ਪੂਰੇ ਸਤਿਗੁਰਾਂ ਦਰਸ਼ਨ ਵੇਖ ਕੇ ਵਿਕਾਸ ਸਿੰਘ ਨੇ ਉਹਨਾਂ ਨੂੰ ਬੜਾ ਆਨੰਦ ਹੁੰਦਾ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਅੰਦਨ ਅਨੰਦਰ ਹੱਸ ਜੀ। ਇਸ ਵਾਸਤੇ ਗੁਰਮੁਖ ਜਿਨ੍ਹਾਂ ਪ੍ਰਭੂ ਦੇ ਮਿਲਾਪ ਵਾਲਿਆਂ ਨੂੰ ਪਰਮਾਤਮਾ ਮਿਲ ਗਿਆ, ਉਹਨਾਂ ਦੇ ਮਨ ਵਿੱਚ ਆਨੰਦ ਦਿਨ ਰਾਤ ਰਹੱਸ ਜਿਹੜਾ ਬੁੱਝਿਆ ਆਨੰਦ ਬ੍ਰਹਮ ਆਨੰਦ ਹੈ, ਇਹ ਪ੍ਰਗਟ ਹੋ ਜਾਂਦਾ। ਬਾਹਰ ਦੇ ਖਾਣ ਪੀਣ ਦੇ ਆਨੰਦ ਹੈ, ਇਹ ਅੰਦਰ ਦਾ ਆਨੰਦ ਜਿਹੜਾ ਉਹ ਪ੍ਰਗਟ ਹੋ ਜਾਂਦਾ। ਔਰ ਉਹਨਾਂ ਦਾ ਮਨ ਦਿਨ ਰਾਤ ਰਹੱਸਮੈਂ ਆਨੰਦ ਵਿੱਚ ਰਹਿੰਦਾ। ਹਰ ਪਾਏ ਅੜਾ ਬੜ ਭਾਗੀ ਮੇਰੇ ਗੋਬਿੰਦਾ, ਨਿਤ ਲੈ ਲਾਹਾ ਮਨ ਹੱਸ ਜੀਓ। ਇਸ ਵਾਸਤੇ ਗੁਰਮੁਖ ਜਿਨ੍ਹਾਂ ਬੜਿਆਂ ਭਾਗਾਂ ਵਾਲਿਆਂ ਨੇ ਪਰਮਾਤਮਾ ਨੂੰ ਪਾ ਲਿਆ, ਉਹ ਹਮੇਸ਼ਾ ਇਸ ਮਾਨਸ ਦੇ ਦਾ ਲਾਭ ਲੈ ਕੇ ਮਨ ਵਿੱਚ ਹੱਸ ਨੂੰ ਖੁਸ਼ ਰਹਿੰਦੇ ਹਨ। ਹਰ ਆਪ ਪਾਏ ਹਰ ਆਪੇ ਵੇਖੈ, ਹਰ ਆਪੇ ਕਾਰ ਲਾਇਆ ਜੀਓ। ਪੁਨਾਂਕਰ ਆਪੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਉਪਾਏ ਪੈਦਾ ਕਰਦਾ ਹੈ, ਆਪੇ ਸਾਰਿਆਂ ਦੀ ਕਰਮੀ ਨੂੰ ਪਾਲਣਾ ਕਰਦਾ ਹੈ, ਆਪੇ ਸਾਰਿਆਂ ਦੇ ਕਰਮਾਂ ਨੂੰ ਦੇਖਦਾ ਹੈ, ਆਪ ਸਾਰਿਆਂ ਨੂੰ ਕਾਰਿਆਂ ਨੂੰ ਵਿਹਾਰਾਂ ਵਿੱਚ ਲਾਉਂਦਾ ਹੈ। ਇਹ ਖਾਬ ਹੈ ਵਕਤ ਟੋਟ ਨਾ ਆਵੇ, ਇਸ ਨਾਲ ਪੱਕਾ ਪਾਇਆ ਜੀ। ਜਿਨ੍ਹਾਂ ਦੇ ਜਿਹੜੇ ਇੱਕ ਐਸੇ ਪੁਰਖ ਹੈ, ਉਹਨਾਂ ਦੇ ਪਰਮਾਤਮਾ ਵਾਪਸ ਕਰ ਲੈਣ, ਉਹ ਰੱਜ ਰੱਜ ਕੇ ਬੜੀ ਸੰਤੁਸ਼ਟੀ ਨਾਲ ਬਲਾਰ ਖਾਂਦੇ ਹਨ। ਉਹਨਾਂ ਦੇ ਘਰਾਂ 'ਚ ਕਿਸੇ ਚੀਜ਼ ਦਾ ਟੋਟਾ ਘਾਟਾ ਨਜ਼ਰ ਨਹੀਂ ਆਉਂਦਾ। ਇਸ ਪੈਸੇ ਉਹਨਾਂ ਨੂੰ ਪੱਕਾ ਮਾਤਰ ਥੋੜ੍ਹਾ ਪਦਾਰਥ ਥੋੜ੍ਹਾ ਹੀ ਸੁੱਖ ਦਿੱਤਾ ਹੈ, ਇਸ ਉਹਨਾਂ ਨੂੰ ਇੰਨੀ ਦਾਤ ਦਿੱਤੀ ਹੈ। ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਂਦੇ, ਹੋਰਨਾਂ ਨੂੰ ਵੀ ਗਾਂ ਦਾਨ ਕਰਦੇ ਬਖਸ਼ਦੇ, ਉਹਨਾਂ ਦੇ ਘਰ ਕਸੂਰ ਕਮੀ ਆਉਂਦੀ ਨਹੀਂ, ਘਾਟਾ ਆਉਂਦਾ ਨਹੀਂ। ਇਹ ਪੈਸੇ ਆ ਸਾਰਾ ਦਿਨ ਮਿਹਨਤ ਮਜ਼ਦੂਰੀਆਂ ਕਰਦੇ ਆ, ਫਿਰ ਵੀ ਪੱਕਾ ਪਰ ਦਾਣੇ ਮਿਲਦੇ ਆ, ਇਹਨਾਂ ਨੂੰ ਪਾਕਾ ਹੀ ਕੱਟਣਾ ਪੈਂਦਾ। ਕਈ ਵੀਰ ਅੱਜ ਕੋਈ ਰੋਟੀ ਨਹੀਂ ਮਿਲਦੀ, ਕਰਮਾਂ ਦੇ ਹਿਸਾਬ ਕਿਤਾਬ ਆ। ਇੱਕ ਰਾਜੇ ਤਖ਼ਤ ਬਹਿ ਹੈ ਨੇ ਸੂਤੀਏ, ਇੱਕ ਨਾ ਪਿੱਠ ਮੰਗਾਇਆ ਜੀ। ਇੱਕ ਤਾਂ ਰਾਜੇ ਬਣ ਕੇ ਰਾਜਿਆਂ ਦੇ ਤਖ਼ਤਾਂ ਬਹਿ ਕੇ ਸੁੱਖ ਭੋਗਦੇ ਹਮੇਸ਼ਾ ਤੁਸੀਂ, ਇੱਕ ਐਸੇ ਉਹਨਾਂ ਤੋਂ ਪੇਖਿਆ ਮੰਗਾ ਰਹੇ ਹੋ, ਦਰ ਦਰ ਠੂਠਾ ਫੜ ਕੇ ਮੰਗ ਰਹੇ। ਇੱਕ ਗੁਰਮੁਖ ਜਿਹੜੇ ਰਾਜੇ ਭਾਵ ਗਿਆਨਵਾਨ ਹੋ ਕੇ ਜਿਹੜਾ ਸਰੂਪ ਰੂਪੀ ਤਖ਼ਤ ਹੈ ਉਹਤੇ ਬੈਠ ਕੇ ਹਮੇਸ਼ਾ ਸੁਖੀ ਹੈ। ਇੱਕ ਐਸੇ ਆ ਕਰਮਾਂ ਨੇ ਭਿੱਖ ਮੰਗਾਇਆ, 84 ਲੱਖ ਜੂਨਾਂ ਦਾ ਦੁੱਖ ਹੀ ਉਹਨਾਂ ਨੂੰ ਭੁਗਤਾ ਰਹੇ ਹਨ। ਪਰਮਾਤਮਾ ਨਹੀਂ ਕਿਸੇ ਦੁਵੈਸ਼ ਕਰਦਾ, ਸਾਡੇ ਕਰਮਾਂ ਮੁਤਾਬਕ ਹੀ ਫਲ ਭੁਗਤਾਉਂਦਾ। ਸਭ ਇੱਕੋ ਸ਼ਬਦ ਵਰਤਦਾ, ਮੇਰੇ ਗੋਬਿੰਦ ਦਾ ਜਾਂ ਨਾਨਕ ਨਾਮ ਧਿਆ ਜੀ, ਇਹ ਮੇਰੇ ਗੋਬਿੰਦ ਦਾ ਇੱਕ ਸ਼ਬਦ ਜਿਹੜਾ ਬ੍ਰਹਮ ਪਰਮਾਤਮਾ ਉਹਦਾ ਹੁਕਮ ਸਾਰੇ ਵਰਤ ਰਿਹਾ, ਔਰ ਸਾਰੇ ਇੱਕ ਦਾ ਸ਼ਬਦ ਜਿਹੜਾ ਹੁਕਮ ਚੱਲ ਰਿਹਾ, ਜਿਹੜੇ ਗੁਰਮੁਖ ਹੈ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ। ਗੌੜੀ ਮਾਈ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਬਿੰਦ ਦਾ, ਹਰ ਅੰਦਰਤਾ ਮਨ ਮਾਹੀ ਜੀਓ। ਇਸ ਬੱਚਿਆਂ ਨੇ ਬੇਨਤੀ ਕੀਤੀ ਕਿ ਜਿਹੜੇ ਨਿਰੰਕਾਰ ਦਾ ਸਿਮਰਨ ਕਰਨਾ ਬਦਾਸਤੇ, ਉਹ ਪਰਮੇਸ਼ੁਰ ਕਿਹੜੀ ਜਗ੍ਹਾ ਰਹਿ ਰਿਹਾ ਹੈ। ਕਹਿੰਦੇ ਹੈ ਮੇਰੇ ਗੋਬਿੰਦ ਭਾਈ, ਉਹ ਜਿਹੜਾ ਆਪਣੇ ਰੰਗ ਵਿੱਚ ਰੱਖਾ ਪਰਮੇਸ਼ੁਰ, ਉਹ ਪਿੱਛੇ ਵੀ ਮਨ ਵਿੱਚ ਸੀ, ਹੁਣ ਵੀ ਮਨ ਮਾਹੀ ਮਨ ਵਿੱਚ ਹੈ, ਅੱਗੇ ਮਨ ਮਾਹੀ ਮਨ ਚ ਹੋਇਆ। ਉਹ ਪਰਮੇਸ਼ੁਰ ਮਨ ਮੈਂ ਮਨ ਰੂਪ ਹੈ, ਸ਼੍ਰੋਮਣੀਆਂ ਵਿੱਚ ਸ਼੍ਰੋਮਣੀ ਹੈ, ਮਨ ਮਾਹੀ ਪਿਆਰਿਆਂ ਪਿਆਰਾ ਰੂਪ ਹੈ। ਮਨ ਚੰਦਰਮਨ ਵੀ ਕਹਿੰਦੇ, ਚੰਦਰਮਾ ਮੈਂ ਚੰਦਰਮਾ ਰੂਪ ਹੈ, ਉਹ ਆਪਣੇ ਰੰਗ ਵਿੱਚ ਰਸਤਾ ਮਨ ਮਾਹੀ ਮਨ ਵਿੱਚ ਹੀ ਹੈ। ਕਹਿੰਦੇ ਹੈ ਭਾਈ, ਤਨ ਦੇ ਵਿੱਚ ਜਿਹੜਾ ਮਨ ਹੈ ਉਹਦੇ ਮਾਹੀ ਉਹਦੇ ਵਿੱਚ ਸਤਿਗੁਰਾਂ ਦੇ ਮਨ ਜਿਹੜਾ ਮੰਤਰ ਉਪਦੇਸ਼ ਨੂੰ ਜਿਨ ਧਾਰ ਲਿਆ, ਫਿਰ ਕਹਿੰਦੇ ਰੰਗ ਰੰਗ ਰਤਾ ਉਹ ਪਰਮਾਤਮਾ ਨੂੰ ਮਨ ਮਾਰੀ ਮਨ ਵਿੱਚ ਐਸਾ ਯਕੀਨ ਕਰ ਰਹੇ ਕਿ ਉਹ ਸਾਡੇ ਅੰਦਰ ਹੀ ਹੈ।
ਕਹਿੰਦੇ ਹੈ ਗੁਰੂ ਪਿਆਰਿਓ ਰੰਗ ਰਤਾ ਮਨ ਮਾਹੀ ਵਨ ਮੈਂ ਪੋਚਿਆ ਮਨ ਮਾਹੀ ਮਨੂ ਮੈਂ ਪੋਚਿਆ ਵਿਗਿਆਨ ਮੈਂ ਪੋਚਿਆ ਮਨ ਮਾਹੀ ਪ੍ਰਾਣ ਮੈਂ ਪੋਚਿਆ ਆਨੰਦ ਮੈਂ ਪੋਚਿਆ ਪੰਜਾਂ ਕੋਸ਼ਾਂ ਵਿੱਚ ਵੀ ਉਹ ਵਿਆਪਕ ਹੈ ਉਹਦੀ ਤੱਤਾ ਸਫੁਰਤੀ ਨਾਲ ਇਹ ਵੀ ਕਿਰਿਆ ਕਰਦੇ ਹੈ ਰੰਗ ਨਾਲ ਨਾ ਲੱਗੇ ਮੇਰੇ ਗੋਬਿੰਦਾ ਗੁਰਪੂਰਾ ਲਫਨ ਭਾਈ ਜੀ ਹੇ ਗੋਬਿੰਦਾ ਮੇਰੇ ਭਾਈ ਉਹ ਰੰਗ ਆਨੰਦ ਸਰੂਪ ਦੇ ਨਾਲ ਉਹ ਰਹਿ ਰਿਹਾ ਪਰ ਆਪਣੇ ਆਪ ਲੱਗੀਏ ਨਾ ਆਪਣੇ ਆਪ ਨਹੀਂ ਜਾਣੇ ਜਾਂਦੇ ਪੂਰੇ ਸਤਿਗੁਰਾਂ ਦੁਆਰਾ ਉਹ ਅਲੱਖ ਗੁਰੂ ਪਰਮਾਤਮਾ ਲਿਖਾਈ ਮੈਨੂੰ ਉਹ ਹੀ ਜਣਾਉਂਦੇ ਆ ਉਹ ਦੱਸਦੇ ਆ ਹਰ ਹਰ ਨਾਮ ਪ੍ਰਗਟ ਹੈ ਮੇਰੇ ਗੋਬਿੰਦਾ ਸਭ ਦਾਲ ਦੇ ਰੁੱਖ ਲੈ ਜਾਏ ਜੀ ਕਿ ਮੇਰੇ ਭਾਈਓ ਪਰਮਾਤਮਾ ਦੇ ਨਾਮ ਦਾ ਪ੍ਰਗਾਸਿਆ ਮੈਨੇ ਉਚਾਰਨ ਕਰਨ ਜਿਤਨੇ ਵੀ ਦਲਿੱਦਰ ਦੁੱਖ ਹੈ ਲੈ ਜਾਈ ਸਭ ਦੂਰ ਹੋ ਜਾਂਦੇ ਹਨ ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ ਵਡਭਾਗੀ ਨਾਮ ਸਮਾਰੀ ਜੀ ਇਹ ਮੇਰੇ ਗੋਬਿੰਦਾ ਮੇਰੇ ਭਾਈ ਸੰਬੋਧਨ ਕਰ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਪਾਸੋਂ ਪਰਮਾਤਮਾ ਦਾ ਉੱਤਮ ਪਦ ਸ੍ਰੇਸ਼ਟ ਪਦ ਪਾ ਲਿਆ ਉਹ ਵੱਡਿਆਂ ਭੋਗਾਂ ਦੇ ਕੁਛ ਨਾਮੀ ਪਰਮਾਤਮਾ 'ਚ ਸਮਾ ਜਾਂਦੇ ਆ ਭੇਦ ਹੋ ਜਾਂਦੇ ਹਨ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨੇ ਹਰ ਪਲ ਦੇ ਜਿਹੜਾ ਨੈਣੀ ਜੀ ਇਹ ਮੇਰੇ ਗੋਬਿੰਦਾ ਹੈ ਭਾਈਓ ਮੇਰਾ ਜਿਹੜਾ ਪਿਆਰਾ ਸਤਿਗੁਰੂ ਪਰਮੇਸ਼ਵਰ ਕਿਤੇ ਵੀ ਨੈਣੀ ਨੈਣੀ ਨਿਯੰਤਾ ਉਹਨੂੰ ਵੀ ਪਿਆਰਾ ਨੈਣੀ ਨਿਯੰਤਾ ਅੱਗੇ ਵੀ ਨਿਆਣੀ ਨਿਯੰਤਾ ਹਾਂਜੀ ਉਹ ਪਰਮਾਤਮਾ ਨੂੰ ਕਿਸੇ ਨੇ ਨੇਤਰਾਂ ਨਾਲ ਅੱਖਾਂ ਨਾਲ ਦੇਖਿਆ ਹੈ ਨਿਯੰਤਾ ਮੈਨੇ ਉਹ ਹੀ ਪ੍ਰੇਰਕ ਹੈ ਕਹਿੰਦੇ ਹੇ ਭਾਈ ਨੈਣੀ ਨੈਣੀ ਨੇਤਰਾਂ 'ਚ ਨੇਤਰ ਰੂਪ ਹੈ ਮੱਖਣ 'ਚ ਮੱਖਣ ਰੂਪ ਹੈ ਮੈਨੂੰ ਨਾ ਮੱਖਣ ਦਾ ਵੀ ਹੁੰਦਾ ਮੇਰ ਮੈਂ ਮੇਰ ਰੂਪ ਹੈ ਪਿਆਰਿਆਂ 'ਚ ਪਿਆਰਾ ਰੂਪ ਹੈ ਕਹਿੰਦੇ ਉਸ ਨਿਰੰਕਾਰ ਨੂੰ ਕਿਸੇ ਨੇ ਅੱਖਾਂ ਨਾਲ ਦੇਖਿਆ ਕਹਿੰਦੇ ਹੇ ਭਾਈ ਮੇਰੇ ਪਿਆਰਾ ਜਿਹੜਾ ਗੋਬਿੰਦ ਨਿਰੰਕਾਰ ਦਾ ਸਰੂਪ ਹੈ ਉਹ ਸਤਿਗੁਰੂ ਜੀ ਮਹਾਰਾਜ ਗਿਆਨ ਵਿਰਾਗ ਰੂਪੀ ਨੈਣੀ ਕਹਿੰਦੇ ਇਹ ਦੋ ਅੱਖਾਂ ਵਾਲੇ ਆ ਉਹਨਾਂ ਦੁਆਰਾ ਮੇਰੇ ਨੈਣੀ ਕਹਿੰਦੇ ਨਿਯੰਤਾ ਜਿਹੜਾ ਪਰਮਾਤਮਾ ਪਰਮਾਤਮਾ ਨੂੰ ਕਿਸੇ ਨੇ ਗਿਆਨ ਵਿਰਾਗ ਸ਼ੁੱਧ ਬੁੱਧੀ ਰੂਪੀ ਨੈਣੀ ਅੱਖਾਂ ਨਾਲ ਦੇਖਿਆ ਉਹ ਨਹੀਂ ਨਜ਼ਰ ਆਉਂਦਾ ਇਹੀ ਕਹਿਣਗੇ ਦਿਖਾਓ ਕਿਰਪਾ ਉਹ ਅੱਖਾਂ ਹੀ ਨੇ ਸਿਰ ਤੋਂ ਪੈਦਾ ਉਹ ਅੱਖਾਂ ਪੈਦਾ ਕਰਨ ਲਈ ਫਿਰ ਮਿਹਨਤ ਕਰਨੀ ਪੈਣੀ ਮੇਰਾ ਮੰਤਨ ਬਹੁਤ ਗਹਿਰਾ ਗਿਆ ਮੇਰੇ ਗੋਬਿੰਦ ਦਾ ਹਰ ਬਾਜੋਂ ਤੁਹਾਨੂੰ ਘੁੰਮ ਲੈਣੀ ਜੀਓ ਹੇ ਗੋਬਿੰਦ ਆ ਹੇ ਭਾਈ ਮੇਰਾ ਮਨ ਵੀ ਤਨ ਸਰੀਰ ਅੰਦਰ ਬਹੁਤ ਵਿਰਾਗ ਹੋ ਰਿਹਾ ਕਿ ਸਾਨੂੰ ਪਰਮਾਤਮਾ ਮਿਲੇ ਪੂਰੇ ਮੇਰੇ ਬਿਨਾਂ ਤਨ ਇਹ ਜੀਵ ਰੂਪੀ ਆਤਮਾ ਜਿਹੜੀ ਹੈ ਘੁੰਮ ਲੈਣੀ ਘੁੰਮਲਾ ਰਹੀ ਹੈ ਆਤਮਾ ਨਿੰਮੋ ਝੋਣੀ ਹੋ ਰਹੀ ਹੈ ਜੀਵ ਨੂੰ ਸ਼ਾਂਤੀ ਉਹਨੇ ਹੁੰਦੀ ਹੈ ਦੀ ਪ੍ਰਾਪਤੀ ਹੋਵੇ ਸੰਤ ਜਣਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪਵ ਸੱਜਣ ਸੈਣੀ ਜੀ ਇਹ ਮੇਰੇ ਪਿਆਰੇ ਗੋਬਿੰਦਾ ਅਤੇ ਭਾਈਓ ਸੰਤ ਜਣਾ ਮਹਾਤਮਾ ਨੂੰ ਮਿਲ ਕੇ ਉਹ ਮਿਲਿਆ ਉਹਨਾਂ ਨੂੰ ਮਿਲ ਕੇ ਮਿਲਿਆ ਉਹਨਾਂ ਨੇ ਫਿਰ ਮੇਰਾ ਜਿਹੜਾ ਨਿਰੰਕਾਰ ਪਰਮੇਸ਼ਰ ਪਾਇਆ ਕਿਉਂਕਿ ਜਿਹੜਾ ਪਰਮਾਤਮਾ ਇਸ ਲੋਕ ਦਾ ਸੱਜਣ ਆ ਪਰਲੋਕ ਦਾ ਸੈਣੀ ਮੈਨੇ ਸਾਥੀ ਹੈ ਪਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਹਾਣੀ ਰਹਿਣੀ ਜੀ ਹੇ ਭਾਈ ਜਗ ਦਾ ਜੀਵਨ ਜਗ ਦਾ ਆਸਰ ਪਰਮੇਸ਼ਰ ਸਾਨੂੰ ਆ ਕੇ ਮਿਲਿਆ ਹੁਣ ਤੁਹਾਡੀ ਅਵਸਥਾ ਰੂਪੀ ਰਾਤ ਜਿਹੜੀ ਸੁੱਖਾਂ ਨੂੰ ਬਿਹਾਣੀ ਬੀਤਦੀ ਜਾ ਰਹੀ ਹੈ ਮੈਂ ਮਿਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮੰਤਨ ਭੁੱਖ ਲਗਾਈ ਆ ਜੀ ਇਹ ਮਹਾਤਮਾ ਜਨੋ ਮੇਰਾ ਜਿਹੜਾ ਸੱਜਣ ਸਰੂਪ ਪਰਮਾਤਮਾ ਉਹਦੇ ਨਾਲ ਸਾਨੂੰ ਮਿਲਾ ਦਿਓ ਕਿਉਂਕਿ ਮੇਰੇ ਮਨ ਅਤੇ ਤਨ ਦੇ ਅੰਦਰ ਉਸ ਨਿਰੰਕਾਰ ਨੂੰ ਮਿਲਣ ਦੀ ਭੁੱਖ ਲਗਾਈ ਹੈ ਜੋ ਬੜੀ ਇੱਛਾ ਲੱਗ ਰਹੀ ਹੈ ਹਾਂ ਰਹਿਣਾ ਸਕੋ ਮੈਨੂੰ ਦੇਖੀ ਮੇਰੀ ਪ੍ਰੀਤਮ ਮੈਂ ਅੰਤਰ ਵਿਰੋਹਰ ਲਾਈ ਆ ਜੀ ਅਤੇ ਮੇਰੇ ਪਿਆਰਿਆ ਮੇਰਾ ਜਿਹੜਾ ਪਿਆਰਾ ਨਿਰੰਕਾਰ ਹੈ ਉਹਨੇ ਵੇਖੇ ਤੋਂ ਬਿਨਾਂ ਦਰਸ਼ਨ ਕੀਤੇ ਬਿਨਾਂ ਅਸੀਂ ਰਹਿ ਨਹੀਂ ਸਕਦੇ ਕਿਉਂਕਿ ਸਾਡੇ ਹਿਰਦੇ ਅੰਦਰ ਪਰਮਾਤਮਾ ਨੇ ਜਦੋਂ ਪ੍ਰੇਮ ਰੂਪੀ ਬਾਣ ਲਾਇਆ ਹੋਇਆ ਔਰ ਆਇਆ ਮੇਰਾ ਸੱਜਣ ਪਿਆਰਾ ਗੁਰੂ ਮੇਲੇ ਮੇਰਾ ਮਨਜੀਵ ਆਇਆ ਜੀ ਮੇਰਾ ਜਿਹੜਾ ਪਿਆਰਾ ਸੱਜਣ ਸਰੂਪੀ ਨਿਰੰਕਾਰ ਪਰਮੇਸ਼ਰ ਆ ਸਤਿਗੁਰਾਂ ਨੂੰ ਉਹਦੇ ਨਾਲ ਮਿਲ ਕੇ ਮੇਰਾ ਮਨ ਜਵਾ ਦਿੱਤਾ ਸਾਨੂੰ ਮਰਦਿਆਂ ਨੂੰ ਮੂੰਹ ਦੇ ਵਿੱਚ ਉਹਦਾ ਦਰਸ਼ਨ ਰੂਪ ਅੰਮ੍ਰਿਤ ਪਾ ਦਿੱਤਾ ਉਪਦੇਸ਼ ਰੂਪੀ ਅੰਮ੍ਰਿਤ
ਤੇ ਸੰਜੀਵਨੀ ਬੂਟੀ ਦੇ ਰੱਖੀ ਜਗਾ ਦਿੱਤਾ ਜਿੰਦੇ ਕਰਤਾ ਮੇਰਾ ਮੰਤਨ ਆਸਾ ਪੂਰੀਆ ਮੇਰੇ ਗੋਬਿੰਦਾ ਪਰ ਮਿਲਿਆ ਮਨ ਬਾਗ ਦਾ ਗਿਆ ਜੀਓ ਇਹ ਮੇਰੇ ਗੁਣ ਦਾ ਭਾਈ ਮੇਰੇ ਮਨ 'ਚ ਵੀ ਤਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਪਰਮਾਤਮਾ ਨੇ ਮਿਲਣਾ ਮਨ ਆਨੰਦ ਦੀਆਂ ਵਧਾਈਆਂ ਦੇ ਬਾਜੇ ਵੱਜ ਰਹੇ ਪ੍ਰਗਟ ਹੋ ਰਹੀਆਂ ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ ਹੁਣ ਤੁਧ ਬਿਟ ਹੋਣ ਤਦ ਵਾਰੀ ਜੀਓ ਇਹ ਮੇਰੇ ਗੁਣ ਦਾ ਤਨ ਕਰਕੇ ਵੀ ਵਿਹਾਰ ਜਾਂਦੇ ਹਾਂ ਬਾਣੀ ਕਰਕੇ ਵੀ ਮਨ ਕਰਕੇ ਵੀ ਤੁਧ ਬਿਟੜ ਉਹ ਮੇਰੇ ਉੱਪਰੋਂ ਵੀ ਸਦਾ ਬਾਤ ਨੂੰ ਵਿਹਾਰ ਨਹੀਂ ਜਾਂਦੇ ਇਹ ਪਿਆਰਿਆ ਵਾਰੀ ਮੈਂ ਵਾਰੀ ਰੂਪ ਭਾਵ ਸੱਤਾਂ ਵਾਰਾਂ ਦੇ ਸੱਤ ਵਾਰਾਂ ਰੂਪ ਵਾਰੀ ਦਰਵਾਜ਼ਿਆਂ ਮੈਂ ਦਰਵਾਜ਼ਾ ਰੂਪ ਵਾਰੀ ਬਾਰ ਪਾਣੀ ਦਾ ਵਿਵਾਸ ਜਲ ਵਿੱਚ ਜਲ ਰੂਪ ਮੇਰ ਮੈਂ ਮੇਰੂ ਆਪ ਤੋਂ ਸਦਾ ਵਾਸਤੇ ਵਿਹਾਰ ਕਰਵਾਉਣ ਜਾਂਦੇ ਸਾਰਿਆਂ ਵਿੱਚ ਕਹਿੰਦੇ ਮੇਰੇ ਮਿਲੇ ਹੋਏ ਮੇਰੇ ਪਿਆਰੇ ਅਤੇ ਜਿਹੜੇ ਗੋਬਿੰਦ ਗੋਬਿੰਦ ਇਹ ਪਦਾਰਥਾਂ ਰੂਪੀ ਵਾਰੀ ਜਲ ਨੂੰ ਵਾਰੀ ਮੈਨੂੰ ਵਾਰਨੇ ਫੇਰਨੇ ਕਰਨੇ ਜਿਹੜਾ ਅੰਮ੍ਰਿਤਾ ਮੁਮਤਾ ਰੂਪੀ ਵਾਰੀ ਹਾਂਜੀ ਬਾੜ ਨੂੰ ਵਾਰੀ ਮੈਨੂੰ ਬਾਲ ਕੇ ਜਾਣ ਕੇ ਜਾਣੀ ਕਿ ਸਾੜ ਕੇ ਫੂਕ ਕੇ ਸਤਸੰਗਤ ਰੂਪੀ ਵਾਰੀ ਅਤੇ ਦਰਵਾਜ਼ੇ ਦੇ ਅੰਦਰ ਅਸੀਂ ਆਪਣਿਆਂ ਨੂੰ ਵਾਰੀ ਮੈਨੂੰ ਵਾੜ ਕੇ ਸੰਗਤ ਕੇ ਪ੍ਰਵੇਸ਼ ਕਰਕੇ ਅਸੀਂ ਤੇਰੇ ਉੱਪਰੋਂ ਸਦਾ ਵਾਸਤੇ ਕੁਰਬਾਨ ਵਿਹਾਰ ਜਾਂਦੇ ਮੇਰਾ ਮੰਤਨ ਪ੍ਰੇਮ ਪ੍ਰਮਤਾ ਮੇਰੇ ਗੋਬਿੰਦਾ ਹਰ ਸੰਜੀਰਾ ਕੁਮਾਰੀ ਜੀ ਅਤੇ ਮੇਰੇ ਗੋਬਿੰਦਾ ਮੇਰੇ ਮਨ 'ਚ ਵੀ ਤਨ 'ਚ ਵੀ ਉਸ ਪਿਆਰੇ ਪਰਮਾਤਮਾ ਦਾ ਪ੍ਰੇਮ ਲੱਗ ਰਿਹਾ ਇਹ ਨਿਰੰਕਾਰ ਮੇਰੀ ਸ਼ਰਧਾ ਰੂਪੀ ਪੂੰਜੀ ਸਾਬਤ ਰੱਖਿਓ ਅਤੇ ਸ਼ਰਧਾ ਡੋਲ ਨਾ ਜਾਏ ਮੇਰੀ ਜਿਹੜੀ ਸਵਾਸਾਂ ਰੂਪੀ ਪੂੰਜੀ ਹੈ ਇਹਨੂੰ ਸਾਬਤ ਰੱਖਿਓ ਭਾਵ ਜਿੰਨੇ ਵੀ ਸਵਾਸ ਸਫਲ ਕਰ ਦਿਓ ਉਹ ਫਜੂਲ ਨਾ ਚਲੇ ਜਾਣ ਜਾਂ ਸੇਵਾ 'ਚ ਜਾਂ ਸਿਮਰਨ 'ਚ ਬੀਤਣ ਸਤਿਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹੇ ਵਾਰੀ ਜੀਓ ਇਹ ਮੇਰੇ ਗੋਬਿੰਦਾ ਬਿਸ਼ਟ ਮੈਨੂੰ ਵਕੀਲ ਰੂਪੀ ਸਤਿਗੁਰਾਂ ਨੂੰ ਮਿਲਾਪ ਦਿਓ ਔਰ ਵਾਰੀ ਮੈਨੂੰ ਵਕੀਲੀ ਔਰ ਤਥਾ ਕਿ ਵਿਚੋਲਾਪਨ ਕਰਕੇ ਸਾਨੂੰ ਆਪਣੇ ਪਰਮਾਤਮਾ ਨੂੰ ਮਿਲਾ ਦੇਣਾ ਕਰਨ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ ਜਾਂ ਨਾਨਕ ਚਰਨ ਕੁਮਾਰੀ ਜੀਓ ਹੇ ਗੋਬਿੰਦਾ ਸਾਡੇ ਦਇਆ ਕਰੋ ਤੁਹਾਡੀ ਦਇਆ ਕਰਕੇ ਸਤਿਗੁਰਾਂ ਪਾਸੋਂ ਨਾਮ ਪਾਇਆ ਇਸ ਵਾਸਤੇ ਅਸੀਂ ਹਾਂਜੀ ਆਪ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੁਹਾਨੂੰ ਸਾਡੀ ਲਾਜ ਰੱਖ ਲਓ ਗੋੜੀ ਮਾਝ ਮਹਲਾ ਚੌਥਾ ਜੋ ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਪਿਆਰਿਆ ਹਰਪਨ ਮੇਰਾ ਜੋ ਜੀ ਜੀਓ ਮੇਰਾ ਜਿਹੜਾ ਗੋਬਿੰਦ ਸੀ ਉਹ ਪਿੱਛੇ ਵੀ ਜੋ ਜੀ ਬਹੁਤ ਕੌਤੁਕ ਕਰਨ ਵਾਲਾ ਸੀ ਔਰ ਪਿਆਰਾ ਨਿਰੰਕਾਰ ਹੁਣ ਵੀ ਜੋ ਜੀ ਕੌਤੀ ਹੈ ਮੇਰਾ ਪਰਮੇਸ਼ਰ ਅੱਗੇ ਵੀ ਜੋ ਜੀ ਕੌਤੁਕ ਕਰਨ ਵਾਲਾ ਹੋਏਗਾ ਜਿਹੜਾ ਮੇਰੇ 'ਚ ਮੇਰ ਰੂਪ ਹੈ ਪਿਆਰਿਆਂ 'ਚੋਂ ਪਿਆਰਾ ਹੈ ਐਸਾ ਜਿਹੜਾ ਗੋਬਿੰਦ ਹੈ ਸੋਜਾਂ ਵਿੱਚੋਂ ਜੋ ਜੀ ਅਚਰਜ ਜੋ ਜੀ ਮੈਨੂੰ ਐਸੇ ਕੌਤਕਾਂ ਨੂੰ ਕਰਨ ਵਾਲਾ ਆਪੇ ਕਾਨੋ ਪਾਏਦਾ ਪਿਆਰ ਆਪੇ ਕਾਨੋ ਪਾਏਦਾ ਮੇਰੇ ਗੋਬਿੰਦਾ ਹਰ ਆਪੇ ਗੁਰਤੀ ਖੋਜੀ ਜੋ ਕਿ ਮੇਰੇ ਗੋਬਿੰਦਾ ਉਹਨਾਂ ਕਰ ਆਪੇ ਹੀ ਹਾਂਜੀ ਆਪ ਨੂੰ ਕ੍ਰਿਸ਼ਨ ਰੂਪ ਪੈਦਾ ਕਰਨ ਵਾਲਾ ਹੈ ਆਪੇ ਗੋਪੀ ਹਾਂਜੀ ਅਰਾਧਕਾਂ ਨੂੰ ਖੋਜ ਖੋਜਣ ਵਾਲਾ ਹੈ ਕਿਉਂਕਿ ਇਸ ਵਾਸਤੇ ਰਾਸ ਲੀਲਾ ਵਿੱਚ ਇਸ ਤਰ੍ਹਾਂ ਉਹ ਕੌਤਕ ਕਰ ਰਿਹਾ ਹੈ ਆਪੇ ਹੀ ਕ੍ਰਿਸ਼ਨ ਨੂੰ ਪੈਦਾ ਕੀਤਾ ਕਿਉਂਕਿ ਇਸ ਵਾਰੀ ਕ੍ਰਿਸ਼ਨ ਜੀ ਲੋਕ ਗਿਆ ਸੀ ਅਤੇ ਨਿਰਾਂਕਰਨ ਆਪੇ ਗੋਪੀ ਰਾਧਕਾ ਰੂਪ ਕ੍ਰਿਸ਼ਨ ਨੂੰ ਖੋਜ ਲਿਆ ਸੀ ਗੋਸ ਪ੍ਰਗਟ ਹੋਣ ਵਾਲਾ ਆਪੇ ਹੀ ਹੈ ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦਾ ਆਪੇ ਰਸਿਆ ਭੋਗੀ ਜੀਓ ਅਤੇ ਆਪੇ ਉਹ ਨਿਰੰਕਾਰ ਕ੍ਰਿਸ਼ਨ ਰੂਪ ਹੋ ਜਾਂਦਾ ਆਪੇ ਹੀ ਹਾਂਜੀ ਰਾਧਕਾ ਜੀਵ ਰੂਪ ਹੋਇਆ ਆ ਆਪੇ ਪ੍ਰਗਟ ਆ ਆਪੇ ਗੁਪਤ ਆ ਔਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦਾ ਆਪੇ ਰਸਿਆ ਭੋਗੀ ਜੀਓ ਆਪੇ ਸਾਰਿਆਂ ਘਟਾਂ ਹਿਰਦਿਆਂ 'ਚ ਬੈਠ ਕੇ ਆਨੰਦ ਭੋਗ ਰਿਹਾ ਆਪੇ ਫੇ ਰਸੀਆ ਹੋ ਕੇ ਰਸਾਂ ਨੂੰ ਭੋਗ ਰਿਹਾ ਆਪੇ ਰਸੀਆ ਰਸ ਦੇ ਲੈਣ ਵਾਲਾ ਵੀ ਆਪੇ ਹੀ ਹੈ ਆਪੇ ਭੋਗੀ ਪਦਾਰਥ ਰੂਪ ਵੀ ਆਪੇ ਹੀ ਹੈ ਹਰ ਸੁਜਾਨ ਹਰ ਸੁਜਾਨ ਭੁੱਲੇ ਮੇਰੇ ਗੁਰੂ ਦਾ ਆਪੇ ਸਤਿਗੁਰ ਜੋਗੀ ਹਰੀ ਆਪੇ ਸੁਜਾਨ ਨਾ ਭੁੱਲੇ ਬੜਾ ਸੁਜਾਨ ਚਤਰਿਆ ਕਦੇ ਭੁੱਲਦਾ ਨਹੀਂ
ਬੜੇ ਬੜੇ ਚਤਰ ਵੀ ਭੁੱਲ ਕਰ ਜਾਂਦੇ, ਉਹ ਨਹੀਂ ਭੁੱਲਦਾ। ਆਪੇ ਉਹ ਸਤਿਗੁਰੂ ਸਰੂਪ ਵੀ ਹੈ, ਜੋਗੀ ਰੂਪ ਵੀ ਆ। ਆਪੇ ਸਤਿਗੁਰੂ ਹੋ ਕੇ ਸਿਮਰਨ ਵਿੱਚ ਜੋਗੀ ਮੈਨੇ ਜੋੜਨੇ ਵਾਲਾ ਵੀ ਆਪੇ ਹੀ। ਆਪੇ ਜਗ ਤੋਂ ਪਾਇਦਾ ਮੇਰੇ ਗੋਬਿੰਦਾ ਗੋਬਿੰਦਾ, ਹਰ ਆਪ ਪਹਿਲਾ ਗੌਰੰਗੀ। ਇਹ ਗੋਬਿੰਦਾ ਆਪੇ ਨਿਰੰਕਾਰ ਸੰਸਾਰ ਨੂੰ ਪੈਦਾ ਕਰਦਾ, ਆਪੇ ਬਹੁਤੀਆਂ ਰੰਗਾਂ ਦੇ ਤਰ੍ਹਾਂ ਤਰ੍ਹਾਂ ਖੇਡਾਂ ਖੇਡ ਰਿਹਾ ਹੈ। ਇੱਕ ਨਾ ਭੋਗ ਭੁਗਾਏਗਾ ਮੇਰੇ ਗੋਬਿੰਦਾ, ਇੱਕ ਨਗਨ ਸਿਰ ਹੈ ਨੰਗ ਨੰਗੀ ਜੀਓ। ਇਹ ਗੋਬਿੰਦਾ ਇੱਕ ਨਾ ਤੂੰ ਅਨੇਕ ਤਰ੍ਹਾਂ ਦੇ ਭੋਗ ਭੁਗਾਏਗਾ ਪਦਾਰਥਾਂ ਨੂੰ ਛਕਾ ਰਿਹਾ। ਇੱਕ ਐਸੇ ਹੈ ਵਿਚਾਰੇ ਕਰਮਾਂ ਦੇ ਮਾਰੇ ਹੋਏ, ਉਹ ਨੰਗੇ ਫਿਰਦੇ ਆ ਨੰਗ ਨੰਗੀ, ਨੰਗਿਆਂ ਤੋਂ ਵੀ ਨੰਗੇ ਭਾਵ, ਕੋਈ ਬਕਸਰ ਮਿਲਦਾ ਹੀ ਨਹੀਂ। ਉਹ ਚਲਦੇ ਆ ਲੱਕ ਬਣਨ ਵਾਸਤੇ, ਪਿੰਡ ਗੋਟੀ ਵੀ ਨਹੀਂ ਮਿਲਦੀ ਐਸੇ ਨੰਗ ਨੰਗੀ। ਪਹਾੜਾਂ ਪਹਾੜਾਂ ਵਿੱਚ ਹੀ ਨੰਗੇ ਫਿਰਦੇ ਆ। ਆਪੇ ਜਗ ਤੋਂ ਪਾਇਦਾ ਮੇਰੇ ਗੋਬਿੰਦ ਦਾ, ਹਰ ਦਾਨ ਦੇ ਵੈਸਾ ਮੰਗੀ ਜੀ। ਇਹ ਮੇਰੇ ਗੋਬਿੰਦ ਦਾ ਆਪ ਸਾਰੇ ਸਾਨ ਨੂੰ ਪੈਦਾ ਕਰਨ ਵਾਲਾ ਹੈ, ਅਪਾਉਣ ਵਾਲਾ। ਆਪੇ ਸਾਰਿਆਂ ਨੂੰ ਜੋ ਮੂੰਹ ਤੋਂ ਮੰਗਦੇ ਹੋ ਦਾਤਾਂ ਦੇਣ ਵਾਲਾ ਹੈ। ਭਗਤਾਂ ਨਾਲ ਆਧਾਰ ਹੈ ਮੇਰੇ ਗੋਬਿੰਦ ਦਾ, ਹਰ ਕਥਾ ਮੰਗਿਆ ਹਰ ਚੰਗੀ ਜੀ। ਇਹ ਮੇਰੇ ਗੋਬਿੰਦ ਦਾ ਜਿਹੜੇ ਭਗਤ ਜਨ ਆ ਉਹਨਾਂ ਨੂੰ ਪਰਮਾਤਮਾ ਨਾਮ ਦਾ ਆਧਾਰਸਰਾ ਆਸਰਾ ਦਿੰਦਾ ਆ, ਔਰ ਸਦਾ ਵਾਸਤੇ ਉਹ ਪਰਮਾਤਮਾ ਦੀ ਕਥਾ ਕਰਨੀ ਇਹਨੂੰ ਚੰਗਾ ਮੰਨਦੇ ਆ। ਹਰ ਆਪੇ ਭਗਤ ਕਰਾਏਗਾ ਮੇਰੇ ਗੁਰੂ ਦਾ, ਹਰ ਭਗਤਾਂ ਦੋ ਜਮਨ ਪੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਪਰਮਾਤਮਾ ਨੇ ਮਿਹਰ ਕਰਦਾ ਉਹਨਾਂ ਨੂੰ ਭਗਤੀ ਵੀ ਆਪੇ ਕਰਾਉਂਦਾ, ਔਰ ਭਗਤਾਂ ਦੇ ਵਿੱਚ ਲੋਚ ਉਹਨਾਂ ਦੀਆਂ ਇੱਛਾ ਵੀ ਆਪੇ ਪੂਰੀਆਂ ਕਰਦਾ। ਆਪੇ ਜਲ ਥਲ ਵਰਤਾ ਮੇਰੇ ਗੋਬਿੰਦ ਦਾ, ਰੱਬ ਰਹਿਆ ਨੂੰ ਦੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਪਰਮੇਸ਼ਰ ਜਲਾਂ ਥਲਾਂ ਚ ਆਪੇ ਵਰਤ ਰਿਹਾ, ਵਿਆਪਕ ਹੋ ਰਿਹਾ, ਸਾਰਿਆਂ ਵਿੱਚ ਰੱਬ ਰਿਹਾ, ਆਪੇ ਮਿਲ ਰਿਹਾ, ਕਿਸੋਂ ਦੂਰ ਵੀ ਹੈ ਨਹੀਂ। ਹਰ ਅੰਤਰ ਬਾਹਰ ਆਪ ਹੈ ਮੇਰੇ ਗੁਰਦੇ ਦਾ, ਹਰ ਆਪ ਰਹਿਆ ਭਰਪੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਸਰੀਰ ਦੇ ਵੀ ਅੰਦਰ ਵੀ ਹੈ, ਬ੍ਰਹਿਮੰਡ ਦੇ ਵੀ ਅੰਦਰ ਬਾਹਰ ਉਹ ਹੀ, ਸਰੀਰ ਦੇ ਅੰਦਰ ਵੀ ਹੈ ਬਾਹਰ ਵੀ ਹੈ, ਬ੍ਰਹਿਮੰਡ ਦੇ ਅੰਦਰ ਵੀ ਹੈ ਬਾਹਰ ਵੀ, ਨਿਰੰਕਾਰ ਹੀ ਵਸ ਰਿਹਾ ਉਹ ਪਰਮਾਤਮਾ। ਆਪੇ ਸਾਰਿਆਂ ਵਿੱਚ ਭਰਪੂਰੀ ਮੈਨੇ ਪਰਿਪੂਰਨ ਹੋ ਰਿਹਾ। ਹਰ ਆਤਮ ਰਾਮ ਪਸਾਰਿਆ ਮੇਰੇ ਗੁਰਦਨ ਦਾ, ਹਰ ਵਿਖਿਆ ਪਹਦੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਪਰਮਾਤਮਾ ਜਿਹੜਾ ਆ ਆਤਮ ਆਪਣਾ ਆਪ ਸਾਰੇ ਉਹਨੂੰ ਪਸਾਰਾ ਕੀਤਾ ਹੋਇਆ। ਉਹ ਕਹਿੰਦੇ ਜਿਹੜਾ ਐਸਾ ਪਰਮੇਸ਼ਰ ਆ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪਸਾਰਿਆ ਹੋਇਆ, ਆਪਣੀ ਸ਼ਕਤੀ ਤੋਂ ਪੈਦਾ ਕਰਦਾ, ਆਪ ਹਜ਼ੂਰੀ ਨੇੜੇ ਹੋ ਕੇ ਸਾਰਿਆਂ ਦੇ ਕਰਮਾਂ ਨੂੰ ਦੇਖ ਵੀ ਰਿਹਾ। ਹਰ ਅੰਤਰ ਬਾਜਾ ਕੌਣ ਹੈ ਮੇਰੇ ਗੁਰਦਨ ਦਾ, ਹਰ ਆਪ ਵਜਾਏ ਕਿਉਂ ਬਾਜਿਆ ਜੀਓ। ਇਹ ਮੇਰੇ ਗੁਰੂ ਦਾ ਸਾਰਿਆਂ ਅੰਦਰ ਤੂੰ ਪਰਮਾਤਮਾ ਕੌਣ ਪੁਰਾਣਾ ਰੂਪੀ ਬਾਜਾ ਵਜਾ ਰਿਹਾ, ਔਰ ਆਪ ਹੀ ਵਜਾਉਂਦਾ ਆ ਪੁਰਾਣਾ ਰੂਪੀ ਬਾਜਾ ਵੱਜਦਾ, ਕਿਉਂ ਪੁਰਾਣ ਉਹਨੇ ਤਾਂ ਜਾੜਿਆ। ਹਾਂਜੀ, ਇਹਨਾਂ ਪੁਰਾਣਾਂ ਦੇ ਵਿੱਚ ਪਰਮਾਤਮਾ ਦੀ ਸ਼ਕਤੀ ਆ, ਉਹਦੇ ਨਾਲ ਚੱਲਦੇ ਆ। ਹਰ ਅੰਤਰਨਾਮ ਨਿਧਾਨ ਹੈ ਮੇਰੇ ਗੁਰਦਨ ਦਾ, ਗੁਰ ਸਭ ਦੀ ਹਰ ਤੋਂ ਬਾਜਿਆ ਜੀਓ। ਇਹ ਮੇਰੇ ਗੋਬਿੰਦ ਦਾ ਉਹ ਪਰਮਾਤਮਾ ਦਾ ਜਿਹੜਾ ਨਾਮ ਆ ਉਹ ਨਿਧੀਆਂ ਦਾ ਖਜ਼ਾਨਾ, ਉਹ ਹਿਰਦੇ ਨੂੰ ਵਾਸ ਕਰਦਾ। ਜਿਹੜੇ ਗੁਰੂ ਦੇ ਸ਼ਬਦ ਗੁਰੂ ਦੇ ਸ਼ਬਦ ਹੀ ਆ, ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਦੇ ਉਹ ਸਤਿਗੁਰਾਂ ਦੇ ਉਪਦੇਸ਼ ਕਰਕੇ। ਹਾਂਜੀ, ਜਿਹੜੇ ਕਮਾਈ ਕਰਦੇ ਆ ਉਹਨਾਂ ਨੇ ਅੰਦਰ ਗਾਜਿਆ ਮੈਨੇ ਉਹ ਪ੍ਰਗਟ ਹੋ ਜਾਂਦਾ। ਆਪੇ ਕਰਨ ਪਵਾਏਦਾ ਮੇਰੇ ਗੁਰੂ ਦਾ, ਹਰ ਭਗਤ ਜਨਾ ਰਾਸ ਲਾਜਿਆ ਜੀ। ਇਹ ਮੇਰੇ ਗੁਰੂ ਦਾ ਆਪ ਜਿਹੜੀ ਜਗਿਆਸੂ ਨੂੰ ਹਾਂਜੀ ਸਤਿਗੁਰਾਂ ਦੀ ਸ਼ਰਨ ਵਿੱਚ ਪਾ ਦਿੰਦਾ। ਆਪੇ ਜਿਹੜੇ ਭਗਤ ਜਾਣੇ ਆ ਉਹਨਾਂ ਦੀ ਲੱਜਿਆ ਇੱਜ਼ਤ ਰੱਖਦਾ। ਬੜਭਾਗੀ ਮਿਲ ਸੰਗਤੀ ਮੇਰੇ ਗੁਰੂ ਦਾ, ਜਨ ਨਾਨਕ ਨਾਮ ਸਿੱਧ ਕਰ ਗਿਆ ਜੀ। ਇਹ ਮੇਰੇ ਗੁਰੂ ਦਾ ਵੱਡਿਆਂ ਭਾਗਾਂ ਵਾਲੇ ਸੰਤਾਂ ਦੀ ਸੰਗਤ ਮਿਲ ਕੇ ਨਾਮ ਜਪੋ। ਨਾਮ ਜਪਣ ਨਾਲ ਸੇਵਕ ਜਾਨਾਂ ਦੇ ਜਿੰਨੇ ਵੀ ਕਾਰਜ ਸਿੱਧਿਆ ਉਹ ਸਾਰੇ ਪੂਰੇ ਹੋ ਜਾਂਦੇ ਹਨ। ਗੌੜੀ ਮਾਝ ਮਹਲਾ ਚੌਥਾ, ਮੈਂ ਹਰ ਨਾਮ ਮੈਂ ਹਰ ਬਿਰਹ ਲਗਾਈ ਜੀਓ। ਕਹਿੰਦੇ ਮੈਨੂੰ ਪਰਮਾਤਮਾ ਦੇ ਨਾਮ ਦੇ ਜਪਣ ਦੀ ਬਿਰਹ ਮੈਨੇ ਪ੍ਰੀਤੀ ਪਰਮਾਤਮਾ ਨੇ ਆਪੇ ਲਾਈ ਆ। ਮੇਰਾ ਹਰ ਪ੍ਰਭ ਮਿੱਤ ਮਿਲਿਆ ਸੁੱਖ ਪਾਈ ਜੀਓ। ਕਹਿੰਦੇ ਮੇਰਾ ਮਿੱਤਰ ਕੌਣ ਆ? ਪਰਮੇਸ਼ਰ ਜੀ ਮਿਲ ਜਾ ਤੇ ਮਨ ਦੇ ਵਿੱਚ ਬੜੇ ਸੁੱਖ ਪ੍ਰਾਪਤ ਹੁੰਦੇ ਹਨ। ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ। ਇਹ ਭਾਈ
ਪਰਮਾਤਮਾ ਨੂੰ ਦੇਖ ਕੇ ਅਸੀਂ ਜਿਉਂਦੇ ਹਾਂ। ਮੇਰਾ ਨਾਮ ਸਰਦਾਰ ਭਾਈ ਜੀ, ਪਰਮਾਤਮਾ ਨਾਲ ਮੇਰਾ ਸਖਾ ਮਿੱਤਰ ਅਤੇ ਭਾਈ ਮੈਨੇ ਭਰਾ ਆ। ਗੁਣ ਗਾਵੋ ਸੰਤ ਜੀ, ਮੇਰੇ ਹਰ ਭਗਤ ਤੇਰੇ ਜੀ। ਇਹ ਸੰਤ ਜਨੋ, ਉਸ ਪਰਮਾਤਮਾ ਦੇ ਕੇਰੇ ਉਹਦੇ ਗੁਣ ਗਾਉਣਾ ਕਰੋ। ਜਪ ਗੁਰਮੁਖ ਨਾਮ ਜੀਓ, ਬਡ ਭਾਗ ਵਡੇਰੇ ਜੀਓ। ਕਹਿੰਦੇ ਜਿਸ ਜੀਓ, ਕਹਿੰਦੇ ਜੀਵ ਦੇ ਸਾਰਿਆਂ ਤੋਂ ਵੱਡੇ ਉਹਨਾਂ ਦੇ ਸ੍ਰੇਸ਼ਟ ਭਾਗ ਹੈ। ਕਹਿੰਦੇ ਉਹ ਗੁਰਮੁਖ ਸਤਿਗੁਰਾਂ ਦੁਆਰਾ ਜੀਓ, ਮੈਨੇ ਮਨ ਲਾ ਕੇ ਨਾਮ ਨੂੰ ਜਪ ਲਿਆ। ਹਰ ਹਰ ਨਾਮ ਜੀਓ, ਪ੍ਰਾਣ ਹਰ ਮੇਰੇ ਜੀਓ। ਉਹ ਪਰਮਾਤਮਾ ਨਾਮ ਮੇਰਾ ਜੀਓ ਜੀਵਾਤਮਾ। ਹਰ ਹਰ ਨਾਮ ਜੀਓ, ਪ੍ਰਾਣ ਹਰ ਮੇਰੇ ਜੀਓ। ਪਰਮਾਤਮਾ ਦਾ ਨਾਮ ਮੇਰੇ ਪ੍ਰਾਣਾਂ ਦੇ ਜੀਓ ਜਵਾਲਣ ਵਾਲਾ। ਫਿਰ ਬਹੁਤ ਨਾ ਭਗਤ ਤੇਰੇ ਜੀ, ਜਿਹੜੇ ਨਾਮ ਜਪਣ ਵਾਲੇ ਗੁਰਾਂ ਪਿਆਰੇ ਆ, ਉਹਨਾਂ ਦਾ ਬਹੁਤ ਮੁੜ ਕੇ ਸੰਸਾਰ ਫੇਰੇ। ਸੰਸਾਰ ਦੇ ਫੇਰੇ ਵਿੱਚ ਫੇਰ ਮੈਨੇ ਫਿਰਨਾ ਨਹੀਂ ਹੁੰਦਾ, ਮੁੱਕ ਜਾਂਦਾ ਚੱਕਰ। ਤੂੰ ਹਰ ਪਾ ਬੇਖਾ ਮੇਰਾ ਮੰਤਨ ਜਾਓ ਜੀ। ਮੇਰੇ ਮਨ ਔਰ ਤਨ ਵਿੱਚ ਇਹ ਚਾਅ ਲੱਗਾ, ਉਤਸ਼ਾਹ ਪੈਦਾ ਹੋਇਆ ਕਿ ਪਰਮਾਤਮਾ ਨੂੰ ਕਿਵੇਂ ਦੇਖਾਂਗੇ। ਹਰ ਮੇਲਾ ਸੰਤ ਜੀਓ, ਮਨ ਲੱਗਾ ਭਾਓ ਜੀਓ। ਪਰਮਾਤਮਾ ਜਿਹਨੂੰ ਸਾਡੇ ਮਨ ਦੇ ਵਿੱਚ ਭਾਵ ਪਿਆਰ ਲੱਗ ਰਿਹਾ, ਉਹ ਪਰਮਾਤਮਾ ਨਾਲ ਮੇਲ ਦੇਣਾ ਕਰੋ। ਗੁਰਸਬਦ ਜੀ ਭਾਈ ਹਰਪ੍ਰੀਤ ਮਰਾਓ ਜੀਓ, ਬੜਭਾਗੀ ਜਪਨਾਓ ਜੀਓ। ਸਾਧੂਆਂ ਉਪਦੇਸ਼ ਕਰ ਕਹਿੰਦੇ ਪਰਮਾਤਮਾ ਜੀ, ਉਹ ਜਿਹੜਾ ਰਾਜਾ ਪ੍ਰਕਾਸ਼ ਰੂਪ ਕਿਵੇਂ ਪ੍ਰਾਪਤ ਹੁੰਦਾ, ਗੁਰੂ ਦੇ ਉਪਦੇਸ਼ ਕਰਕੇ ਪ੍ਰਾਪਤ ਹੁੰਦਾ ਹੈ। ਬੜਿਆਂ ਭਾਵਾਂ ਵਾਲੇ ਜਿਹੜੇ ਪੁਰਖ ਆ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਨਾਮ ਨੂੰ ਜਪਦੇ ਹਨ। ਮੇਰੇ ਮੰਤਨ ਬਡੜੀ ਗੋਬਿੰਦ ਪ੍ਰਭਾਸਾ ਜੀਓ, ਗੋਬਿੰਦ ਪਰਮਾਤਮਾ ਨੇ ਮਿਲਣ ਲਈ ਮੇਰੇ ਮਨ 'ਚ ਵੀ ਤਨ 'ਚ ਬਹੁਤ ਵੱਡੀ ਆਸ ਇੱਛਾ ਲੱਗ ਰਹੀ ਹੈ। ਹਰ ਮੇਲਾ ਸੰਤ ਜੀਓ, ਗੋਬਿੰਦ ਪ੍ਰਭਾਸਾ ਜੀਓ। ਇਹ ਪਰਮਾਤਮਾ ਦੇ ਸੰਤ ਜਨੋ, ਕਹਿੰਦੇ ਸਾਨੂੰ ਗੋਬਿੰਦ ਪਰਮਾਤਮਾ ਦੇ ਪਾਸਾ ਉਹਦੇ ਨਾਲ ਮੇਲ ਦੇਣਾ ਕਰੋ। ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ, ਕਹਿੰਦੇ ਜਦੋਂ ਸਤਿਗੁਰ ਮਤ ਸਿੱਖਿਆ ਮਨ ਦੇ ਵਿੱਚ ਜੀਓ, ਮਨ ਵਿੱਚ ਧਾਰਨ ਕਰ ਲਈ ਅਤੇ ਮਨ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ। ਕਹਿੰਦੇ ਗੁਰੂ ਦੀ ਸਿੱਖਿਆ ਦੁਆਰਾ ਨਾਮ ਜਪਣ ਕਰਕੇ ਸੱਚੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਜਾਂ ਨਾਨਕ ਪੂਰੇ ਅੜੀ ਮਨ ਆਸਾ ਜੀਓ, ਪਾਤਸ਼ਾਹ ਕਹਿੰਦੇ ਉਸ ਵੇਲੇ ਸੇਵਕਾਂ ਦੇ ਮਨ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਥੋੜ੍ਹੀ ਮਾਝ ਮਹੱਲਾ ਚੌਥਾ, ਮਨ ਅੰਦਰ ਅੰਮ੍ਰਿਤ ਗੁਰਮਤ, ਮੇਰਾ ਬਿਰਹੀ ਨਾਮ ਮਿਲਿਆ ਤਾਂ ਜੀਵਾਂ ਜੀਓ। ਜੀਓ ਮੈਨੇ ਹੇ ਗੁਰਮੁਖੋ, ਮੇਰਾ ਜਿਹੜਾ ਮਨ ਆ ਉਹ ਨਾਮ ਦਾ ਬਿਰਹੀ ਪ੍ਰੇਮੀ ਹੋ ਰਿਹਾ ਹੈ। ਬਿਰਹੀ ਮੈਨੇ ਪਿਆਰਾ ਨਾਮ ਮੈਨੂੰ ਮਿਲੇ, ਤੇਰੇ ਸਾਡਾ ਜੀਵਨ ਹੋਵੇਗਾ। ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜੀਓ, ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਮੇਰੇ ਮਨ ਦੇ ਅੰਦਰ ਵੱਸਦਾ ਹੈ। ਕਿਉਂਕਿ ਗੁਰੂ ਦੀ ਸਿੱਖਿਆ ਦੁਆਰਾ ਪਰਮਾਤਮਾ ਦਾ ਨਾਮ ਅੰਮ੍ਰਿਤ ਲੀਵਾ ਲਿਆ ਜਾਂਦਾ ਹੈ, ਨਹੀਂ ਤਾਂ ਮਨ ਦੇ ਵਿੱਚ ਪਾ ਛੱਡਦਾ, ਨਾਮ ਜਪੇ ਨਹੀਂ ਹੁੰਦਾ। ਮਨ ਹਰ ਅੰਗ ਰੱਖਦਾ, ਹਰ ਰਸ ਦਾ ਪੀਵਾ ਜੀਓ। ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਆਪਣੇ ਮਨ ਨੂੰ ਪਰਮਾਤਮਾ ਦੇ ਰੰਗ ਰੱਖੜਾ ਰੰਗ ਲਿਆ, ਉਹ ਫਿਰ ਆਪਣੇ ਜਿੰਨਾ ਚਿਰ ਵੀ ਜੀਂਦੇ ਆ ਪਰਮਾਤਮਾ ਦੇ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਹਨ। ਹਰ ਪਾਏ ਅੜਾ ਮਨ ਜੀਵਾ ਜੀਓ, ਕਿਉਂ ਨਾ ਮਨ ਵਿੱਚੋਂ ਪਰਮਾਤਮਾ ਨੂੰ ਪਾ ਲਿਆ, ਇਸ ਕਰਕੇ ਉਹ ਸਦਾ ਵਾਸਤੇ ਜੀਂਦੇ। ਮੇਰਾ ਮਮਤਾ ਨੂੰ ਪ੍ਰੇਮ ਲਗਾ ਹਰ ਬਾਣ ਜੀਓ, ਮੇਰਾ ਪ੍ਰੀਤਮ ਮਿੱਤਰ ਹਰ ਸੁਖ ਸਜਾਣ ਜੀਓ। ਮੇਰੇ ਮਨ ਔਰ ਤਨ ਵਿੱਚ ਪਰਮਾਤਮਾ ਦਾ ਪ੍ਰੇਮ ਰੂਪੀ ਬਾਣ ਲੱਗ ਗਿਆ, ਵੱਜ ਗਿਆ, ਔਰ ਮੇਰਾ ਜਿਹੜਾ ਸਜਾਣ ਚਤਰ ਬ੍ਰਹਮਕਾਰ ਪਰਮੇਸ਼ਵਰ, ਉਹ ਮੇਰਾ ਪ੍ਰੀਤਮ ਬੜਾ ਪਿਆਰਾ ਮਿੱਤਰ ਹੈ। ਇਸ ਲੋਕ ਦਾ ਪ੍ਰੀਤਮ ਹੈ, ਪ੍ਰਲੋਕ ਦਾ ਮਿੱਤਰ ਹੈ। ਗੁਰਮੇਲੇ ਸੰਤ ਹਰ ਸੋੜ ਸਜਾਣ ਜੀਓ, ਹੁਣ ਨਾਮ ਵਿੱਚੋਂ ਕੁਰਬਾਨ ਜੀਓ। ਉਹ ਸੋੜ ਸਜਾਣ ਪਰਮਾਤਮਾ ਮਿੱਤਰ ਨਾਲ ਸੰਤ ਜਿਹੜੇ ਸ਼ਾਂਤ ਆਤਮਾ ਸਤਿਗੁਰੂ ਜੀ ਮਿਲਦੇ ਆ, ਔਰ ਸਤਿਗੁਰੂ ਅਤੇ ਸੰਤ ਦੋਨੋਂ ਹੀ ਮਿਲਦੇ ਆ। ਸਤਿਗੁਰੂ ਵੀ ਮਿਲਦੇ ਆ, ਸੰਤ ਜਨ ਵੀ ਮਿਲਦੇ ਆ। ਇਸ ਵਾਸਤੇ ਉਹ ਨਾਮ ਦੀ ਦਾਤ ਦੇ ਨਾਲ ਸਤਿਗੁਰਾਂ ਤੋਂ ਕੁਰਬਾਨ ਜਾਂਦੇ ਹਨ, ਔਰ ਪਰਮਾਤਮਾ ਦੇ ਨਾਮ ਤੋਂ ਵੀ ਅਸੀਂ ਬਲਿਹਾਰੇ ਬਲਿਹਾਰੇ ਕੁਰਬਾਨ ਜਾਂਦੇ ਹਾਂ। ਹਾਂ, ਹਰ ਹਰ ਸੱਜਣ ਹਰ ਮੀਤ ਸਿਸਾਈ ਜੀਓ, ਹਰ ਦਸੋ ਸੰਤ ਹੋ ਜੀ ਹਰ ਕੁਝ ਪਵਾਈ ਜੀਓ। ਕਹਿੰਦੇ ਉਹ ਪਰਮਾਤਮਾ ਇਸ ਲੋਕ ਦਾ ਸੱਜਣ ਆ, ਪਰਲੋਕ ਦਾ ਮਿੱਤਰ ਆ। ਉਸ ਪਰਮਾਤਮਾ ਮਿੱਤਰ ਨੂੰ ਹੋ ਦਸਾਈ, ਅਸੀਂ ਉਹਨੂੰ ਪੁੱਛ ਰਹੇ ਹਾਂ ਕਿ ਸੰਤ ਜਨੋ ਦੱਸੋ ਹਰ ਕੁਝ ਪਵਾਈ ਜੀਓ। ਪਰਮਾਤਮਾ ਦੀ ਖੋਜ ਰਸਤੇ ਸਾਨੂੰ ਪਾਉਣਾ ਗੁਰੂ,
ਪੂਰੀ ਖੋਜ ਪਿਆ ਹੋਇਆ। ਹੇ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸੋ, ਸਤਿਗੁਰ ਤੁਠੜਾ ਦੱਸੇ ਹਰ ਪਾਈ ਜੀਓ, ਹਰ ਨਾਮੇ ਹਰ ਨਾਮ ਸੁਣਾਈ ਜੀਓ। ਜੇ ਸਤਿਗੁਰ ਤੁਠਾ ਪ੍ਰਸੰਨ ਹੋ ਜਾਣ ਦੱਸਣ, ਫਿਰ ਇਹ ਜੀਵ ਜਿਹੜਾ ਪਰਮਾਤਮਾ ਨੂੰ ਪਾਉਂਦਾ, ਕਿਉਂਕਿ ਪਰਮਾਤਮਾ ਨਾਮ ਜਪਣ ਕਰਕੇ ਨਾਮੀ ਹਾਂਜੀ ਪਰਮਾਤਮਾ ਵਿੱਚ ਅਭੇਦ ਅਵਸਥਾ ਹੋ ਜਾਂਦੀ। ਮੈਂ ਬੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਓ, ਗੁਰਸਾਹਿਬ ਦਾ ਪੂਰਾ ਅੰਮ੍ਰਿਤ ਮੁਖ ਪਾਈ ਜੀਓ। ਪਰਮਾਤਮਾ ਨੇ ਬਿਰਹੋ ਵਿਛੋੜੇ ਨੇ ਮੈਨੂੰ, ਪ੍ਰੇਮ ਦੀ ਬੇਦਨ ਮੈਨੇ ਪੀੜਾ ਲਾਈ ਹੋਈ ਹੈ, ਕਿਉਂਕਿ ਵਿਛੋੜੇ ਦੀ ਵੀ ਪੀੜਾ ਬਹੁਤ ਵੱਡੀ ਹੈ। ਇਹ ਸਤਿਗੁਰੂ ਹਾਂਜੀ ਪੂਰੇ ਸਤਿਗੁਰੂ ਸਾਡੀ ਸ਼ਰਧਾ ਦੇਖ ਕੇ ਸਤਿਗੁਰਾਂ ਨੇ ਮੂੰਹ ਦੇ ਵਿੱਚ ਨਾਮ ਅੰਮ੍ਰਿਤ ਦੀ ਬੂੰਦ ਸੁਗੰਧੀ ਬੂੰਦ ਪਾ ਦਿੱਤੀ ਹੈ। ਹਰ ਹੋ ਦਇਆਲ ਹਰ ਨਾਮ ਧਿਆਈ ਜੀਓ, ਜਨ ਨਾਨਕ ਹਰ ਰਸ ਪਾਈ ਜੀਓ। ਇਹ ਸਤਿਗੁਰੂ ਆਪ ਦਿਆਲੂ ਹੋ, ਤੁਹਾਡੀ ਕਿਰਪਾ ਨਾਲ ਅਸੀਂ ਨਾਮ ਨੂੰ ਧਿਆਵਾਂਗੇ। ਗੁਰੂ ਮਹਾਰਾਜ ਕਹਿੰਦੇ ਆ, ਐਸੀ ਕਿਰਪਾ ਕਰੋ ਜਿਸ ਤੋਂ ਫਿਰ ਨਾਮ ਰਸ ਨੂੰ ਪਾਉਣਾ ਕਰੀਏ। ਮਹੱਲਾ ਪੰਜਵਾਂ, ਰਾਗ ਗੋੜੀ ਗੁਆਰੇ ਦੀ ਚੌਪਦੇ ਓਂਕਾਰ ਸਤਿਗੁਰ ਪ੍ਰਸਾਦ ਕਿਨਵੇਂ ਕੁਸ਼ਲ ਹੋਤ ਮੇਰੇ ਭਾਈ। ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਆ, ਚਾਰ ਪੰਨਾਂ ਦਾ ਸ਼ਬਦ ਹੈ, ਵਾਹਿਗੁਰੂ ਵੇਖਿਆ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਜਿਗਿਆਸੂ ਜਿਨ੍ਹਾਂ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਆਪ ਜੀ ਤੋਂ ਵਚਨ ਨੂੰ ਪੁੱਛਦੇ ਹਾਂ, ਕਿਸ ਤਰ੍ਹਾਂ ਕੁਸ਼ਲ ਮੈਨੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੁੱਖ ਚਾਹੁੰਦੇ ਸਾਰੇ ਆ, ਕਿਵੇਂ ਸੁੱਖ ਮਿਲਦਾ? ਕਿਉਂ ਪਾਈਏ ਹਰ ਨਾਮ ਸਹਾਈ ਜੀਓ ਰਹੋ। ਇਹ ਸਹਾਈ ਮੈਨੇ ਸਹਾਇਤਾ ਕਰਨ ਵਾਲੇ ਹਾਂਜੀ ਉਸ ਪਰਮੇਸ਼ਰ ਨੂੰ ਕਿਹੜੇ ਤਰੀਕੇ ਨਾਲ ਪਾਉਣਾ ਕਰੀਏ? ਹੁਣ ਅੱਗੇ ਮਹਾਰਾਜ ਆਪੇ ਕਿਰਪਾ ਕਰਦੇ ਹਨ। ਦੋ ਪ੍ਰਸ਼ਨ ਆ, ਕੁਸ਼ਲ ਨਾ ਗ੍ਰਹਿ ਮੇਰੀ ਸਮਾਇਆ, ਉੱਚੇ ਮੰਦਰ ਸੁੰਦਰ ਛਾਇਆ। ਕਹਿੰਦੇ ਜੀਵ ਨੇ ਬਣਾਇਆ ਨਾ ਮੇਰਾ ਘਰ ਹੈ, ਮੇਰੀ ਮਾਇਆ, ਇਹ ਮੇਰੇ ਬੜੇ ਬੜੇ ਉੱਚੇ ਮੰਦਰ ਸੁੰਦਰ ਛਾਇਆ ਛਾਇਆ ਮੈਨੇ ਬਣਾਏ ਹੋਏ, ਬੜੇ ਬੜੇ ਸੁੰਦਰ ਕੋਠੀਆਂ ਬਣਾਈਆਂ, ਔਰ ਘਰ ਵਿੱਚ ਇੰਨੀ ਮਾਇਆ ਮੇਰੀ ਆਪਣੀ, ਉੱਚੇ ਮੰਦਰ ਵੀ ਮੇਰੇ, ਸੁੰਦਰ ਛਾਂ ਵਾਲੇ ਬਾਗ ਬਗੀਚੇ ਵੀ ਮੇਰੇ। ਇਸ ਤਰ੍ਹਾਂ ਕਹਿਣਾ ਕੁਸ਼ਲ ਨਾ, ਕਦੀ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਤਾਂ ਹਲੇ ਮੇਰ ਤੇਰ 'ਚ ਹੀ ਫਸਿਆ ਪਿਆ, ਝੂਠੇ ਲਾਲਚ ਨੂੰ ਗਵਾਇਆ। ਇਹ ਪਦਾਰਥਾਂ ਦੇ ਜਿਹੜੇ ਝੂਠੇ ਲਾਲਚ ਆ, ਇਹਨਾਂ 'ਚ ਲੱਗ ਕੇ ਇਹ ਜਿਹੜਾ ਪਵਿੱਤਰ ਅੰਬੋਲਕ ਜਨਮ ਸੀ, ਇਸ ਨੂੰ ਇਸ ਭੈੜੇ ਨੇ ਗਵਾ ਲਿਆ ਹੈ। ਹਸਤੀ ਘੋੜੇ ਦੇਖ ਵਿਵਾਸਾ, ਲਸ਼ਕਰ ਜੋੜੇ ਨਿਰੁਖ ਵਾਸਾ। ਹਸਤੀ ਮੈਨੇ ਜਿਹੜੇ ਹਾਥੀ ਹੈ, ਘੋੜੇ ਹੈ, ਇਹ ਐਸਾ ਪੁਰਸ਼ ਹੈ, ਇਹਨਾਂ ਨੂੰ ਦੇਖ ਵਿਵਾਸਾ ਮੈਨੂੰ ਬੜੀ ਖੁਸ਼ ਹੁੰਦਾ। ਦੇਖੋ ਜੀ ਕਿਵੇਂ ਮਾਲ ਢਾਂਡਾ ਹੈ, ਲਸ਼ਕਰ ਫੌਜਾਂ ਆ ਮੇਰੇ ਕੋਲ, ਜੋੜੇ ਸੁੰਦਰ ਪਹਿਨਣ ਵਾਲੇ ਪਿਛਾਕੇ ਆ, ਬੜੇ ਬੜੇ ਸੁੰਦਰ ਚੋਲੇ ਆ, ਜੋੜੇ ਆ, ਮੇਵ ਕਿਵੇਂ ਮੇਰੇ ਮੂਹਰੇ, ਮੇਰੀ ਅਰਦ ਚੋਬਦਾਰ ਖੜੇ ਆ, ਚਾਂਦੀ ਦੀਆਂ ਕਹਿੰਦੀ ਚੋਬਾਂ ਲੈ ਲੈ ਕੇ, ਖਵਾਸਾ ਚੌਰ ਬਰਦਾਰ ਚੌਰ ਕਰਦੇ ਆ। ਇਹਨਾਂ ਸਾਰਿਆਂ ਨੂੰ ਵੇਖ ਕੇ ਬਗਾਸਾ ਖੁਸ਼ ਬੜਾ ਹੁੰਦਾ। ਬੰਦਾ ਉਹੋ ਹੀ ਹੈ ਜਿਹਦੇ ਚੌਧਰ ਮਿਲ ਜਾਂਦੀ, ਉਹਦੀ ਰੂਹ ਹੀ ਬਦਲ ਜਾਂਦੀ। ਉਹੋ ਹੀ ਬੰਦੇ ਹੁੰਦੇ ਜਿਹੜੇ ਵੋਟਾਂ ਮੰਗਦੇ, ਦਰ ਦਰ ਘੁੰਮਦੇ, ਜਿਹਦੇ ਝੰਡੀ ਵਾਲੀ ਗੱਡੀ ਮਿਲ ਜਾਂਦੀ, ਚੱਕੇ ਨਿਕਲ ਆਉਂਦੇ। ਬੰਦਾ ਉਹੋ ਹੀ ਹੁੰਦਾ। ਗੱਲ ਜੇਵੜੀ ਹੋਮੈਂ ਕਿ ਫਾਸਾ, ਕਹਿੰਦੇ ਇਸ ਲੋਕ 'ਚ ਵੀ ਉਹਦੇ ਗੱਲ 'ਚ ਹੋਮੇ ਦਾ ਫਾਹਾ ਪਿਆ ਆ, ਪਰ ਲੋਕ ਵੀ ਜਮਾਂ ਦੀ ਜੇਵੜੀ ਫਾਹੀ ਪੈਂਦੀ। ਗੱਲ ਵਿੱਚ ਹੰਤਾ ਮਮਤਾ ਰੁਪਈ ਹੈ, ਜਿਹੜੀ ਜੇਵੜੀ ਰੱਸੀ ਹੈ ਇਹਦੇ ਹੋਣ ਕਰਕੇ ਅੰਤ ਨੂੰ ਫਿਰ ਕਹਿੰਦੇ ਜਮਾਂ ਦੇ ਫਾਹ ਵਿੱਚ ਫਸਦਾ। ਹੁਕਮੰਦ ਫਾਹੀਆਂ ਲਾਈਆਂ ਹੁੰਦੀਆਂ ਸਰਕਾਰੀਆਂ ਨੇ, ਉਹ ਬਚ ਪਾ ਜਾਂਦੇ। ਥੋੜ੍ਹਾ ਲਾਲਚ ਵਾਸਤੇ ਕੋਈ ਰੱਖਿਆ ਹੁੰਦਾ, ਉਹ ਖਾਣ ਦੇ ਲਾਲਚ ਜਾ ਪਾ ਜਾਂਦੇ ਆ। ਗੱਲ ਵਿੱਚ ਇਹ ਮੋਹ ਰੂਪੀ ਰੱਸੀ ਕਰਕੇ ਹੋਮੇ ਦੇ ਫਾਹੇ 'ਚ ਫਸ ਰਿਹਾ। ਜਿੰਨਾ ਸੰਸਾਰ ਬਿਨਾਂ ਰੱਸੀਆਂ ਤੋਂ ਜੁਟਿਆ, ਬਹੁਤ ਹੀ ਹਾਂਜੀ ਫਾਹੀ ਨੇ ਬੰਨੇ ਪਏ ਆ, ਦੌੜੇ ਜਾਂਦੇ ਆ। ਰਾਜ ਕਮਾਵੈ ਦੇਖਦੇ ਸਾਰੀ, ਮਾਣ ਰੰਗ ਭੋਗ ਬਣਾਰੀ, ਇਹ ਦਸਾਂ ਦਸਾਂ ਸਾਰੀ ਧਰਤੀ ਦਾ ਕਹਿੰਦੇ ਮੈਂ ਰਾਜ ਕੁਮਾਰ ਹਾਂ, ਇਹ ਹੋਮੇ ਹੁੰਦੀ। ਫਿਰ ਇਸੇ ਤਰ੍ਹਾਂ ਬਹੁਤ ਚੇਤਨ ਮਾਇਆ ਦੇ ਨਾਲ ਅਨੇਕ ਤਰ੍ਹਾਂ ਦੇ ਰੰਗ ਬਿਲਾਸ ਕਰਦਾ, ਤਰ੍ਹਾਂ ਤਰ੍ਹਾਂ ਰੰਗ ਮਾਣੇ ਆਨੰਦਾਂ ਨੂੰ ਭੋਗਦਾ। ਇਹ ਜਿੰਨੇ ਵੀ ਸੁੱਖ ਮੰਨੇ ਹੋਏ ਆ ਸਾਰੇ ਕਹਿੰਦੇ ਇਹ ਝੂਠੇ ਆ, ਸਦਾ ਰਹਿਣ ਵਾਲੇ ਨੇ। ਜੋ ਨਰਪਤ ਸੁਪਨੇ ਬੇਖਾਰੀ, ਇਹ ਕੁਸਲ ਮੁੱਖ ਸਤਿਗੁਰੂ ਬਤਾਇਆ, ਹਰ ਜੋ ਕੁਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਜਿਸ ਤਰ੍ਹਾਂ ਕਹਿੰਦੇ ਕੋਈ ਭਿਖਾਰੀ ਮੰਗਤਾ ਕੰਗਾਲ ਹੈ ਨਾ, ਉਹ ਸੁਪਨੇ ਦੇ ਰਾਜਾ ਬਣ ਗਿਆ। ਉਹ ਸੁਪਨੇ ਦਾ ਰਾਜ ਭਾਗ ਜਿਹੜਾ
ਉਹ ਜਿਹੜੇ ਸਾਰੇ ਸੁੱਖ ਹੁੰਦੇ ਆ, ਥੋੜ੍ਹੇ ਜਿਹੇ ਚੱਲੇ ਉਦੋਂ ਤਾਂ ਬੜਾ ਹੌਸਲਾ ਖੁਸ਼ ਹੁੰਦਾ, ਮੈਂ ਤਾਂ ਰਾਜਾ ਬਣ ਗਿਆ। ਹੈਗੇ ਉਹ ਭਰਮ ਰੂਪ ਹੀ ਆ, ਜਿਹੜੇ ਸੁਪਨਾ ਖੁੱਲ੍ਹ ਗਿਆ ਵੀ ਕਿੱਥੇ ਕੁਛ ਵੀ ਨਹੀਂ। ਕਹਿੰਦੇ ਕੁਛ ਨੇ ਮੈਨੇ ਸੁੱਖ ਦਾ ਸਾਧਨ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਤਾਇਆ, ਮੈਨੇ ਦੱਸਿਆ ਹੈ। ਕਹਿੰਦੇ ਨਿਰੰਕਾਰ ਜੋ ਕੁਝ ਵੀ ਕਰ ਰਿਹਾ ਉਹ ਜਿਹੜੇ ਪਰਮਾਤਮਾ ਦੇ ਭਗਤ ਉਹਨੂੰ ਧੱਪਾਇਆ ਚੰਗਾ ਲੱਗਦਾ, ਦੂਏ ਕੁਤਰਕਾਂ ਕਰਦੇ ਆ ਕਿ ਰੱਬ ਵੀ ਦੇਖੋ ਕੀ ਕਰ ਰਿਹਾ ਸਾਡੇ ਨਾਲ ਧੱਕਾ ਕਰ ਰਿਹਾ। ਉਹ ਕਹਿੰਦੇ ਭਾਈ ਜੋ ਕੁਝ ਉਹਦੇ ਹੁਕਮ 'ਚ ਜੀ, ਇਸ ਵਾਸਤੇ ਭਗਤਾਂ ਨੂੰ ਸਦਾ ਹੀ ਸੁੱਖ ਆ, ਕਿਉਂਕਿ ਜਿਹਨੂੰ ਹੁਕਮ ਮੰਨ ਲਿਆ ਉਹਨੂੰ ਸੁੱਖ ਆ, ਜਿਹੜਾ ਹੁਕਮ 'ਤੇ ਕਿੰਤੂ ਪਰੰਤੂ ਕਰਦਾ ਉਹ ਦੁਖੀ ਹੈ। ਇਹ ਪਹਿਲੇ ਪ੍ਰਸ਼ਨ ਦਾ ਉੱਤਰ ਦਿੱਤਾ। ਜਾਂ ਨਾਨਕ ਹੁਣ ਮਾਰ ਸੁਮਾਇਆ ਇਹਨੂੰ ਵੀ ਕੁਸਲ ਹੋ ਤੂੰ ਮੇਰੇ ਭਾਈ। ਪਾਤਸ਼ਾਹ ਕਹਿੰਦੇ ਆ ਕਿਨ ਵਿਦ ਕੁਸ਼ਲ ਹੋਰ ਮੇਰੇ ਭਾਈ। ਕਹਿੰਦੇ ਸੁੱਖ ਕਿਵੇਂ ਪ੍ਰਾਪਤ ਹੁੰਦਾ? ਇਨ ਵਿਦ ਕੁਸ਼ਲ ਹੋਰ ਮੇਰੇ ਭਾਈ, ਇਸ ਤਰੀਕੇ ਨਾਲ, ਇਸ ਵਿਧੀ ਨਾਲ, ਭਾਣਾ ਮੰਨਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂ ਭਾਈ ਇਹ ਆਰਾਮ ਸਹਾਈ, ਉਹ ਜਿਹੜਾ ਆਰਾਮ ਸਹਾਇਤਾ ਕਰਨ ਨਾਲ ਕਿਵੇਂ ਪ੍ਰਾਪਤ ਕਰੀਏ? ਪਾਤਸ਼ਾਹ ਜਨ ਨਾਨਕ ਹੋਮੇ ਮਾਰ ਸਮਾਇਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਜਨ੍ਹਾਂ ਨੇ ਹੋਮੇ ਨੂੰ ਮਾਰ ਲਿਆ ਨਾ ਉਹਦੇ ਹੀ ਸਮਾਇਆ ਭੇਦ। ਗੁਰਮੁਖ ਜਿਹੜੇ ਹੋਮੇ ਨੂੰ ਮਾਰਨ ਕਰਕੇ ਉਹ 'ਚ ਉਹ ਭੇਦ ਹੋ ਕੇ ਰਹਿੰਦੇ ਆ, ਹੋਮੇ ਨੂੰ ਮਾਰ ਕੇ ਉਹ ਪਰਮਾਤਮਾ 'ਚ ਸਮਾ ਜਾਂਦੇ ਆ। ਇਉਂ ਪਾਈਏ ਹਰ ਰਾਮ ਸਹਾਈ ਰਹਾਉ ਦੂਜਾ। ਕਹਿੰਦੇ ਇਸ ਵਾਸਤੇ ਕਹਿੰਦੇ ਇਸ ਤਰ੍ਹਾਂ ਹੋਮੇ ਦੇ ਮਾਰਨ ਸਹਾਇਤਾ ਕਰਨ ਵਾਲਾ ਪਰਮਾਤਮਾ ਪ੍ਰਾਪਤ ਕਰ ਲਈ ਰਹਾਉ ਦੂਜਾ। ਇਹ ਦੋ ਤੁਗਾਂ ਦੀ ਪੌੜੀ ਦੀ ਗਿਣਤੀ ਜਿਹਨੀ ਸਗੋਂ ਕਹਿੰਦੇ ਪ੍ਰਸ਼ਨਾਂ ਦੇ ਉੱਤਰ ਦੋ ਪੰਕਤੀਆਂ ਲਿਖੀਆਂ, ਇਸ ਕਰਕੇ ਰਹਾਉ ਦੂਜਾ ਪਾਤਸ਼ਾਹ ਨੇ ਲਿਖਿਆ। ਇਹ ਸਭ ਦੀ ਸਮਾਪਤੀ ਦੇ 71 ਅੰਕ ਹੋਣਾ ਚਾਹੀਦਾ ਸੀ, ਔਰ ਇਹ 200 ਪੰਨੇ ਤੱਕ ਅੰਕ ਜਿਹੜਾ ਸੀ ਉਹ ਇਸ ਤਰ੍ਹਾਂ ਹਾਂਜੀ ਚੱਲਦਾ ਰਿਹਾ। ਇਸ ਵਾਸਤੇ ਉਹ ਕਈ ਵਾਰੀ ਫਿਰ ਸਪਾਈ ਵਾਧੂ ਘਾਟੂ ਹੋ ਜਾਂਦਾ, ਗੱਲ ਵੱਖਰੀ ਹੁੰਦੀ ਹੈ, ਪਰ ਉਹ ਇਹ ਇੱਥੇ ਦੇਖ ਲਈਦਾ ਕਿ ਹਾਂ ਬਈ ਇਸ ਵਿੱਚ ਪਾਈ ਵਾਲੇ ਕਈ ਵਾਰੀ ਗੱਲ ਇੱਧਰ ਉੱਧਰ ਕਰ ਜਾਂਦੇ। ਪਰ ਹੁਣ ਆਮ ਕਈ ਪਾਠ ਦੇਖੇ ਅੱਜ ਕੱਲ੍ਹ ਬੀੜਾਂ 'ਚ ਉਹ ਵਾਧੂ ਘਾਟੂ ਕਰੀ ਜਾਂਦੇ ਆ, ਵਧਾਈ ਨਹੀਂ ਕਰਦਾ। ਪਰ ਹੁਣ ਯੂਨੀਵਰਸਿਟੀ 'ਚ ਦੇਖੋ ਕਈ ਛਪਦੇ ਆ, ਕਿੱਡੀਆਂ ਸੰਸਥਾਵਾਂ ਜ਼ਿੰਮੇਵਾਰ ਆ ਉਹ ਦੇਖਦੇ ਹੀ ਨਹੀਂ, ਉਸ ਨੇ ਕਰੀ ਜਾਂਦੇ ਆ। ਕਈ ਪ੍ਰਿੰਟ ਹੀ ਨਹੀਂ ਹੁੰਦੇ ਅੱਖਰ, ਪਾਣੀ ਕਰਦੇ ਰਹਿ ਜਾਂਦੇ ਆ, ਹਾਂਜੀ, ਕਿਉਂਕਿ ਇੱਧਰ ਸ਼ੌਕ ਨੇ। ਔਰ ਸਾਈਆਂ ਦੇਖਿਆ ਬਾਈਬਲ 'ਚ ਸਜਾ ਲਏਗਾ ਗੱਲ ਇੱਧਰ ਉੱਧਰ ਹੋ ਜਾ, ਸ਼ਿਕਾਇਤ ਹੋਏ ਤਾਂ ਬੜੀ ਸਜ਼ਾ, ਮਤਲਬ ਪੂਰਾ ਕੱਲ੍ਹ ਦੇ ਟੂਰੀ ਚਾਹੀਦੀ ਸੀ ਬਾਈਬਲ, ਅਤੇ ਹੁਣ ਉਹ ਅਮਰੀਕਾ 'ਚੋਂ ਮਿਲਦੀ ਨੇ, ਉੱਥੋਂ ਦੇ ਵੱਲੋਂ ਮਿਲਾ ਕੇ ਦਿੱਤੀ ਉਹਨੇ, ਬੜੀ ਜ਼ਿੰਮੇਵਾਰੀ ਸਮਝਦੇ। ਪਰ ਸਾਡੇ ਨਹੀਂ ਇੱਥੇ ਪੈਸੇ ਦੇ ਕੰਮ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ, ਕਿਉਂ ਭਰਮੀਆਂ ਭਰਮ ਕਿਸਕਾ ਹੋਈ ਜਾਂ ਜਲ ਥਲ ਮਹੀ ਜਲ ਰਵਿਆਸ ਹੋਈ। ਕਹਿੰਦੇ ਉਹ ਜਿਹੜਾ ਪਰਮਾਤਮਾ ਜਲਾਂ 'ਚ ਵੀ ਆ, ਥਲਾਂ 'ਚ ਵੀ ਆ, ਮਹੀ ਮੈਨੇ ਧਰਤੀ ਆਲਮੇ ਨੇ ਆਕਾਸ਼ਾਂ 'ਚ ਵੀ ਰਵ ਰਿਹਾ, ਵਿਆਪਕ ਹੋ ਰਿਹਾ, ਇਹ ਕਹਿੰਦੇ ਕਾਹਦੇ ਲਈ ਭਰਮ ਨਹੀਂ ਲੱਗੀ? ਉਹ ਭਰਮ ਤਾਂ ਹੁੰਦਾ ਨਾ, ਹੈਂ, ਅਤੇ ਜੇ ਕੋਈ ਹੁੰਦਾ ਹੀ ਨਹੀਂ ਤਾਂ ਜਦੋਂ ਹਰ ਜਗ੍ਹਾ ਵਿਆਪਕ ਆ ਤਾਂ ਫਿਰ ਤਾਂ ਕੋਈ ਰੌਲਾ ਹੀ ਹੈ ਨਹੀਂ। ਪਰ ਇਨਸਾਨ ਇੱਕ ਜਗ੍ਹਾ ਨੂੰ ਕਲਪ ਲੈਂਦਾ ਅਤੇ ਇੱਥੇ ਜਾ ਕੇ ਰੱਬ ਉਹਦੇ ਅੱਗੇ ਅਰਦਾਸ ਕਰੀਏ, ਉਹ ਤਾਂ ਵਿਆਪਕ ਸਰੂਪ ਹੈ, ਜਿੱਥੇ ਵੀ ਕਰੋ ਉੱਥੇ ਸੁਣਦਾ। ਗੁਰਮੁਖ ਉਭਰੇ ਮਨਮੁਖ ਪਤ ਖੋਈ। ਕਹਿੰਦੇ ਇਹ ਜਿਹੜਾ ਭੇਦ ਆ ਇਹਨੂੰ ਗੁਰਮੁਖਾਂ ਨੇ ਸਮਝ ਲਿਆ, ਉਹ ਫਿਰ ਜਮਾਂ ਦੇ ਦੁੱਖਾਂ ਤੋਂ ਉੱਭਰੇ ਮੈਨੇ ਬਚਦਾ ਹੈ। ਜਿਹੜੇ ਮਨਮੁਖ ਆ ਉਹ ਨਹੀਂ ਇਸ ਭੇਦ ਨੂੰ ਸਮਝਦੇ, ਕਿਸੇ ਕਰਕੇ ਉਹਨੇ ਆਪਣੀ ਇੱਜ਼ਤ ਗੁਆ ਲਈ ਹੈ, ਬਰਬਾਦ ਕਰ ਲਈ। ਜਿਸ ਰੱਖੈ ਆਪ ਰਾਮ ਦਇਆ ਰਾਮ, ਤਿਸ ਨਹੀਂ ਦੂਜਾ ਕੋ ਪੋਸ਼ਣ ਹਾਰਾ ਰਹੋ। ਤੂੰ ਨਦੀ ਕਿਨਾਰੇ ਜਾ ਕੇ ਮੈਂ ਲੱਗਾਂ ਤੇਰੇ ਛਾਲ ਮਾਰਨ, ਤੂੰ ਮੈਨੂੰ ਮਿਲਦਾ ਨਹੀਂ। ਛਾਲ ਮਾਰਨ ਪਾਣੀ ਬੜੀ ਮਿਲੂਗਾ, ਡੁੱਬੀ ਲਾ ਕੇ ਪਾਣੀ 'ਚ ਰੁਕ ਗਿਆ, ਜਿੱਥੇ ਖੜਾ ਤੂੰ ਉਹ ਤਾਂ ਉੱਥੇ ਵੀ ਹੈਗਾ। ਅਤੇ ਜੇ ਵਿਸ਼ਵਾਸ ਆ ਜਾਏ ਹਾਂਜੀ, ਧਰਤੀ 'ਤੇ ਵੀ ਉਹ ਹੋਈ ਹੈ, ਅਤੇ ਜਲਾਂ 'ਚ ਵੀ, ਥਲਾਂ 'ਚ ਵੀ, ਪਾਣੀ 'ਚ ਵੀ, ਆਕਾਸ਼ ਸਾਰੇ ਜਗ੍ਹਾ, ਫਿਰ ਤਾਂ ਮਿਲ ਜੂਗਾ। ਜਿਹਦਾ ਹੱਟ ਕਰਨਾ ਛਾਲ ਮਾਰ ਕੇ ਮਰ ਜਾਏ, ਮਰਨੇ ਨਾਲ ਥੋੜ੍ਹੀ ਮਿਲੇਗਾ। ਉਹਦਾ ਜਿੰਨਾ ਚਿਰ ਜੀਵਨ ਮਿਲਿਆ, ਬੰਦਗੀ ਕਰਕੇ ਅਵਸਥਾ ਬਣਾ, ਵਿਆਪਕ ਦ੍ਰਿਸ਼ਟੀ ਪ੍ਰਸ਼ਨ ਤੋਂ ਵਿਆਪਕ ਵਿੱਚ ਜਾ, ਆਪੇ ਕਿਰਪਾ ਹੋ ਜਾਏਗੀ। ਕਹਿੰਦੇ ਇਹ ਜਿਹੜਾ ਭੇਦ ਆ ਇਹਨੂੰ ਸਮਝਦਾ, ਉਹਨਾਂ ਨੇ ਆਪਣੀ ਭੇਦ ਨੂੰ ਸਮਝਿਆ ਨਹੀਂ, ਆਪਣੀ ਇੱਜ਼ਤ ਗੁਆ ਲਈ ਹੈ। ਜੇ ਰਾਖਾ ਆਪ ਰਾਮ ਦਾ ਯਾਰਾ, ਇਸ ਨਹੀਂ ਦੂਜਾ ਕੋ ਪੁੱਛਣ ਹਾਰਾ। ਹੁਣ ਲੱਕੜ ਆ, ਲੱਕੜ ਕਹੇ ਵੀ ਰੱਬ ਆ ਨਿਕਲਿਆ, ਇਹ 'ਚ ਆ ਗਿਆ ਹੈਗੀ ਨਿਕਲਿਆ, ਇਉਂ ਥੋੜ੍ਹੀ ਨਿਕਲੂਗੀ। ਜੋ ਕੀ ਕਰੇਗਾ ਤਾਂ ਪਰਖ ਹੋ ਜਾਏਗੀ, ਅਤੇ ਰੋਟੀ ਵੀ ਬਣਾ ਲਏਗੀ,
ਨਹੀਂ ਹੈਗੀ ਤਾਂ ਸਹੀ ਅਤੇ ਜੇ ਹੁਣ ਉੱਥੇ ਡਾਂਗ ਲੈ ਕੇ ਖੜ੍ਹ ਜਾਊਗੀ ਨਿਕਲ ਵਿੱਚੋਂ ਫਿਰ ਵੀ ਨਹੀਂ ਨਿਕਲਣੀ ਹੈਂ ਜੇ ਹੱਥ ਜੋੜ ਕੇ ਬਹਿ ਜਾਏ ਇਕੱਲਾ ਫਿਰ ਵੀ ਨਹੀਂ ਉੱਥੇ ਯੋਗਤੀ ਵਰਤ ਨਹੀਂ ਪੈਣੀ ਪਰਮਾਤਮਾ ਤਾਂ ਹੈਗਾ ਜੇ ਉਹ ਤੀਰ ਫਾੜ ਕਰੋ ਤਾਂ ਕੋਈ ਡਾਕਟਰ ਕਹੇ ਤੇ ਹੈ ਉਹ ਕੱਢ ਲਈ ਉਹ ਮੈਨੂੰ ਵੀ ਨਿਕਲਣਾ ਨਿਕਲਣਾ ਤਾਂ ਕਮਾਈ ਨਾ ਯੋਗਤੀ ਦੇ ਨਾਲ ਨਿਕਲਣਾ ਇਸ ਵਾਸਤੇ ਪਹਿਲਾਂ ਤਾਂ ਭਾਵਨਾ ਬਣਾਉਣੀ ਪੈਣੀ ਨਾ ਹੁਣ ਕਈ ਆਉਂਦੇ ਆ ਟਕਸਾਲਾਂ 'ਚ ਉਹ ਸਿਰਫ ਉਹਨਾਂ ਦਾ ਪਾਠੀ ਬਣ ਸਕੇ ਕਈ ਰਾਗੀ ਜਾਂ ਗਿਆਨੀ ਬਣ ਸਕੇ ਇੱਥੇ ਸੀਮਤ ਇਹ ਭਾਵਨਾ ਹੀ ਹੈ ਨਹੀਂ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਆ ਉਹਦੇ ਕਰਨਾ ਉਹ ਬਿਰਲੇ ਆ ਅਤੇ ਜਿਹੜੇ ਲੱਗਦੇ ਆ ਉਹਨੂੰ ਫਿਰ ਹੋ ਵੀ ਜਾਂਦਾ ਕਈ ਹੁੰਦਾ ਵੀ ਚਲੋ ਆਪਾਂ ਕਿਆ ਡੇਰਿਆਂ ਦੇ ਗੁਰਦੁਆਰਿਆਂ 'ਚ ਟਾਈਮ ਹੀ ਪਾਸ ਕਰਦੇ ਹਾਂ ਅਤੇ ਰੋਟੀ ਪਾਣੀ ਦਾ ਵਸੀਲਾ ਇਹ ਤਾਂ ਗੱਲਾਂ ਬਹੁਤ ਥੱਲੇ ਦੀਆਂ ਇਸ ਵਾਸਤੇ ਜਿਹਦੇ ਆਉਣਾ ਗੁਰੂ ਘਰਾਂ 'ਚ ਤਾਂ ਭਾਵਨਾ ਹੋਣੀ ਚਾਹੀਦੀ ਪਰਮਾਤਮਾ ਦਰਸ਼ਨ ਹੋਏ ਉਹਨੂੰ ਮਿਲੀਏ ਐਂ ਜਨਮ ਮਰਨ ਸਫਲ ਕਰੀਏ ਫੇਰ ਫਾਇਦਾ ਇਸ ਵਾਸਤੇ ਜਿਸ ਰਾਖੇ ਆਪ ਰਾਮ ਦਿਆਰਾ ਤਿਸ ਨਹੀਂ ਦੂਜਾ ਕੋ ਪੁਸਨਹਾਰਾ ਰਾਓ ਕਹਿੰਦੇ ਫਿਰ ਜਿਹਨੂੰ ਦਿਆਲੂ ਕਿਰਪਾ ਵਾਲਾ ਹਾਂਜੀ ਜਿਹਦੇ ਸਿਰ ਦੇ ਉੱਤੇ ਮਿਹਰ ਤੁਸੀਂ ਹੱਥ ਰੱਖ ਦਿੰਦਾ ਨਾ ਫਿਰ ਉਹ ਗੁਰਮੁਖ ਦੇ ਬਰਾਬਰ ਕੋਈ ਦੂਜਾ ਪਹੁੰਚ ਰੱਖਣ ਵਾਲਾ ਯਤਨ ਤਾਂ ਬਹੁਤ ਕਰਦੇ ਆ ਪਰ ਉਹਨਾਂ ਦੀ ਬਰਾਬਰੀ ਹੁੰਦੀ ਨਹੀਂ ਸਮੇਂ ਵਰਤਾ ਇਹ ਕਰਨਾ ਤਾਂ ਤੂੰ ਸੁੱਖ ਸੋ ਹੋਏ ਚਿੰਤਾ ਨਾਮ ਹੁੰਦਾ ਲੈ ਜੀ ਸਾਧ ਬੜਾ ਮੌਜਾਂ ਮਾਣਦੇ ਵੀ ਜੇ ਕਈ ਆ ਜਾਓ ਵੀ ਤੁਸੀਂ ਕਰ ਲੈਣੋ ਮੌਜਾਂ ਮਾਣ ਲਓ ਇਹ ਨਹੀਂ ਵੀ ਤੁਹਾਨੂੰ ਕੌਣ ਰੋਕਦਾ ਮੌਜਾਂ ਨਾ ਮਾਣੋ ਮਾਣੋ ਮੌਜਾਂ ਹੈਂ ਉਹ ਮਮਤਾ ਛੱਡੋ ਬਹਿ ਕੇ ਕਰੋ ਬੰਦਗੀ ਇੱਧਰ ਵੀ ਹੈ ਹੈਂ ਕਿ ਵਿਹਲੀਆਂ ਖਾਂਦੇ ਆ ਕਿ ਚਲੋ ਆ ਜਾਓ ਵੀ ਜਿਹਦੇ ਕਹੀਏ ਵੀ ਉੱਠੋ ਹੁਣ ਇੱਕ ਵਜੇ ਇਨਾਨ ਕੋ ਪਾਣੀ ਫੜੋ ਫਿਰ ਬਹੁਤ ਔਖਾ ਇੱਕ ਦੂਜੇ ਦੇ ਕਿੰਤੂ ਪ੍ਰੰਤੂ ਕਰਨੀ ਬੜੀ ਔਖੀ ਹੈ ਜੇ ਤੁਰਨਾ ਪਵੇ ਫਿਰ ਪਤਾ ਲੱਗਦਾ ਹਾਂਜੀ ਇਸ ਵਾਸਤੇ ਸਮੇ ਹੈ ਵਰਤਾ ਜੀ ਕਨੰਤਾ ਤਾਂ ਤੂੰ ਸੁੱਖ ਸੋ ਹੋਏ ਚਿੰਤਾ ਉਹ ਸਾਰਾ ਨਿਰੰਕਾਰ ਪਰਮਾਤਮਾ ਜਿਹੜਾ ਹੈ ਤਾਂ ਬਿਆਨ ਉਹ ਵਰਤ ਰਿਹਾ ਹੈ ਇਹ ਕਹਿੰਦੇ ਜਦੋਂ ਤੂੰ ਉਹਨੂੰ ਸਮਝ ਲਏਗਾ ਤਾਂ ਤੂੰ ਚਿੰਤਾ ਮੈਨੂੰ ਫਿਕਰ ਹੋ ਕੇ ਸੁੱਖ ਦੀ ਨੀਂਦ ਵਿੱਚ ਸੌ ਜਾਏਗਾ ਭਾਵ ਸਮਾਧੀ ਦਾ ਆਨੰਦ ਲਵੇਗਾ ਉਹ ਸਭ ਕਿਸੇ ਜਾਣਿਆ ਜੋ ਵਰਤਾਂਤਾ ਮਨਮੁਖ ਮੋਏ ਜਿਨ ਦੂਜੀ ਪਿਆਸਾ ਕਿਉਂਕਿ ਉਹ ਜਿਹੜਾ ਜੋ ਕੁਝ ਵੀ ਵਰਤ ਰਿਹਾ ਉਹ ਆਪ ਸਾਰਾ ਕੁਝ ਨਿਰੰਕਾਰ ਜਾਣਦਾ ਉਹ ਤੋਂ ਸੱਤਾ ਤੋਂ ਬਿਨਾਂ ਤੋਂ ਕੋਈ ਹੈ ਹੀ ਨਹੀਂ ਜਿਹੜੇ ਮਨਮੁਖ ਹੈ ਉਹਨਾਂ ਦੇ ਅੰਦਰ ਦੂਜੀ ਮੈਨੇ ਮਾਇਆ ਦੀ ਪਿਆਸਾ ਤਰੇ ਤ੍ਰਿਸ਼ਨਾ ਲੱਗੀ ਹੈ ਦਿਨ ਰਾਤ ਉਹ ਫਿਰ ਨਿਸਫਲ ਫਜੂਲ ਕੰਮਾਂ ਵਿੱਚ ਭਟਕ ਭਟਕ ਕੇ ਮਰ ਰਹੇ ਹੈ ਬਹੁਤ ਜੋਨੀ ਭਵ ਹੈ ਤੁਰ ਕਿਰਤ ਲਿਖਿਆ ਸਾ ਜੈਸਾ ਬੀਜ ਹੈ ਤੈਸਾ ਖਾਸਾ ਕਿਰਤ ਦਾ ਮਤਲਬ ਜਿਹੜੇ ਨੇ ਕੰਮ ਕੀਤੇ ਆ ਉਹਨਾਂ ਦਾ ਜਿਹੜਾ ਫਲ ਭੋਗਣਾ ਨਾ ਉਹ ਤੁਰੋਂ ਦਰਗਾਹ ਤੋਂ ਲਿਖਿਆ ਇਸ ਵਾਸਤੇ ਉਹ ਜਿਹੜੇ ਮਨਮੁਖ ਆ ਉਹ ਬਹੁਤ ਜੂਨੀਆਂ ਭਵ ਹੈ ਮੈਨੇ ਭਟਕਦੇ ਫਿਰਦੇ ਭਾਉਂਦੇ ਫਿਰਦੇ ਕਿਉਂਕਿ ਇਹ ਇੱਕ ਨਿਯਮ ਆ ਜਿਹੋ ਜਿਹਾ ਕੋਈ ਬੀਜ ਬੀਜੇਗਾ ਉਹਦਾ ਫਲ ਮੈਨੇ ਖਾਸਾ ਮੈਨੇ ਖਾਣਾ ਹੀ ਪੈਣਾ ਇਹਦੇ ਨਹੀਂ ਕਰੇ ਪਾਪ ਅਤੇ ਮੌਜਾਂ ਮਾਣੇ ਹੈ ਉਦੋਂ ਤਾਂ ਬੜਾ ਖੁਸ਼ ਹੁੰਦਾ ਜਿਸ ਵੇਲੇ ਫਿਰ ਭੁਗਣੇ ਪੈਂਦੇ ਫਿਰ ਚੀਕਦਾ ਦੇਖ ਦਰਸ਼ਮਨ ਭਇਆ ਬਗਾਸਾ ਸਭ ਨਜ਼ਰੀ ਆਇਆ ਬ੍ਰਹਮ ਪ੍ਰਗਾਸਾ ਸਤਿਗੁਰਾਂ ਦਰਸ਼ਨ ਦੇਖ ਕੇ ਕਹਿੰਦੇ ਮਨ ਨੂੰ ਬੜਾ ਆਨੰਦ ਹੁੰਦਾ ਗੁਰਮੁਖਾਂ ਨੂੰ ਸਤਿਗੁਰਾਂ ਦੀ ਕਿਰਪਾ ਨਾਲ ਫਿਰ ਉਹ ਜਿਹੜਾ ਬ੍ਰਹਮ ਨਾਮ ਹੀ ਹੁੰਦਾ ਵਿਸਥਾਰ ਵਿੱਚ ਜਿਹੜਾ ਸਾਰੇ ਵਿਆਪਕ ਰੂਪ ਹੈ ਉਹ ਉਹਨਾਂ ਨੂੰ ਹਰ ਜਗ੍ਹਾ ਵਿੱਚ ਨਜ਼ਰ ਆ ਜਾਂਦਾ ਹੈ ਜਾਂ ਨਾਨਕ ਹੀ ਹਰ ਪੂਰਨ ਆਸਾ ਪਾਤਸ਼ਾਹ ਕਹਿੰਦੇ ਸਾਡੀਆਂ ਜਨਾਨੀ ਹੇ ਪਰਮੇਸ਼ੁਰ ਤੁਸੀਂ ਆਸਾਂ ਪੂਰੀਆਂ ਕਰ ਦਿੱਤੀਆਂ ਗੋੜੀ ਗੁਆਰੀ ਮੱਲਾ ਪੰਜਵਾ ਕਈ ਜਨਮ ਪੈ ਚੀਟ ਪਤੰਗਾ ਕਈ ਜਨਮ ਦਾ ਜ਼ਮੀਨ ਕੁਰੰਗਾ ਉਸ ਨਿਰੰਕਾਰ ਤੋਂ ਭੁੱਲਣ ਕਰਕੇ ਇਹ ਕਈ ਜਨਮ ਤਾਂ ਕੀੜਿਆਂ ਦੇ ਚੀਟ ਮੈਨੂੰ ਕੀੜਿਆਂ ਦੇ ਪਤੰਗਾ ਜਿਹੜੇ ਭਵੱਕੜ ਜਾਏ ਹੈਗੇ ਇਹਨਾਂ ਦੇ ਜਨਮਾਂ ਵਿੱਚ ਹਾਂਜੀ ਕਈ ਜਨਮ ਗਜ ਮੀਨ ਕਰਾਂਗਾ ਕਈ ਜਨਮ ਗਜ ਮੈਨੇ ਹਾਥੀਆਂ ਦੇ ਹੋਏ ਕਈ ਜਨਮ ਮੀਨ ਮੈਨੇ ਮੱਛੀਆਂ ਦੇ ਹਾਂਜੀ ਕਈ ਜਨਮ ਕਰੰਗਾ ਮੈਨੇ ਹਰਨਾਂ ਦੇ ਹੋਏ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਬ੍ਰਿਖ ਜੋਇਓ ਕਈ ਜਨਮ ਫਿਰ ਪੰਛੀਆਂ ਦੇ ਫੰਗਾਂ ਵਾਲੇ ਜਿਹੜੇ ਆ ਕਈ ਜਨਮ ਫਿਰ ਹਾਂਜੀ ਸੱਪਾਂ ਦੇ ਹੋਏ ਆ ਸੱਪਾਂ ਦੀਆਂ ਜੂਨਾਂ ਹੀ ਫਿਰਦਾ ਰਿਹਾ ਪਰਾਟੇ ਮਾਰਦਾ ਰਿਹਾ ਜ਼ਹਿਰ ਘੋਲਦਾ ਰਿਹਾ ਕਈ ਜਨਮ ਹੈ ਵਰ ਜਿਹੜੇ ਸ੍ਰੇਸ਼ਟ ਘੋੜਿਆਂ ਦੇ ਹੋਏ ਕਈ ਜਨਮ ਬ੍ਰਿਖ ਇੱਥੇ ਬ੍ਰਿਖ ਨਾਮ ਬਲਦ ਦਾ ਹਾਂਜੀ ਬਲਦਾਂ ਦੇ ਹੋਏ ਰੱਥਾਂ ਕੇ
ਗੱਡੀਆਂ ਅੱਗੇ ਜੋਯੋ ਮੈਨੇ ਜੋੜੇ ਗਏ, ਬ੍ਰੇਕ ਜੋਯੋ ਕਰਕੇ ਉਹ ਜੋੜ ਤੋਂ ਫਿਰ ਹੋ ਗਿਆ ਕਿ ਬਲ ਦੇ ਹੀ ਜੋੜੇ ਜਾਂਦੇ ਨੇ ਗੱਡੀਆਂ ਨਾਲ ਜ਼ਿਆਦਾ ਸਨ। ਇਸ ਕਰਕੇ ਕਈ ਜਗ੍ਹਾ ਬ੍ਰਿਸ਼ ਦਾ ਵੀ ਹੋ ਸਕਦਾ।

ਜਾਨੂੰ ਸੈਲ ਗਿਰ ਕਰਿਆ, ਕਈ ਜਾਨੂੰ ਗਰਭ ਹਿਰ ਖੜਿਆ, ਕਈ ਜਾਨੂੰ ਤਾਂ ਤੂੰ ਗਿਰਵੇਂ ਨੇ ਪਹਾੜਾਂ ਦੀਆਂ ਸੈਲਾਂ ਕਰਦਾ ਰਿਹਾ। ਆਪਣੇ ਛੁੱਟੀਆਂ ਹੋਣੀਆਂ, ਕਈ ਦੌੜ ਜਾਂਦੇ ਨਾ ਪਹਾੜਾਂ ਨੂੰ ਘੁੰਮਦੇ ਫਿਰਦੇ, ਅਤੇ ਕਈ ਫਿਰ ਸੈਲਮਨ ਨੇ ਭਾਰੀ ਪਰਬਤ ਤੈਨੂੰ ਬਣਾਉਣਾ, ਜਿੱਦਾਂ ਪਹਾੜ ਬਣ ਗਿਆ, ਪੱਥਰ ਦੀਆਂ ਜੂਨਾਂ ਚਲ ਗਿਆ। ਕਈ ਹੁਣ ਤੈਨੂੰ ਸੈਲ ਖੁਸ਼ਕ ਪੱਥਰ ਬਣਾ ਤਾ, ਕਈਆਂ ਜਦੋਂ ਪਾਣੀ ਚਿੰਬਦਾ ਨਾ ਚਸ਼ਮੇ ਨਿਕਲਦੇ ਆ, ਕਈ ਖੁਸ਼ਕ ਹੀ ਆ, ਉੱਥੇ ਕੁਛ ਵੀ ਨਹੀਂ। ਕਈ ਜਾਨਵਰ ਕਹਿੰਦੇ ਤੈਨੂੰ ਗਿਰ ਕਰਿਆ, ਝਰਨਿਆਂ ਵਾਲੇ ਪਾਣੀ ਨਿਕਲਣ ਵਾਲੇ ਪਹਾੜ ਬਣਾ ਤਾ, ਕਈ ਜਾਨਵਰ ਫਿਰ ਮਾਤਾ ਦੇ ਗਰਭ ਤੋਂ ਗਿਰ ਕਰਿਆ, ਹਾਂਜੀ ਛਣਦਾ ਰਿਹਾ ਉਹ ਗਰਭ ਸਿਰੇ ਹੀ ਨਹੀਂ ਚੜੇ। ਕਈ ਜਾਨਵਰ ਮਾਂ ਦੇ ਗਰਭ ਕੋਈ ਸਤਮਾਹ ਜੰਮ ਪਿਆ, ਫਿਰ ਮੈਨੇ ਡਿੱਗ ਪੈਂਦਾ ਸੱਤਾਂ ਮਹੀਨਿਆਂ ਪਿੱਛੋਂ। ਕਈ ਮਾਂ ਦੇ ਗਰਭ 'ਚੋਂ ਦੋ ਜਾਂ ਤਿੰਨ ਮਹੀਨਿਆਂ ਦੇ ਉਹ ਕੇ ਖਰਿਆ ਮੈਨੇ ਖੜ ਜਾਂਦੇ ਆ, ਚਲੇ ਜਾਂਦੇ ਆ। ਹੁਣ ਤਾਂ ਪਾਪੀ ਬੰਦੇ ਆ, ਉਹ ਪਹਿਲਾਂ ਹੀ ਗਰਾਈ ਜਾਂਦੇ, ਆਪੇ ਐਸੀਆਂ ਗਲਤੀਆਂ ਕਰਦੇ ਆ, ਐਸੇ ਪਾਪ ਕਰਦੇ ਕਿ ਕੰਨਿਆਂ ਨਾ ਜੰਮੇ। ਅਤੇ ਤੂੰ ਕੰਨਿਆ ਮਾਂ ਨੂੰ ਹੀ ਜੰਮਿਆ, ਜਿਹੜੀ ਵਿਆਹ ਕੇ ਲਿਆ ਉਹ ਵੀ ਕੰਨਿਆ ਹੀ ਆ, ਜੇ ਤੇਰੇ ਜੰਮਦੀ ਤਾਂ ਫੇਰ ਫਿਰ ਢਿੱਡ ਸੂਲ ਕਿਉਂ ਹੋ ਰਿਹਾ ਹੈ? ਅਤੇ ਵਿਆਹ ਨਾ ਕਰਵਾਉਂਦਾ, ਹੁਣ ਵਿਆਹ ਕਰਾਇਆ ਤੂੰ ਕੰਨਿਆ ਹੋਈ ਤੇ ਹੈਂ ਪੂਜਾ, ਹੁਣ ਜ਼ਿੰਮੇਵਾਰੀ ਤੂੰ ਪਵਾਉਣੀ ਪੈਣੀ ਆ, ਜ਼ਿੰਮੇਵਾਰੀ ਤੋਂ ਭੱਜਦੇ ਲੋਕ ਐਸੇ ਪਾਪ ਕਰਮ ਕਰਦੇ ਆ। ਕਈ ਵੀ ਚੋਰੀਆਂ ਸੁੱਟ ਜਾਂਦੇ, ਉਹ ਜਲੰਧਰ ਇੱਕ ਲੜਕੀ ਆ, ਉਹਦੇ ਨਾਲ ਵਿਚਾਰੀ ਨੇ ਵੀ ਹੋਇਆ ਸੀ, ਉਹ ਬਸ ਕਿਸੇ ਨੂੰ ਦਇਆ ਕਰਕੇ ਪਾਲਿਆ। ਹੁਣ ਉਹ ਹੁਣ ਉੱਥੇ ਸੰਸਥਾ ਖੋਲ੍ਹੀ ਆ, ਅਤੇ ਉਹ ਤਾਂ ਨਾ ਜ਼ੁਲਮ ਕੋਲੋਂ ਬਖਸ਼ਾ ਰੱਖਿਆ ਪਿਆ, ਇਹਦੇ ਵਿੱਚ ਰੱਖ ਜਾ ਕੋਲੇ, ਉਹਦੇ ਨਾਲ ਵਿਚਾਰੀ ਕਿਉਂ ਲੱਗੀ। ਕਈ ਵਾਰ ਰੂੜੀਆਂ ਰਾੜੀਆਂ 'ਤੇ ਸੁੱਟ ਜਾਂਦੇ ਕੁੱਤੇ ਬਿੱਲੇ ਬੰਦੇ, ਐਸੇ ਪਾਪੀ ਲੋਕ ਆ। ਅਤੇ ਹੁਣ ਕਹਿੰਦੇ ਅਸੀਂ ਬਚਨ ਮੰਨਦੇ, ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ, ਅਤੇ ਮਹਾਰਾਜ ਨੂੰ ਹੁਕਮਨਾਮੇ ਜਾਰੀ ਕੀਤੇ ਆ ਕਿ ਨੀਣੇ ਮਸੰਦੀ ਹੈ, ਧੀਰ ਮਰੀ ਹੈ, ਰਾਮ ਰਹੀ ਹੈ, ਕੁੜੀ ਮਾਰਨ ਵਾਲੀ ਮਾਰ ਮੇਰਾ ਸਿੱਖਣਾ ਵਰਤ ਮੰਨਦੇ ਹੁਕਮ। ਹੋਰ ਹੁਕਮ ਜਾਰੀ ਕਰ ਦਿੰਦੇ ਹਾਂ, ਮਨ ਹਾਲੇ ਪਹਿਲਾਂ ਹੀ ਨਹੀਂ ਹੋਏ, ਪਹਿਲੇ ਮੰਨੇ ਨਹੀਂ ਗਏ। ਕਈ ਜਨੋਂ ਸਾਫ ਤਾਰਾ ਪਾਇਆ, ਲੱਖ ਚੌਰਾਸੀ ਜੂਨ ਪਰਮਾਇਆ। ਕਈ ਜਨ ਦਾ ਸਾਥ ਮੈਨੇ ਖੇਤੀਆਂ ਦੇ ਰੂਪ 'ਚ ਪੈਦਾ ਕੀਤਾ ਫਸਲਾਂ ਦੇ, ਔਰ ਇਸ ਤਰ੍ਹਾਂ 84 ਲੱਖ ਜੂਨਾਂ 'ਚ ਇਹਨੂੰ ਪੁਆਇਆ ਗਿਆ, ਘੁਮਾਇਆ ਗਿਆ। 84 ਲੱਖ ਜੂਨਾਂ 'ਚ ਇਹ ਭਰਮਦਾ ਹੋਇਆ, ਹੁਣ ਮਨੁੱਖ ਜਨਮ ਚਾਇਆ ਕਦੇ ਘੁੰਮ ਘੁਮਾ ਕੇ, ਅਤੇ ਹੁਣ ਇਹਦੀ ਕਦੇ ਨਹੀਂ ਗੱਲ, ਪੁੱਠੇ ਕੰਮ ਪੇ ਕਰੀ ਜਾਂਦਾ, ਬਾਜ ਪੇ ਨਹੀਂ ਆਉਂਦਾ। ਸਾਧ ਸੰਗ ਪਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਕਹਿੰਦੇ ਹੁਣ ਭਲਿਆ ਤੈਨੂੰ ਮਨੁੱਖ ਜਨਮ ਪ੍ਰਾਪਤ ਹੋਇਆ, ਹੁਣ ਤਾਂ ਤੂੰ ਸਤਸੰਗਤ ਕਰ ਲਾ, ਹੁਣ ਵੀ ਜਾ ਕੇ ਖੁੰਡ ਚਰਚਾ ਕਰਦਾ, ਸਾਸਾਂ ਖੇਲਦਾ, ਜੂਏ ਖੇਲਦਾ, ਅਤੇ ਮਨਮੁਖਾਂ ਦੀ ਕਸੰਗਤ 'ਚ ਜਾ ਕੇ ਬਹਿਣਾ, ਨਸ਼ਈਆਂ ਵਿਛਾਈਆਂ ਪਾਂਬਰ ਲੋਕਾਂ ਕੋਲ ਕਲੱਬਾਂ ਪੱਬਾਂ 'ਚ ਘੁੰਮਦਾ ਫਿਰਦਾ, ਹੈਂ ਸਤਿਗੁਰੂ ਦੀ ਸਿੱਖਿਆ ਲੈ ਕੇ ਕਹਿੰਦੇ ਪਰਮਾਤਮੇ ਦੇ ਨਾਮ ਦਾ ਭਜਨ ਕਰ ਲਾ, ਹੁਣ ਉਹਨੂੰ ਭੱਜ ਲਾ, ਚੇਤੇ ਕਰ ਲਾ। ਤਿਆਗਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗਹਿ ਪ੍ਰਵਾਨ, ਕਿ ਵਿਦਿਆ ਦਾ ਜਿਹੜਾ ਮਾਣ ਮੈਨੇ ਹੰਕਾਰ, ਔਰ ਦੂਜਾ ਝੂਠ ਜਾਤੀ ਦਾ ਅਭਿਮਾਨ ਹੰਕਾਰ। ਕਈਆਂ ਨੂੰ ਇਹ ਬੜਾ ਹੰਕਾਰ ਹੈ, ਮੇਰੀ ਜਾਤ ਬੜੀ ਉੱਚੀ। ਕਈਆਂ ਨੂੰ 4 ਕਿਤਾਬਾਂ ਪੜ੍ਹ ਜਾਂਦੇ ਤਾਂ ਜ਼ਿਆਦਾ ਆਪਰੇ ਫਿਰਦੇ, ਜਿਹਨੇ ਬੜੇ ਬੜੇ ਗ੍ਰੰਥ ਪੜ੍ਹੇ ਆ ਉਹ ਸੁੱਖ ਮੋਚ ਆ, ਵਧੀਆ 4 ਕ ਪੜ੍ਹ ਲੈਂਦੇ ਨਾ ਉਹ ਬੜਾ ਹੰਕਾਰ ਕਰਦੇ ਆ। ਹਾਂਜੀ, ਅਤੇ ਇਸ ਕਰਕੇ ਫਿਰ ਇਹ ਹੰਕਾਰ ਨਾਲ ਬੜੇ ਆਫਰ ਜਾਂਦੇ ਆ। ਕਹਿੰਦੇ ਜੇ ਤੂੰ ਜੀਵਤ ਵਾ ਹੰਕਾਰ ਤੋਂ ਮਰ ਜਾਏਗਾ, ਫਿਰ ਸੱਚੇ ਦੀ ਦਰਗਾਹ 'ਚ ਪ੍ਰਮਾਣ ਨਹੀਂ ਘੁੰਮੇਗਾ। ਇੱਥੇ ਤਾਂ ਤੈਨੂੰ ਪ੍ਰਮਾਣ ਪੱਤਰ ਸਰਟੀਫਿਕੇਟ ਦੀ ਯੂਨੀਵਰਸਿਟੀ ਉੱਥੇ ਲੈ ਕੇ ਜਾਂਦਾ, ਇਹਨਾਂ ਨੇ ਉੱਥੇ ਕੰਮ ਕਰਨਾ। ਉੱਥੇ ਤਾਂ ਜੀਵਤ ਵਾ ਹੰਕਾਰ ਤੋਂ ਮਰੇਗਾ, ਹਾਂਜੀ, ਫਿਰ ਪ੍ਰਮਾਣ ਨਹੀਂ ਘੁੰਮੇਗਾ। ਜੋ ਕੁਛ ਹੋਇਆ ਸੋਚੋ, ਅਤੇ ਉਹ ਇੱਥੇ ਤਾਂ ਨੌਕਰੀ ਲਈ ਸਰਟੀਫਿਕੇਟ ਕਰਦਾ, ਮੈਂ ਡਿਗਰੀ ਕੀਤੀ ਹੈ, ਉੱਥੇ ਲੈਣਾ ਡਿਗਰੀਆਂ ਨੂੰ ਤੇਰੀ ਸਹਾਇਤਾ ਨਹੀਂ ਕਰਨੀ। ਕਹਿੰਦੇ ਪਰਮਾਤਮਾ ਜੋ ਕੁਝ ਹੋ ਰਿਹਾ ਆਪ ਜੀ ਦੇ ਹੁਕਮ ਪਾਣੇ 'ਚ ਹੋ ਰਿਹਾ ਹੈ, ਅਵਰ ਨਾ ਦੂਜਾ ਕਰਨਾ ਯੋਗ। ਆਪ ਜੀ ਤੋਂ ਬਿਨਾਂ ਹੋਰ ਦੂਜਾ ਤਾਂ ਕਰਨ ਯੋਗ ਕੋਈ ਯੋਗ ਹੈ ਹੀ ਨਹੀਂ, ਲਾਇਕ ਹੈ ਹੀ ਨਹੀਂ। ਕਹਿੰਦੇ ਹੇ ਪੁਰਸ਼ਾ, ਸਾਡੇ ਤੇਰਾ ਕੁਝ ਨਹੀਂ ਵਿਗੜਿਆ, ਇਸ ਵਾਸਤੇ ਜੋ ਕੁਝ ਵੀ ਵਿਗੜਿਆ ਹੋਇਆ ਤੇਰੇ ਪਾਸੋਂ ਹੀ ਹੋਇਆ, ਜੇ ਤੂੰ ਸਮਝ ਲੈ। ਕਹਿੰਦੇ ਕਿਉਂ ਤੇਰਾ ਵਿਗਾੜ ਹੋਰ ਕੋਈ ਦੂਜਾ ਕਰਨ ਵਾਲਾ ਨਹੀਂ, ਤੂੰ ਆਪਣੇ ਜੀਵਨ ਨੂੰ ਆਪੇ ਹੀ ਵਿਗਾੜ ਰਿਹਾ। ਤਾਂ ਮੇਰੀ ਆ ਜਾਂ ਲੈ ਮਲਾਏ ਕਹਨਾ ਨਕਾਰ ਹਰ ਗੁਣ ਗਾਏ। ਜੇ ਕਹਿੰਦੇ ਪਰਮਾਤਮਾ ਕਿਰਪਾ ਕਰਕੇ ਮਿਲਾ ਲੈ, ਤੂੰ ਉਹਦੇ ਨਾਲ ਮਿਲਾਪ ਹੁੰਦਾ। ਪਾਤਸ਼ਾਹ ਕਹਿੰਦੇ ਉਹਦੇ ਗੁਣ ਪਵਿੱਤਰ ਗਾਉਣਾ ਕਰ, ਕਿਉਂਕਿ ਫਿਰ ਸਤਿਗੁਰੂ ਕਿਰਪਾ ਕਰਕੇ ਮਿਲਾ ਲੈਂਦੇ ਆ। ਜਦੋਂ ਤੇਰੇ ਸਾਰੇ ਐਪ ਪਾਪ ਧੋਤੇ ਜਾਣਗੇ, ਸ਼ੁੱਧ ਹੋ ਜਾਏਗਾ, ਤਾਂ ਮਹਾਰਾਜ ਆਪੇ ਕਿਰਪਾ ਕਰ ਦੇਣਗੇ।

0: ਬੜੀ ਵਾਰੀ ਮਹਲਾ ਪੰਜਵਾ ਕਰਮ ਭੂਮੈ ਬੋਵਹੁ ਨਾਮ ਪੂਰਨ ਹੋਏ ਤੁਮਾਰਾ ਕੰਮ। ਕਹਿੰਦੇ ਇਹ ਗੁਰਮੁਖਾ ਕਰਮ ਭੂਮੀ ਕੀ ਹੈ? ਭਾਰਤ ਖੰਡ। ਇੱਥੇ ਆਇਆ ਵੀ ਇਹ ਕਰਮ ਖੰਡ ਹੈ, ਉਹ ਜਿਹੜੀਆਂ ਦੂਜੀਆਂ ਬਲੈਸਾਂ ਮਿਲੂ ਤੁਹਾਨੂੰ ਦੌੜਦੇ ਭੋਗ ਭੂਮੀਆਂ। ਕਹਿੰਦੇ ਉੱਥੇ ਆਇਓ ਅਤੇ ਜਿਨ੍ਹਾਂ ਨੇ ਇੱਥੇ ਚੰਗੇ ਕੰਮ ਕੀਤੇ ਉਹ ਮੁੜ ਕੇ ਫਿਰ ਹੈ ਉਹ ਭੋਗ ਭੂਮੀਆਂ, ਜਿਹੜੇ ਭੋਗ ਖਤਮ ਹੋ ਜਾਂਦਾ ਭੁੰਨ ਫਿਰ ਬਲੈਸਾਂ ਦੇ ਮੁੜ ਕੇ। ਇਹ ਸਵਾਲ ਜੀ ਕਹਿੰਦੇ ਕਿ ਭਾਰਤ ਖੰਡ ਜਿਹੜਾ ਇਹ ਕਰਮ ਭੂਮੀ ਹੈ, ਦੂਜਾ ਇਹ ਮਨੁੱਖ ਦੇਹ ਰੂਪੀ ਕਰਮ ਭੂਮੀ ਹੈ, ਇੱਥੇ ਨਾਮ ਰੂਪੀ ਬੀਜ ਵੀ ਕਿ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕਿ ਤੁਹਾਡਾ ਕਾਰਜ ਜਿਹੜਾ ਪੂਰਾ ਹੋ ਜਾਏ। ਫਲ ਪਾਵ ਹੈ ਮਿਟਾ ਜਮ ਤਰਾਸ, ਨਿਤ ਗਾਵ ਹੈ ਹਰ ਹਰ ਗੁਣਦਾਸ। ਕਹਿੰਦੇ ਜਦੋਂ ਨੇਤਾ ਪ੍ਰਤੀ ਹਮੇਸ਼ਾ ਹਾਂਜੀ ਉਹਦਾ ਜਿਹੜਾ ਜਾਸ ਹੈ ਉਹਦੇ ਗੁਣਾਂ ਨੂੰ ਗਾਏਗਾ ਤਾਂ ਤੇਰੇ ਸਿਰਦੇ 'ਚ ਗੁਣਾਂ ਦਾ ਤਾਸ ਖਜ਼ਾਨਾ ਨੂੰ ਜਿਹੜਾ ਹਮੇਸ਼ ਕਰਿਆ ਉਹ ਪ੍ਰਗਟ ਹੋ ਜਾਏਗਾ। ਤੇਰੇ ਸਿਰ ਤੋਂ ਜਮਾਂ ਦਾ ਤਰਾਸ ਜਿਹੜਾ ਡਰ ਪੈ ਉਹ ਦੂਰ ਹੋ ਜਾਏਗਾ। ਹਰ ਹਰ ਨਾਮ ਅੰਤਰ ਔਰ ਧਾਰ ਸ਼ੀਘਰ ਕਾਰਜ ਲਿਓ ਸਵਾਰ ਰਹੋ। ਹਿਰਦੇ 'ਚ ਪਰਮਾਤਮਾ ਹਰੀਹਰ ਦਾ ਨਾਮ ਧਾਰ ਲੈ ਅਤੇ ਆਪਣਾ ਜਿਹੜਾ ਕਾਰਜ ਨੂੰ ਛੇਤੀ ਮਿਲੇ ਜਲਦੀ ਸਵਾਰ ਲੈ। ਹੈਂ ਅਤੇ ਅੱਜ ਕਰ ਲੈ, ਕੱਲ੍ਹ ਕਰ ਲੈ, ਤੂੰ ਉਮਰ ਬੀਤੀ ਜਾਣੀ। ਆਪਣੇ ਪ੍ਰਭ ਚੋਂ ਹੋ ਸਾਵਧਾਨ, ਤਾਂ ਤੂੰ ਦਰਗ ਹੈ ਪਾਵ ਹੈ ਮਨ ਸਾਵਧ ਮੈਨੇ ਐਨ ਸੁਚੇਤ ਹੋ ਕੇ ਤਗੜਾ ਹੋ ਕੇ ਔਰ ਹਰ ਪਾਸੋਂ ਚਕੰਨਾ ਹੋ ਕੇ ਉਸ ਮਾਲਕ ਨਾਲ ਪ੍ਰੀਤੀ ਕਰ ਕਿ ਤੇਰਾ ਪਰਲੋਕ ਦਰਗਾਹ 'ਚ ਮਾਣ ਜਿਹੜਾ ਤੂੰ ਆਦਰ ਸਤਿਕਾਰ ਪ੍ਰਾਪਤ ਕਰ ਲਏਗਾ। ਭੁਗਤ ਸਿਆਣਪ ਸਗਲੀ ਤਿਆਗ, ਸੰਤ ਜਨਾਂ ਦੀ ਚਰਣੀ ਲਾਗ, ਹਾਂਜੀ ਜਿਹੜਾ ਗੱਲਾਂ ਮੂੰਝਵਾਨੀ ਬਹੁਤੀਆਂ ਕਰਨੀਆਂ ਇਹਨਾਂ ਨੂੰ ਉਕਤੀ ਕਹਿੰਦੇ। ਕਹਿੰਦੇ ਜਿਹੜੀ ਪਾਣੀ ਦੀ ਉਕਤੀ ਹੈ, ਉਕਤੀ ਮੈਨੇ ਜੁਗਤੀ ਹੈ, ਔਰ ਦੂਜੀ ਜਿਹੜੀ ਸਿਆਣਪ ਬੁੱਧੀ ਦੀ ਹੈ ਇਹਨੂੰ ਛੱਡ ਦੇ ਅਤੇ ਜਿਹੜੇ ਸੰਤ ਜਨ ਮਹਾਤਮਾ ਜਾਣਿਆ ਹਾਂਜੀ ਹੈਂਕੜ ਛੱਡ ਕੇ ਉਹਨਾਂ ਦੇ ਚਰਨੀ ਲੱਗ ਜਾ। ਸਰਬ ਜੀ ਕਹਿ ਜਾ ਕਹਿ ਹਾਥ, ਕਦੇ ਨਾ ਵਿਛੜੈ ਸਭ ਕਹਿ ਸਾਥ। ਇਹ ਸਾਰੇ ਜੀਵ ਜੰਤੂ ਜਿਹੜੇ ਆ ਇਹਨਾਂ ਦੀ ਡੋਰ ਪਰਮਾਤਮਾ ਦੇ ਹੱਥ ਦੇ ਅਧੀਨ ਹੈ ਔਰ ਸਾਰਿਆਂ ਦੇ ਨਾਲ ਰਹਿੰਦਾ ਹੋਇਆ ਵੀ ਕਦੇ ਵਿਛੜਦਾ ਨਹੀਂ, ਕਿਉਂਕਿ ਰੱਬ ਕਹਿੰਦੇ ਮਿਲਦਾ ਨਹੀਂ, ਰੱਬ ਤਾਂ ਮਿਲਿਆ ਆ, ਮਿਲੇ ਹੋਏ ਨੂੰ ਮਿਲਣਾ। ਜੇ ਕੋਈ ਰੱਬ ਨਹੀਂ ਮਿਲਿਆ, ਮਿਲਿਆ ਤਾਂ ਹੈਗਾ ਤੁਸੀਂ ਆਪਣੇ ਸੱਤਾ ਦੁਆਰਾ ਕੰਮ ਕਰਦੇ ਹਾਂ, ਮਿਲੇ ਨੂੰ ਮਿਲਣਾ। ਹੈਂ ਜਿਵੇਂ ਹੁਣ ਦੁੱਧ ਦੇ ਵਿੱਚ ਘਿਓ ਮਿਲਿਆ ਆ ਉਹ ਯੋਗਤੀ ਨਾਲ ਨਿਕਲਣਾ, ਰੱਬ ਹੈਗਾ ਯੋਗਤੀ ਦੇ ਨਾਲ ਘਿਓ ਪ੍ਰਗਟ ਹੁੰਦਾ ਸਿਮਰਨ ਕਰਕੇ। ਉਪਾਵ ਛੋਟ ਗੋਹ ਤਿਸ ਕੀ ਓਟ, ਨਿਮਖ ਮਾਹ ਵਾਹ ਹੋਵੇ ਤੇਰੀ ਛੋਟ। ਇਸ ਕਰਕੇ ਜਿੰਨੇ ਵੀ ਆਪਣੇ ਅਪਾ ਉਗਤੀਆਂ ਯੋਗਤੀਆਂ ਤੂੰ ਆਪਣੇ ਢੰਗ ਰੰਗ ਦੀਆਂ ਕਰਦਾ ਨਾ ਉਹ ਛੱਡ ਦੇ। ਤੂੰ ਗੁਰੂ ਤੋਂ ਮਤ ਲੈ ਕੇ ਜਿਵੇਂ ਗੁਰੂ ਯੋਗਤੀ ਦੱਸ ਦਿਓ ਵਰਤ, ਉਹਦੀ ਓਟ ਗੋਹ ਮੈਨੇ ਗ੍ਰਹਿਣ ਕਰ। ਫਿਰ ਕਹਿੰਦੇ ਇੱਕ ਨਿਮਖ ਥੋੜ੍ਹੇ ਸਮੇਂ 'ਚ ਅੱਖ ਦੇ ਝਮਕੇ 'ਚ ਤੇਰਾ ਛੁਟਕਾਰਾ ਹੋ ਜਾਏਗਾ। ਨਿਮਖ ਮਾਹ ਮਾਹ ਹੀ ਹੋਵੇ ਤੇਰੀ ਚੋਟ, ਤੇਰਾ ਛੁਟਕਾਰਾ ਹੋ ਜਾਏਗਾ। ਸਦਾ ਨਿਕਟ ਹਰ ਤਿਸ ਨੂੰ ਜਾਣ, ਪ੍ਰਭ ਦੀ ਆਗਿਆ ਸਤਿਗੁਰੂ ਕੋ ਨਿਰੰਕਾਰ ਸਦਾ ਨੇੜੇ ਜਾਣ। ਉਹਦੀ ਆਗਿਆ ਨੂੰ ਸੱਤ ਕਰਕੇ ਮੰਨਣਾ ਕਰ, ਉਹਦੇ 'ਤੇ ਅਮਲ ਕਰ। ਇਹ ਨਹੀਂ ਕਿ ਉਦੋਂ ਕਹਿਤਾ ਸੱਤ ਵਜਨ ਦੀ ਮੁੜ ਕੇ ਬਚਨ ਮੰਨੇ ਨਾ, ਕਰਨੀ ਮਰਜ਼ੀ ਉਹ ਵੀ ਗੱਲ ਨਹੀਂ ਬਣਨੀ। ਗੁਰ ਕਹਿ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਹਰ ਜਾਪ। ਸਤਿਗੁਰਾਂ ਦੇ ਬਚਨ ਉਪਦੇਸ਼ ਦੁਆਰਾ ਆਪਾ ਭਾਵ ਹੰਕਾਰ ਮਿਟਾ ਦੇ। ਔਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਗੌੜੀ ਵਾਰੀ ਮਹਲਾ ਪੰਜਵਾਂ, ਗੁਰ ਕਾ ਬਚਨ ਸਦਾ ਅਵਨਾਸ਼ੀ, ਗੁਰ ਕਾ ਬਚਨ ਕੱਟੀ ਜੰਪਸ। ਸਤਿਗੁਰਾਂ ਦਾ ਬਚਨ ਅਵਨਾਸ਼ੀ ਨਾਸ ਤੋਂ ਰਹਿਤ ਹੈ, ਤੂੰ ਆਪ ਵੀ ਨਾਸ ਤੋਂ ਰਹਿਤ ਹੈ, ਉਹਦਾ ਬਚਨ ਵੀ ਨਾਸ ਤੋਂ ਰਹਿਤ ਹੈ। ਜਿਹੜਾ ਮਹਾਰਾਜ ਬਚਨ ਕਰਤਾ ਉਹ ਕਦੀ ਮਿਟ ਸਕਦਾ? ਜਿਨ੍ਹਾਂ ਨੇ ਗੁਰੂ ਦੇ ਬਚਨ ਦੀ ਹਾਂਜੀ ਕਮਾਈ ਕੀਤੀ ਹੈ, ਹਾਂਜੀ ਉਹ ਅਵਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਦੇ ਕਰਨ ਵਾਲਾ ਗੁਰੂ ਦਾ ਬਚਨ। ਔਰ ਗੁਰੂ ਦੇ ਬਚਨ ਕਰਕੇ ਜਮਾਂ ਦੀ ਪਾਹੀ ਕੱਟੀ ਜਾਂਦੀ ਹੈ। ਗੁਰ ਕਾ ਬਚਨ ਜੀ ਕਹਿ ਸੰਗ, ਗੁਰ ਕਾ ਬਚਨ ਰਚਿਆ ਰਾਮ ਕਹਿ ਰੰਗ। ਸਤਿਗੁਰਾਂ ਦਾ ਬਚਨ ਕੀ ਉਪਦੇਸ਼, ਇਹ ਜੀਵਾਂ ਦੇ ਸਦਾ ਅੰਗ ਸੰਗ ਹੋ ਕੇ ਸਹਾਈ ਵੀ ਕਰਦਾ। ਸਤਿਗੁਰਾਂ ਉਪਦੇਸ਼ ਕਰਕੇ ਜਿਹੜਾ ਜੀਵ ਆ ਉਹ ਰਾਮ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰਚੇ ਮਿਚੇ ਰਹਿੰਦੇ। ਜੋ ਗੁਰਦੀਆ ਸੋ ਮਨ ਕਹਿ ਕੰਮ, ਸੰਤ ਕਾ ਕੀਆ ਸਤਿਕਰਮਾ। ਸਤਿਗੁਰਾਂ ਜਿਹੜਾ ਉਪਦੇਸ਼ ਦਿੱਤਾ ਆ ਉਹ ਮਨ ਦੇ ਕੰਮ ਆਉਣ ਵਾਲਾ, ਜਿਹੜਾ ਲੋਕਾਂ ਦੀਆਂ ਗੱਲਾਂ ਸੁਣਦਾ ਇਹ ਤੈਨੂੰ ਖੂਹ ਖਾਤੇ ਸਿੱਟਣ ਵਾਲੀਆਂ ਨੇ। ਸੰਤ ਜਿਹੜੇ ਸ਼ਾਂਤ ਆਤਮਾ ਮਹਾਤਮਾ ਜਨ ਜਾਂ ਸਤਿਗੁਰਾਂ ਦਾ ਉਚਾਰਨ ਕੀਤਾ ਉਪਦੇਸ਼ ਸਤਿਮੇ ਨੇ, ਇਹਨੂੰ ਸੱਚਾ ਕਰਕੇ ਮੰਨ ਲਾ। ਗੁਰ ਕਾ ਬਚਨ ਅਟਲ ਅਛੇਦ, ਗੁਰ ਕਾ ਬਚਨ ਕਟੇ ਭਰਮ ਭੇਦ। ਸਤਿਗੁਰਾਂ ਬਚਨ ਉਪਦੇਸ਼ ਅਟਲ ਸਦਾ ਰਹਿਣ ਵਾਲਾ ਅਛੇਦ ਕੱਟਣੇ ਤੋਂ ਰਹਿਤ। ਸਤਿਗੁਰ ਦਾ ਉਪਦੇਸ਼ ਅਟਲ ਅਛੇਦ ਇਹ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਹੈ। ਕਿਉਂ ਸਤਿਗੁਰ ਬਚਨ ਉਪਦੇਸ਼ ਕਰਕੇ ਕਹਿੰਦੇ ਭੇਦ ਭਰਮ ਕਰਤੱਤ ਭਰਮ ਪੁੰਨ ਸਿੰਘ ਭਰਮ ਵਿਕਾਰ ਬ੍ਰਹਮ ਇਤਰ ਜਗ ਸਤ ਹੈ ਪੰਚੋਂ ਭਰਮ ਸੰਸਾਰ ਜਿਹੜੇ ਪੰਜ ਪ੍ਰਕਾਰ ਦੇ ਭਰਮ ਆ ਇਹ ਸਾਰੇ ਦੇ ਸਾਰੇ ਦੂਰ ਹੋ ਜਾਂਦੇ। ਹੁਣ ਗੁਰੂ ਮਹਾਰਾਜ ਬਚਨ ਹੈ ਨਾ ਗੁਰੂ ਗ੍ਰੰਥ ਕਈਆਂ ਨੇ ਪੱਤਰੇ ਪਾਟੇ ਜਾਂ ਅਗਨ ਭੇਟ ਕਰਤਾ ਉਹ ਕਹਿੰਦੇ ਵੀ ਸਾਨੂੰ ਰੋਜ਼ ਕਹਿੰਦੇ ਚਲੋ ਆਪਾਂ ਇਹਨਾਂ ਨੂੰ ਖਤਮ ਕਰ ਲਈਏ। ਬਚਨ ਮੰਨ ਕੇ ਤਾਂ ਛੁਟਕਾਰਾ ਅਤੇ ਜੇ ਬਚਨ ਨੂੰ ਅਗਨ ਭੇਟ ਕਰ ਦਈਏ ਫਿਰ ਤਾਂ ਕੁਝ ਨਹੀਂ ਲੱਗਣਾ ਲਿਆਉਣਾ ਬਹੁਤੀ ਦੁਨੀਆਂ ਨੂੰ ਇੱਥੇ ਤੁਲੀ ਹੋਏ ਲਓ ਹੈ। ਅਤੇ ਇਹ ਪੁਕਾਰ ਪੁਕਾਰ ਕੇ ਕਹਿੰਦੇ ਆ ਨਾਮ ਜੇ ਕੋ ਉੱਠੋ ਆਹ ਕਰੋ ਮਾੜੇ ਕੰਮ ਨਾ ਕਰੋ ਅਤੇ ਪਾਸਤਾ ਹੀ ਨਿਬੇੜੋ ਨਾ ਸਾਨੂੰ ਪੈਸੇ ਹੀ ਨਾ ਕੋਈ ਹਾਂਜੀ ਉਹ ਮੂਰ ਕਿੱਧਰ ਲੱਗੇ ਉਸੇ ਅਤੇ ਨਹੀਂ ਵੀ ਬਚਨ ਮੰਨ ਕੇ ਕਮਾਈ ਕਰਕੇ ਜਨਮ ਸਵਾਰ ਲਈਏ। ਇਸ ਵਾਸਤੇ ਕਹਿੰਦੇ ਆ ਕਿ ਸਾਰੇ ਭਰਮ ਦੂਰ ਹੋ ਜਾਂਦੇ। ਗੁਰ ਕਾ ਬਚਨ ਕਥਾ ਨਾ ਜਾਏ ਗੁਰ ਕਾ ਬਚਨ ਹਰ ਕੇ ਗੁਣ ਗਾਏ। ਸਤਿਗੁਰੂ ਦਾ ਬਚਨ ਕਿਸੇ ਤਰ੍ਹਾਂ ਨਿਸਫਲ ਨਹੀਂ ਜਾਂਦਾ ਜੋ ਬਚਨ ਕਰ ਦਿੰਦੇ ਆ ਉਹ ਪੂਰਾ ਹੁੰਦਾ। ਇਸ ਵਾਸਤੇ ਜੀਵ ਦੇ ਅੰਗ ਸੰਗ ਰਹਿੰਦਾ ਜਿਹੜੇ ਸਤਿਗੁਰ ਬਚਨ ਮੰਨਦੇ ਆ ਉਹ ਫਿਰ ਜੂਨਾਂ ਵਿੱਚ ਨਹੀਂ ਜਾਂਦੇ। ਸਤਿਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਦੇ ਗੁਣ ਗਾਏ ਜਾਂਦੇ ਮਹਾਰਾਜ ਕਥਾ ਵਾਰਤਾ ਕਰਕੇ ਉਤਸ਼ਾਹ ਦਿੰਦੇ ਆ ਭਾਈ ਨਾਮ ਜਪੋ ਗੁਰ ਕਾ ਬਚਨ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਗੁਣਾ। ਸਤਿਗੁਰਾਂ ਦਾ ਉਪਦੇਸ਼ ਜਿਹੜਾ ਜੀਵਾਂ ਦੇ ਨਾਲ ਜਾਣ ਵਾਲੀ ਚੀਜ਼ ਹੈ ਸਾਥ ਨਿਭਾਉਣ ਵਾਲੀ। ਉਹਨਾਂ ਦਾ ਉਪਦੇਸ਼ ਗਰੀਬਾਂ ਦਾ ਨਾਥ ਮਾਲਕ ਹੈ। ਗੁਰ ਕਾ ਬਚਨ ਨਰਕ ਨਾ ਪਵੈ ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ। ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਇਹ ਮੰਨਣਾ ਨਰਕ 'ਚ ਨਹੀਂ ਪੈਂਦਾ। ਸਤਿਗੁਰਾਂ ਰਸਨਾ ਨਾ ਜਪਣਾ ਅੰਮ੍ਰਿਤ ਨੂੰ ਰਵੈ ਮਨੇ ਆਚਾਰ ਦਾ ਅੰਮ੍ਰਿਤ ਰਸ ਆਉਣ ਲੱਗ ਜਾਂਦਾ। ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕਾ ਬਚਨ ਆਵੈ। ਸਤਿਗੁਰਾਂ ਉਪਦੇਸ਼ ਜਿਹੜਾ ਇਹ ਸੰਸਾਰ ਵਿੱਚ ਹਾਂਜੀ ਜਿਹੜਾ ਵੀ ਕਮਾਈ ਕਰਦਾ ਉਹ ਜੀਵ ਸੰਸਾਰ ਵਿੱਚ ਉਹਦੀ ਮਹਿਮਾ ਪ੍ਰਗਟ ਹੋ ਜਾਂਦੀ ਹੈ। ਸਤਿਗੁਰਾਂ ਉਪਦੇਸ਼ ਕਰਕੇ ਕਦੇ ਹਾਰ ਨਹੀਂ ਆਉਂਦੀ। ਜਿਹੜਾ ਬਚਨ ਮੰਨਦਾ ਮਹਾਰਾਜ ਕਿਰਪਾ ਕਰਦੇ ਆ। ਉਹ ਫੌਜੀ ਧੰਨ ਧੰਨ ਬਾਬਾ ਕਰਮ ਸਿੰਘ ਕੋਲ ਆਇਆ ਸੀ ਮਹਾਰਾਜ ਮੋਰਚੇ 'ਤੇ ਚੱਲੇ ਹਾਂ। ਬਾਬਾ ਜੀ ਕਹਿੰਦੇ ਆਹ ਸ਼ਬਦ ਜਪੀ ਜਾਏ ਮੋਰਚਾ ਫਤਿਹ ਹੋ ਜਾਏ। ਕਹਿੰਦੇ ਦੱਸ ਤੈਨੂੰ ਕੀ ਦੇਈਏ ਆਹ ਬਣਾ ਦੇਈਏ ਉਹ। ਕਹਿੰਦੇ ਮਹਾਰਾਜ ਮੈਂ ਕਿੱਥੇ। ਕਹਿੰਦੇ ਨਹੀਂ ਉਹ ਕੁਦਰਤੀ ਗਏ ਤੂੰ ਉੱਥੇ ਗੋਰਾ ਅਫਸਰ ਸੀ ਉਹ ਪਟੜ ਹੋ ਗਿਆ ਅਤੇ ਗੋਲੀ ਚੱਲਦੀ ਸੀ ਉਹ ਚੁੱਕ ਕੇ ਬਚਾ ਕੇ ਲਾਇਆ ਅਤੇ ਜਦੋਂ ਫਿਰ ਰਾਜੀ ਹੋ ਗਿਆ ਗੋਰਾ। ਹੁਣ ਕਿਹਾ ਮੈਨੂੰ ਇਹਨੂੰ ਬਚਾਇਆ ਤੂੰ ਮਹਾਂਪੁਰਸ਼ ਨਾਲ ਬਚਨ ਸੀ ਨਾ ਸੂਬੇਦਾਰ ਮੇਜਰ ਬਣਾਤਾ ਨਾ ਚਾਰ ਮਰਬੇ ਦੇ ਉਹ ਬਚਨ ਪੂਰਾ ਹੋ ਗਿਆ। ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ। ਜਿਹਦੇ ਸਤਿਗੁਰ ਸੱਜੇ ਪਾਤਸ਼ਾਹ ਕਿਰਪਾਲੂ ਹੋ ਜਾਂਦੇ ਆ। ਕਹਿੰਦੀ ਨਿਰੰਕਾਰ ਪਰਮੇਸ਼ੁਰ ਕਿਰਪਾਲੂ ਹੁੰਦਾ ਉਹਦੇ ਉੱਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਵੀ ਦਿਆਲੂ ਹੋ ਜਾਂਦੇ ਆ। ਨਾਨਕ ਸਤਿਗੁਰ ਸਦਾ ਦਿਆਲ ਜਿਹਦੇ ਪਰਮਾਤਮਾ ਕਿਰਪਾਲੂ ਹੋ ਗਿਆ ਉੱਥੇ ਗੁਰੂ ਵੀ ਕਿਰਪਾਲੂ ਹੋ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਗੁੱਸੇ ਵਿੱਚ ਭਰੇ ਕਿਸੇ ਸਿੱਖ ਕਹਿਣ ਲੱਗੇ, ਮਹਾਰਾਜ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਤਗੜੇ ਕਰਨਾ ਤਾਂ ਬਹੁਤ ਹੀ ਚੰਗੀ ਗੱਲ ਨੇ। ਅਸੀਂ ਬਿਨਾਂ ਪਾਣੀ ਤੋਂ ਤਾਰ ਲਵਾਂਗੇ। ਤੁਸੀਂ ਇਸ ਤਰ੍ਹਾਂ ਕਰੋ, ਭਾਈ ਘਨੱਈਆ ਜੀ ਨੂੰ ਵਾਪਸ ਬੁਲਾ ਲਵੋ। ਸ਼ਾਂਤੀ ਦੇ ਪੰਜ ਜਾਣੀ ਜਾਣ ਕਲਗੀ ਧਰ ਪਾਤਸ਼ਾਹ ਬੜੇ ਸਹਿਜ ਦੇ ਨਾਲ ਕਹਿਣ ਲੱਗੇ, ਸਿੱਖੋ ਪਹਿਲੀ ਗੱਲ ਤਾਂ ਗੁਰੂ ਦਾ ਸਿੱਖ ਕੋਈ ਗਲਤੀ ਨਹੀਂ ਕਰ ਰਿਹਾ। ਜੇ ਸਿੱਖ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਉਸਦੀ ਗਲਤੀ ਦੀ ਸਜ਼ਾ ਜ਼ਰੂਰ ਦਿੱਤੀ ਜਾਏਗੀ। ਤੁਸੀਂ ਇਸ ਤਰ੍ਹਾਂ ਕਰੋ, ਭਾਈ ਘਨੱਈਆ ਜੀ ਨੂੰ ਬੁਲਾ ਕੇ ਮੇਰੇ ਪਾਸ ਲੈ ਕੇ ਆਓ। ਕਲਗੀ ਧਰ ਪਾਤਸ਼ਾਹ ਜਿਸ ਤਰ੍ਹਾਂ ਸਿੱਖਾਂ ਨੂੰ ਭਾਈ ਘਨੱਈਆ ਜੀ ਨੂੰ ਬੁਲਾ ਕੇ ਲਿਆਉਣ ਵਾਸਤੇ ਹੁਕਮ ਦੇ ਰਹੇ ਨੇ, ਉਹਨਾਂ ਬੋਲਾਂ ਨੂੰ ਤੁਹਾਡੀ ਜਥਾ ਦੀ ਸੇਵਾ ਵਿੱਚ ਗਏ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਇਹ ਉਸ ਵੇਲੇ ਦੀ ਗੱਲ ਹੈ ਜਦੋਂ ਹਿੰਦੁਸਤਾਨ ਵਿੱਚ ਮੁਗਲਾਂ ਦੀ ਹਕੂਮਤ ਸੀ। ਜਲੰਧਰ ਜ਼ਿਲ੍ਹੇ 'ਚ ਸ਼ਾਮੇ ਖੱਤਰੀ ਦਾ ਮੁੰਡਾ ਬਲਵੰਤ ਰਾਏ ਦਸਮੇਸ਼ ਪਿਤਾ ਜੀ ਦੇ ਸਿੰਘਾਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸੰਪੂਰਨ ਬਾਣੇ ਵਿੱਚ ਜਦ ਘਰ ਪਰਤਦਾ ਏ ਤਾਂ ਮਾਂ ਦੁਨਿਆਵੀ ਵਿਚਾਰਾਂ ਦੀ ਹੋਣ ਕਰਕੇ ਸਿੱਖ ਮਤ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅੱਗਿਓ ਕਲਗੀਧਰ ਦਾ ਸਿੰਘ ਛੱਡ ਚੁੱਕਾ ਬਲਵੰਤ ਸਿੰਘ ਖਾਲਸਾ ਮਾਤਾ ਨੂੰ ਕੀ ਕਹਿੰਦਾ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

சொல்லப்பேணும் நெல்வானும் ਪਹਿਲੇ ਹਿੱਸੇ ਵਿੱਚ ਦਾਸ ਬੋਲਦਾ ਫਿਰ ਸਾਰੇ ਵੀਰ ਭਰਾ ਵੀ ਬੋਲਿਆ ਕਰੋ ਤੀਸਰੇ ਹਿੱਸੇ ਵਿੱਚ ਸਭ ਭੈਣਾਂ ਵੀ ਰੱਖਣਾ ਪਵਿੱਤਰ ਕਰੋ।

अगल द्वार सब साथ कर।

ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗਰਮੀ ਵਿੱਚ ਆਪ ਸਾਰੇ ਨੀਂਦਰਾਂ ਨੂੰ ਛੱਡਦੇ ਤਿਆਗਦੇ ਹੋਏ ਆਪੋ ਆਪਣੇ ਵਹੀਕਲਾਂ ਸਾਧਨਾ ਰਾਹੀਂ ਸਰਕਾਰ ਕੁੱਲ ਆਲਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ ਹੋ। ਆਪਣੇ ਸਾਰਿਆਂ ਦੇ ਹੀ ਭਾਗ ਸਵੱਲੇ ਨੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ 'ਚ ਬਹਿਣ ਦਾ ਸੁਭਾਗ ਸਮਾਂ ਮਾਰਗ ਨੇ ਬਖਸ਼ਿਆ। ਜੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ ਅਸੀਂ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠਣ ਦੇ ਲਾਇਕ ਵੀ ਨਹੀਂ, ਪਰ ਇੱਥੇ ਕੋਈ ਭੇਦਭਾਵ

ਸਿਧਾਂਤ ਸਾਡੇ ਹਿਰਦੇ ਚ ਵਸੇ, ਗੁਰਮਤਿ ਸਾਡੇ ਹਿਰਦੇ ਚ ਵਸੇ। ਪੈਰਾਂ ਚ ਪਾਈਆਂ ਹੁੰਦੀਆਂ ਨੇ ਜੁੱਤੀਆਂ, ਇੱਥੇ ਸੇਵਾਦਾਰ ਜੋੜੇ ਕਹਿ ਕੇ ਸਤਿਕਾਰਦੇ ਨੇ। ਗੁਰੂ ਘਰ ਵਿੱਚ ਆ ਕੇ ਜੋੜੇ ਜਮ੍ਹਾਂ ਕਰਾਓ ਜੀ, ਜੋੜੇ ਬਣ ਜਾਂਦੀਆਂ ਨੇ, ਸਤਿਕਾਰ ਯੋਗ ਬਣ ਜਾਂਦੀਆਂ ਨੇ, ਲੋਕ ਮੱਥੇ ਟੇਕਦੇ ਨੇ, ਸੰਗਤਾਂ ਦੇ ਜੋੜਿਆਂ ਨੂੰ ਮੱਥੇ ਨਾਲ ਲਾਉਂਦੇ ਨੇ ਪ੍ਰੇਮੀ ਪਿਆਰ ਵਾਲੇ ਜਿਹੜੇ। ਘਰ ਚ ਪਕਾ ਲਓ ਰੋਟੀਆਂ, ਉਹੀ ਗੁਰਦੁਆਰੇ ਲਿਆ ਕੇ ਲੰਗਰ ਚ ਪਾ ਦਿਓ, ਪ੍ਰਸ਼ਾਦੇ ਕਿਹਾ ਜਾਣਾ, ਸਤਿਕਾਰ ਮਿਲ ਜਾਂਦਾ। ਪਰ ਉਹ ਬਾਲਟੀ ਘਰ ਚ ਪਾਣੀ ਦੀ ਇੱਥੇ ਲੈ ਆਓ, ਜਲ ਕਹਿਣਗੇ ਸਾਰੇ ਸਤਿਕਾਰ। ਇੱਕ ਬੰਦਾ ਹੀ ਆ ਮਨਮੁਖੀ ਆਉਂਦਾ, ਮਨਮੁਖੀ ਮੁੜ ਜਾਂਦਾ, ਖੁਸ਼ ਸਤਨਾ। ਹਾਂ, ਸਾਡੇ ਵਿੱਚ ਕੋਈ ਅੰਤਰ ਨਹੀਂ ਆਉਂਦਾ। ਅਸਲ ਗੱਲ ਤਾਂ ਹੀ ਬਣੇਗੀ ਜੇ ਸਾਡੇ ਜੀਵਨ ਵਿੱਚ ਕੋਈ ਕ੍ਰਾਂਤੀ ਆਵੇ, ਸਾਡੇ ਵਿੱਚ ਕੋਈ ਤਬਦੀਲੀ ਆਵੇ, ਸਾਡੇ ਵਿੱਚ ਚੇਤਨਾ ਆਵੇ, ਤਾਂ ਹੀ ਸੰਗਤ ਕਰਨ ਦਾ ਫਾਇਦਾ। ਤੇ ਸੰਗਤ ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀਏ, ਗੁਰਮੁਖੋ ਸੰਗਤ ਦੀ ਰੰਗਤ ਤੇ ਚੜ੍ਹਨੀ ਹੀ ਚੜ੍ਹਨੀ। ਕਦੇ ਐਸਾ ਨਹੀਂ ਹੋ ਸਕਦਾ ਕਿ ਤੁਸੀਂ ਸੰਗਤ ਕਰਦੇ ਰਹੋ ਤੇ ਰੰਗ ਨਾ ਚੜ੍ਹੇ। ਵੇਖਣਾ ਇਹ ਪੈਣਾ ਤੁਸੀਂ ਪਿੱਛੇ ਕਿਤੇ ਲੱਗੇ, ਸੰਗਤ ਕਰਕੇ ਨਹੀਂ ਰਹੇ। ਸ਼ੰਕਾਵਾਦੀ ਦੇ ਬਚਨ ਸੁਣਦੇ ਰਹੋਗੇ, ਮਨ ਸ਼ੰਕਾਵਾਦੀ ਬਣ ਜਾਂਦਾ। ਸ਼ਰਧਾ ਵਾਲੇ ਦੇ ਬਚਨ ਸੁਣੋਗੇ, ਮਨ ਸ਼ਰਧਾ ਚ ਆ ਜਾਂਦਾ। ਜਿਹੋ ਜਿਹੀ ਜਿਹੋ ਜਿਹੇ ਮਨੁੱਖ ਦੀ ਅਸੀਂ ਸੰਗਤ ਕਰਨੇ ਆ, ਉਹਦੇ ਵਿਚਾਰ ਸਾਡੇ ਅੰਦਰ ਚੱਲਣ ਲੱਗ ਪੈਂਦੇ, ਉਹਦੀ ਰੰਗਤ ਸਾਡੇ ਤੇ ਚੜ ਜਾਂਦੀ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵਾਰ ਵਾਰ ਇਸ ਗੱਲ ਦੀ ਤਾਕੀਦ ਕੀਤੀ ਹੈ ਕਿ ਗੁਰਮੁਖਾ ਭਲਿਆ, ਜੇ ਉਹਦੇ ਰੰਗ ਵਿੱਚ ਰੰਗਣਾ ਚਾਹੁੰਦਾ ਹੈ, ਜੋ ਕੁਛ ਪ੍ਰਾਪਤ ਕਰਨਾ ਚਾਹੁੰਦਾ, ਤੇ ਸੰਗਤ ਕਰਨੀ ਨਾ ਛੱਡੀ। ਸੰਗਤ ਤੋਂ ਬਿਨਾਂ ਪਾਰ ਉਤਾਰਾ ਨਾ ਕਿਸੇ ਦਾ ਹੋਇਆ ਤੇ ਨਾ ਹੋਣਾ। ਰੋਜ਼ ਪੜ੍ਹਨੇ ਆਪਾਂ ਸਾਰੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹ ਤਰਗਾ ਨੇ ਜਿਨ੍ਹਾਂ ਨੇ ਸੰਗਤ ਕੀਤੀ, ਖੋਜਤ ਖੋਜਤ ਸੁਣੀਓ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਕੀਤੇ ਤੋਂ ਬਿਨਾਂ ਤਰਿਆ ਜਾ ਹੀ ਨਹੀਂ ਸਕਦਾ, ਇਹ ਗੁਰੂ ਗ੍ਰੰਥ ਸਾਹਿਬ ਮਰ ਦਾ ਫੈਸਲਾ। ਜਿਹੜੇ ਅੰਮ੍ਰਿਤਧਾਰੀ ਨੇ ਸੰਗਤ ਵਿੱਚ ਜਾਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹਨਾਂ ਦਾ ਜੀਵਨ ਬੜਾ ਰੁੱਖਾ ਹੈ। ਉਹਨਾਂ ਕੋਲ ਬੈਠੋਗੇ, ਬੈਠਣ ਨੂੰ ਜੀ ਨਹੀਂ ਕਰੇਗਾ। ਅੰਮ੍ਰਿਤ ਜ਼ਰੂਰ ਛਕਿਆ ਹੋਇਆ, ਭਾਵੇਂ ਬਾਣੀ ਵੀ ਪੜ੍ਹਦਾ ਹੋਵੇ, ਪਰ ਸੰਗਤ ਤੋਂ ਬਿਨਾਂ ਉਹਦੇ ਵਿੱਚ ਰੁੱਖਾਪਨ ਰਹੇਗਾ। ਜਿਹੜੇ ਸਤਸੰਗੀ ਨੇ, ਉਹਨਾਂ ਦੇ ਬਹਿਣ ਵਿੱਚ, ਉਹਨਾਂ ਦੇ ਚੱਲਣ ਵਿੱਚ, ਉਹਨਾਂ ਦੇ ਖਾਣ ਵਿੱਚ, ਉਹਨਾਂ ਦੇ ਵੇਖਣ ਵਿੱਚ, ਹਰ ਚੀਜ਼ ਵਿੱਚ ਅੰਤਰ ਸਤਸੰਗੀਆਂ ਦੇ। ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ, ਕਹਿੰਦੇ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਬਾਰਾਂ ਬਾਰਾਂ ਸਾਲਾਂ ਵਿੱਚ ਤੇ ਬਹਿਣ ਦਾ ਹੀ ਪਤਾ ਲੱਗਦਾ ਕਿ ਸੰਗਤ ਵਿੱਚ ਜਾ ਕੇ ਬੈਠੀ ਦਾ ਕਿੱਦਾਂ। ਜਿਹੜੇ ਪੱਕੇ ਗੁਰਮੁਖ ਸੰਗਤ ਕਰਨ ਵਾਲੇ ਨੇ, ਤੁਸੀਂ ਵੇਖੋਗੇ ਇੱਕ ਜਗ੍ਹਾ ਚੌਂਕੜਾ ਮਾਰ ਕੇ ਬਹਿ ਗਏ, ਬਸ ਜਿੱਥੇ ਬਹਿ ਗਏ ਬਹਿ ਗਏ। ਜਿਹੜੇ ਕਦੇ ਸੰਗਤ ਵਿੱਚ ਨਹੀਂ ਜਾਂਦੇ, ਤੁਸੀਂ ਵੇਖੋ ਕਦੇ ਸੱਜਾ ਕੋਟਾ ਚੁੱਕ ਲੈਂਦੇ ਨੇ, ਕਦੇ ਖੱਬਾ ਕੋਟਾ ਚੁੱਕ ਲੈਂਦੇ ਨੇ। ਚੌਂਕੜੀ ਵੱਜਦੀ ਨਹੀਂ, ਸੁਭਾਅ ਨਹੀਂ ਬਣਿਆ, ਆਦਤ ਨਹੀਂ ਬਣੀ। ਤੇ ਪੰਜ ਮਿੰਟ ਤੋਂ ਸ਼ੁਰੂ ਕਰਨ ਵਾਲੇ ਜਿਹੜੇ ਨੇ, ਪੰਜ ਮਿੰਟ ਬਹਿੰਦੇ ਨੇ, ਫਿਰ ਦਸ ਮਿੰਟ ਬਹਿੰਦੇ ਨੇ, ਫਿਰ ਹੌਲੀ ਹੌਲੀ ਵਧਾਉਂਦੇ ਨੇ, ਤੇ ਜ਼ਰੂਰ ਬਖਸ਼ਿਸ਼ ਹੋ ਜਾਂਦੀ ਹੈ। ਤੇ ਤੁਹਾਡੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਨੇ ਗੁਰਮੁਖੋ, ਹੈ ਤੇ ਉਹ ਵੀ ਉਹਨਾਂ ਪਸ਼ੂਆਂ ਦੀ ਅੰਸ ਬੰਸੇ ਜਿਹੜੇ ਜੰਗਲ ਵਿੱਚ ਰਹਿੰਦੇ ਨੇ। ਜੰਗਲਾਂ ਵਿੱਚ ਰਹਿਣ ਵਾਲੀਆਂ ਗਾਵਾਂ ਨੇ, ਉਹਨਾਂ ਗਾਵਾਂ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ। ਦੁੱਧ ਚੋਣਾ, ਧਾਰ ਕੱਢਣੀ ਤੇ ਬੜੀ ਦੂਰ ਦੀ ਗੱਲ ਹੈ, ਪਰ ਉਹ ਗਾਵਾਂ ਜਿਹੜੀਆਂ ਸਾਡੇ ਘਰਾਂ ਵਿੱਚ ਬੱਝੀਆਂ ਨੇ, ਹੈ ਉਹਨਾਂ ਨਾਲ ਦੀਆਂ ਹੀ ਨੇ, ਅੰਸ ਬੰਸ ਉਹਨਾਂ ਦੀ ਹੀ ਆ। ਤੁਸੀਂ ਇਹਨਾਂ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਂਦੇ ਹੋ। ਇਹਦਾ ਕਾਰਨ ਕੀ ਹੈ? ਕਿਉਂਕਿ ਮਨੁੱਖ ਦੀ ਸੰਗਤ ਹੋ ਗਈ ਉਸ ਗਾਂ ਨੂੰ, ਪਸ਼ੂ ਨੂੰ ਸੰਗਤ ਕਰਨ ਕਰਕੇ ਅਸਰ ਹੋ ਗਿਆ ਉਹਦੇ ਤੇ। ਚੁੱਪ ਕਰਕੇ ਨਾਲ ਤੁਰ ਪੈਂਦੀ ਗਾਂ, ਮੱਝਾਂ ਨੇ ਉਹਨਾਂ ਤੇ ਅਸਰ ਹੈ ਮਨੁੱਖ ਦੀ ਸੰਗਤ ਦਾ। ਤੁਸੀਂ ਤੋਤੇ ਬੋਲਦੇ ਸੁਣੇ ਹੋਣਗੇ, ਰਾਮ ਰਾਮ ਕਰਦੇ, ਤੋਤੇ ਗੱਲਾਂ ਸੁਣਾਉਂਦੇ ਸੁਣੇ ਹੋਣਗੇ। ਤੁਸੀਂ ਵੇਖੋ ਇੱਕ ਪੰਛੀ ਦੇ ਕੋਲ ਬੰਦਾ ਹਰ ਸਮੇਂ ਇੱਕ ਗੱਲ ਕਹਿੰਦਾ ਰਹੇ, ਕਹਿੰਦਾ ਰਹੇ, ਕਹਿੰਦਾ ਰਹੇ, ਤੋਤਾ ਵੀ ਕਹਿਣ ਲੱਗ ਪੈਂਦਾ। ਤੋਤਾ ਬੋਲਣ ਵਾਲਾ ਹੋਵੇ, ਉਹਦੇ ਕੋਲ ਰਾਮ ਰਾਮ ਰਾਮ ਰਾਮ ਕਹੀ ਜਾਓ, ਤੋਤੇ ਉੱਤੇ ਅਸਰ ਹੋ ਰਿਹਾ।

0: ਮਨੁੱਖ ਦੀ ਸੰਗਤ ਦਾ ਅਸਰ ਸ਼ੇਰ ਵਰਗੇ ਜਾਨਵਰਾਂ ਉੱਤੇ ਵੀ ਹੋ ਜਾਂਦਾ। ਸ਼ੇਰ ਵੀ ਨੱਚਦੇ ਨੇ, ਸ਼ੇਰ ਵੀ ਨੱਚਦੇ ਨੇ ਮਨੁੱਖ ਦੇ ਇਸ਼ਾਰਿਆਂ ਉੱਤੇ। ਵੱਡੇ ਵੱਡੇ ਹਾਥੀ ਕੰਮ ਕਰਦੇ ਨੇ ਸਰਕਸਾਂ ਵਿੱਚ, ਤਨ ਤੋਂ ਫੜ ਕੇ ਤੋਰੀ ਜਾਂਦੇ ਨੇ, ਜਿੱਧਰ ਮਰਜ਼ੀ ਲੈ ਜਾਓ। ਜੇ ਸੰਗਤ ਦੀ ਰੰਗਤ ਪਸ਼ੂ ਪੰਛੀਆਂ ਉੱਤੇ ਚੜ ਸਕਦੀ ਹੈ, ਸਾਡੇ ਉੱਤੇ ਕਿਉਂ ਨਹੀਂ ਚੜੇ? ਕੋਈ ਬੰਦਾ ਆਖੇ ਮੈਂ ਅੰਮ੍ਰਿਤ ਛਕਿਆ, ਮੈਂ ਤੇ ਸ਼ਰਾਬੀਆਂ ਚ ਬਹਿੰਦਾ ਹੀ ਹਾਂ, ਮੈਂ ਪੀਂਦਾ ਥੋੜਾ, ਪਰ ਤੂੰ ਬਹਿੰਦਾ ਰਹਿ ਬਹਿੰਦਾ ਰਹਿ, ਇੱਕ ਦਿਨ ਪੀਣ ਲੱਗ ਜਾਏਗਾ, ਉਹਦਾ ਅਸਰ ਹੋ ਜਾਏਗਾ। ਖਿਮਾ ਕਰਨਾ ਪਿਆ ਦਿਓ, ਜਿੰਨੀਆਂ ਦਾੜੀਆਂ ਕੱਟੀਆਂ ਜਾਂ ਕੇਸ ਕਤਲ ਨਜ਼ਰ ਆ ਰਹੇ ਨੇ, ਖਿਮਾ ਕਰਿਓ। ਇਹ ਵੀ ਟੈਲੀਵਿਜ਼ਨ ਦੀ ਸੰਗਤ ਦੀ ਰੰਗਤ ਹੈ, ਇਹ ਸੰਗਤ ਦਾ ਅਸਰ ਹੋਇਆ ਹੋਇਆ। ਪਹਿਲਾਂ ਹੈ ਹੀ ਨਹੀਂ ਸੀ, ਜਿੱਦਾਂ ਦੇ ਅੱਜ ਗਾਉਣ ਵਾਲਿਆਂ ਦੇ ਵੇਖਦੇ ਹਾਂ, ਸਟਾਈਲ ਉਹਨਾਂ ਦੇ ਵਾਲਾਂ ਦੇ ਬਣਾਏ ਹੋਏ, ਉਦਾਂ ਦੇ ਸਾਡੇ ਭਰਾ ਬਣਾ ਲੈਂਦੇ। ਸੰਗਤ ਕਰਦੇ ਨਹੀਂ, ਜੇ ਚੰਗੇ ਪਾਸੇ ਆਈਏ ਤੇ ਮਨ ਇੱਧਰ ਲੱਗ ਜਾਂਦਾ, ਉਦਾਂ ਦਾ ਸੁਭਾਅ ਬਣ ਜਾਂਦਾ। ਇਸੇ ਕਰਕੇ ਮਨਮੁੱਖ ਦੀ ਸੰਗਤ ਬੜੀ ਭੈੜੀ ਦੱਸੀ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਰੀ ਮਰੂੰ ਕੋ ਸੰਗ ਕੀ ਕੇਲਾ, ਨਿਕਟ ਜਿਉਂ ਵੇਦ, ਉਹ ਝੂਲਾ ਉਹ ਚੀਰੀ ਹੈ, ਸਖਤ ਸੰਗ ਨਾ ਹੇਦ। ਧਿਆਨ ਦੇਣਾ ਸੰਗਤ, ਕਬੀਰ ਸਾਹਿਬ ਕਹਿੰਦੇ ਨੇ ਮਨਮੁੱਖ ਦੀ ਸੰਗਤ ਇੱਦਾਂ ਦੀ ਆ, ਨਾਸਤਕਾਂ ਦੀ ਸੰਗਤ ਇੱਦਾਂ ਦੀ ਆ ਜਿਵੇਂ ਕੇਲੇ ਦੇ ਕੋਲ ਬੇਰੀ ਉੱਗ ਪਵੇ। ਤੁਹਾਨੂੰ ਪਤਾ ਹੈ ਕਿ ਕੇਲੇ ਦਾ ਦਰਖਤ ਜਿਹੜਾ ਹੁੰਦਾ ਹੈ ਉਹ ਬੜਾ ਸੋਹਣਾ ਹੁੰਦਾ, ਉਹਦੇ ਪੱਤਰ ਜਿਹੜੇ ਨੇ ਵੱਡੇ ਵੱਡੇ ਹੁੰਦੇ ਨੇ, ਬੜੇ ਚੌੜੇ ਬੜੇ ਸੋਹਣੇ ਲੱਗਦੇ ਨੇ। ਕੇਲਾ ਪੈਦਾ ਹੋਇਆ ਉਹਦੇ ਕੋਲ ਹੀ ਬੇਰੀ ਉੱਗ ਪਈ, ਵੇਖਣ ਵਾਲੇ ਨੇ ਆਖਿਆ ਮਾੜਾ ਹੋਇਆ, ਕੇਲੇ ਦੇ ਦੁਰਭਾਗ ਇਹਦੀਆਂ ਜੜ੍ਹਾਂ 'ਚ ਬੇਰੀ ਉੱਗ ਪਈ। ਦੂਜਾ ਕਹਿੰਦਾ ਇਹਦਾ ਕੀ ਅਸਰ ਹੈ, ਬੇਰੀ ਆਪਣੀ ਥਾਂ 'ਤੇ ਆ, ਕੇਲਾ ਆਪਣੀ ਥਾਂ 'ਤੇ, ਦੋਵੇਂ ਵੱਧਦੇ ਗਏ। ਕੇਲਾ ਵਧਿਆ ਉਹਨੇ ਵੱਡੇ ਵੱਡੇ ਪੱਤਰ ਕੱਢ ਲਏ, ਬੇਰੀ ਵਧੀ ਉਹਨੇ ਕੰਡੇ ਕੱਢ ਲਏ। ਫਿਰ ਇੱਕ ਦਿਨ ਹਵਾ ਆਈ, ਹਵਾ ਦਾ ਬੁੱਲਾ ਆਉਣ ਕਰਕੇ ਕੇਲਾ ਵੀ ਝੂਲਣ ਲੱਗ ਪਿਆ, ਬੇਰੀ ਵੀ ਝੂਲਣ ਲੱਗ ਪਈ। ਤੇ ਕੇਲੇ ਦੇ ਪੱਤੇ ਤੇ ਬੜੇ ਸੋਹਣੇ ਸਨ, ਪਰ ਅੱਜ ਨੇੜੇ ਸੀ ਨਾ ਬੇਰੀ, ਸੰਗਤ ਮਾੜੀ ਹੋ ਗਈ, ਨਾਲ ਬੇਰੀ ਸੀ। ਜਦੋਂ ਹਵਾ ਆਈ, ਕੇਲਾ ਝੂਲਿਆ, ਬੇਰੀ ਵੀ ਝੂਲ ਰਹੀ ਸੀ। ਬੇਰੀ ਦੀਆਂ ਤਿੱਖੀਆਂ ਕੰਡਿਆਂ ਨੇ ਕੇਲੇ ਦੇ ਸੋਹਣੇ ਸੋਹਣੇ ਪੱਤਿਆਂ ਨੂੰ ਲੀਰ ਲੀਰ ਕਰ ਦਿੱਤਾ, ਉਹ ਚੀਰੇ ਗਏ, ਉਹਨਾਂ ਦਾ ਸੁਹਾਪਣ ਖਤਮ ਹੋ ਗਿਆ, ਉਹ ਹੁਣ ਸੋਹਣੇ ਨਹੀਂ ਲੱਗਦੇ। ਸੋਹਣੇ ਤੇ ਬੜੇ ਸਨ ਪਰ ਸੰਗਤ ਮਾੜੀ ਹੋ ਗਈ। ਕਬੀਰ ਸਾਹਿਬ ਕਹਿੰਦੇ ਨੇ ਭਾਈ ਮਨਮੁੱਖ ਦੀ ਮਾੜੇ ਬੰਦੇ ਦੀ ਸੰਗਤ ਇੱਦਾਂ ਹੈ ਜਿਵੇਂ ਕੇਲੇ ਕੋਲ ਬੇਰੀ ਉੱਗ ਪਵੇ। ਪੈਦਾ ਜਿੱਦਣ ਅਸੀਂ ਹੋਏ ਸਾਂ ਸੋਹਣੇ, ਅਸੀਂ ਵੀ ਬੜੇ ਸਾਂ, ਗੱਲ ਸਰੀਰ ਦੀ ਨਹੀਂ ਗੱਲ ਮਨ ਦੀ ਆ। ਸਾਡੀ ਕਿਹਦੇ ਨਾਲ ਦੁਸ਼ਮਣੀ ਸੀ, ਸਾਡਾ ਕਿਹਦੇ ਨਾਲ ਵੈਰ ਸੀ, ਰੋਂਦੇ ਸਾਂ, ਦੁੱਧ ਪੀ ਲੈਂਦੇ ਸਾਂ, ਬਸ ਨਿਬੜ ਗਿਆ ਕੰਮ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋਈ ਗਏ ਹਾਂ, ਸਾਨੂੰ ਸੰਗਤ ਇਹਨਾਂ ਦੀ ਮਿਲ ਗਈ। ਜਦੋਂ ਮਨਮੁੱਖਾਂ ਵਾਲੇ ਪਾਸੇ ਤੁਰ ਪੈਂਦੇ ਹਾਂ, ਮਨਮੁੱਖਾਂ ਦੀ ਸਭਾ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ, ਮਨਮੁੱਖਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਦਾਂ ਦਾ ਸੁਭਾਅ ਫਿਰ ਸਾਡਾ ਬਣਦਾ ਜਾ ਰਿਹਾ, ਸਾਡਾ ਜੀਵਨ ਬਰਬਾਦ ਹੋ ਰਿਹਾ। ਪਰ ਗੁਰਮੁਖੋ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣਾ। ਕਬੀਰ ਸਾਹਿਬ ਦਾ ਘੋਰ ਵੀ ਬਚਨ, ਕਬੀਰ ਜੈਸੀ ਉਪਜੀ ਪੇੜ ਤੇ ਜਾਂ ਤੈਸੀ ਨਿਭੈ ਓੜ, ਹੀਰਾ ਕਿਸ਼ਤਾ ਬਪਰਾ ਸੁਝੈ ਨਾ ਰਤਨ ਕਰੋੜ। ਧਿਆਨ ਦੇਣਾ, ਜਦੋਂ ਵੀ ਕਿਸੇ ਦਰਖਤ ਵਿੱਚੋਂ ਕੋਈ ਟਾਹਣੀ ਫੁੱਟਦੀ ਹੈ ਨਾ, ਟਾਹਣੀ ਉਹ ਬਿਲਕੁਲ ਸਿੱਧੀ ਫੁੱਟਦੀ ਹੈ। ਜਦੋਂ ਵੀ ਕਿਸੇ ਦਰਖਤ ਤੋਂ ਟਾਹਣੀ ਪੈਦਾ ਹੁੰਦੀ ਹੈ, ਬਿਲਕੁਲ ਸਿੱਧੀ ਪੈਦਾ ਹੁੰਦੀ ਹੈ। ਜੇ ਤੇ ਸਿੱਧੀ ਹੋਈ ਸਿੱਧੀ ਜਾਏ, ਫਿਰ ਤੇ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ। ਜੇ ਕਿਉਂਕਿ ਜਿਹੜੀ ਸਿੱਧੀ ਲੱਕੜ ਹੈ ਉਹਦਾ ਮੁੱਲ ਬੜਾ ਹੈ, ਜੇ ਸਿੱਧੀ ਜਾਏਗੀ ਨਾ ਉਹਦਾ ਮੁੱਲ ਬੜਾ ਹੈ, ਉਹ ਕਿਸੇ ਦੇ ਘਰ ਦਾ ਦਰਵਾਜ਼ਾ ਬਣੇਗੀ, ਕਿਸੇ ਦੇ ਘਰ ਦਾ ਟੇਬਲ ਬਣ ਜਾਏਗੀ, ਉਹ ਫਰਨੀਚਰ ਬਣੇਗੀ, ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ, ਉਹ ਲੱਕੜ ਦੀ ਬੜੀ ਕੀਮਤ ਹੋਏਗੀ। ਤੇ ਜੇ ਗੁਰਮੁਖੋਂ ਲੱਕੜ ਪੈਦਾ ਹੋਈ ਸਿੱਧੀ, ਤੇ ਬਾਅਦ ਵਿੱਚ ਵਲ ਪੈ ਜਾਣ, ਵਿੰਗ ਪੈ ਜਾਣ, ਫਿਰ ਉਹ ਲੱਕੜ ਦੀ ਕੋਈ ਕੀਮਤ ਨਹੀਂ, ਕਹਿਣਗੇ ਇਹਨੂੰ ਬਾਲਣ ਦੇ ਕੰਮ ਆਏਗੀ, ਹੋਰ ਨਹੀਂ ਕਿਸੇ ਕੰਮ ਆਏਗੀ। ਵਲ ਵਿੰਗ ਪਿਆ ਵਾਲੀ ਲੱਕੜ ਕਿਸੇ ਕੰਮ ਨਹੀਂ ਆਉਂਦੀ, ਵਲ ਪਿਆ ਵਾਲੀ ਲੱਕੜੀ
1: ਬਾਲਣ ਦੇ ਕੰਮ ਆਉਂਦੀ ਹੈ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ। ਗੁਰਮੁਖੋ ਜਿਵੇਂ ਲੱਕੜ ਸਿੱਧੀ ਪੈਦਾ ਹੋਈ ਸੀ ਅਸੀਂ ਸਾਰੇ ਹੀ ਸਿੱਧੇ ਪੈਦਾ ਹੋਏ, ਸਾਡੇ ਮਨ ਬਿਲਕੁਲ ਸਾਫ਼ ਸਨ ਤੇ ਜਿੱਦਾਂ ਅਸੀਂ ਉਵੇਂ ਸਨ ਨਾ ਮਾਂ ਦੇ ਪੇਟ ਵਿੱਚੋਂ ਜਦੋਂ ਜਨਮ ਲਿਆ। ਕੋਈ ਵੈਰ ਨਹੀਂ ਸੀ, ਕੋਈ ਵਿਰੋਧ ਨਹੀਂ ਸੀ, ਕੋਈ ਨਸ਼ਾ ਨਹੀਂ ਸੀ, ਕੋਈ ਐਬ ਹੈ ਹੀ ਨਹੀਂ ਸੀ। ਜੇ ਅਸੀਂ ਉਵੇਂ ਜਿਵੇਂ ਵੱਧਦੇ ਜਾਂਦੇ ਤੇ ਗੁਰਮੁਖੋ ਅਸੀਂ ਵੀ ਇੱਕ ਦਿਨ ਪੰਥ ਦਾ ਸ਼ਿੰਗਾਰ ਬਣ ਜਾਂਦੇ, ਪਰ ਸਾਡੇ ਵਿੱਚ ਕੁਸੰਗਤ ਮਾੜੀ ਹੋਣ ਕਰਕੇ ਵਲ ਪੈ ਜਾਂਦੇ। ਦਸਾਂ ਬਾਰਾਂ ਪੰਦਰਾਂ ਸਾਲਾਂ ਦਾ ਹੋਇਆ, ਅੱਜ ਕੱਲ੍ਹ ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੀ ਹੋਰ ਹੀ ਰਾਹ ਤੇ ਤੁਰੇ ਹੋਏ ਨੇ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋ ਰਹੇ ਹਾਂ ਸਾਡੇ ਵਿੱਚ ਵਲ ਪੈ ਰਹੇ ਨੇ, ਵਿੰਗ ਪੈ ਰਹੇ ਨੇ। ਸੰਗਤ ਹਮੇਸ਼ਾ ਮਾੜੀ ਹੋਣ ਕਰਕੇ ਇੰਨੇ ਵਲ ਸਾਡੇ ਵਿੱਚ ਪੈ ਗਏ ਨੇ ਗੁਰਮੁਖੋ, ਅਸੀਂ ਵੀ ਕਦੇ ਪੰਥ ਦਾ ਸ਼ਿੰਗਾਰ ਨਹੀਂ ਬਣ ਸਕਦੇ। ਤੇ ਜਿਵੇਂ ਜੰਮੇ ਸਾਂ ਜੇ ਕਿਤੇ ਉਵੇਂ ਰਹਿ ਜਾਈਏ। ਜਿਨ੍ਹਾਂ ਨੇ ਉੱਚਾ ਸੁੱਚਾ ਜੀਵਨ ਆਪਣਾ ਬਣਾਇਆ, ਵਿਸ਼ਿਆਂ ਵਿਕਾਰਾਂ ਤੋਂ ਬਚ ਗਏ, ਉਹਨਾਂ ਦੀ ਕਦਰ ਪਈ ਹੈ ਪੰਥ ਵਿੱਚ, ਉਹ ਪੰਥ ਰਤਨ ਬਣ ਗਏ, ਉਹਨਾਂ ਦਾ ਬੜਾ ਸਤਿਕਾਰ ਹੋਇਆ। ਪਰ ਸੰਗਤ ਮਾੜੀ ਤੋਂ ਬਚੋ, ਜਿੱਦਾਂ ਦੀ ਸੰਗਤ ਕਰਾਂਗੇ ਉਦਾਂ ਦੀ ਰੰਗਤ ਚੜ੍ਹੇਗੀ ਤੇ ਗੁਰਮੁਖਾਂ ਦੀ ਸਭਾ ਵਿੱਚ ਬਹਿਣ ਵਾਲੇ ਗੁਰਮੁਖ ਬਣ ਜਾਂਦੇ ਨੇ, ਮਨਮੁੱਖਾਂ ਦੀ ਸੰਗਤ ਕਰਨ ਵਾਲੇ ਮਨਮੁੱਖ ਬਣ ਜਾਂਦੇ ਨੇ, ਉਦਾਂ ਦਾ ਸੁਭਾਅ ਬਣ ਜਾਂਦਾ। ਤੇ ਸਾਡੇ ਬੜੇ ਵੱਡੇ ਭਾਗ ਨੇ, ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜੇ ਹਾਂ ਤੇ ਸੰਗਤ ਹੀ, ਸੰਗਤ ਦੀ ਕਿਰਪਾ ਨਾਲ ਹੀ ਅਸੀਂ ਅੱਗੇ ਤੁਰਨਾ। ਜਿਵੇਂ ਜਿਵੇਂ ਸੰਗਤ ਕਰਾਂਗੇ ਉਵੇਂ ਉਵੇਂ ਰੰਗਤ ਚੜ੍ਹਦੀ ਜਾਏਗੀ, ਬਖਸ਼ਿਸ਼ ਹੋ ਜਾਏਗੀ। ਤੇ ਕਬੀਰ ਸਾਹਿਬ ਕਹਿੰਦੇ ਨੇ, ਵੇਖੀ ਕਿਤੇ ਮਾੜੀ ਸੰਗਤ ਨਾ ਕਰੀ, ਮਾੜਾ ਸੰਗ ਕੇਲੇ ਨੂੰ ਹੋਇਆ ਤੇ ਉਹ ਚੀਰਿਆ ਗਿਆ। ਮਨ ਤੇਰਾ ਬੜਾ ਸੋਹਣਾ ਹੈ, ਬੜਾ ਸਾਫ਼ ਸ਼ੁੱਧ, ਪਰ ਜੇ ਸੰਗਤ ਕਰੇਗਾ ਮਾੜੀ ਤੈਨੂੰ ਚੀਰ ਦੇਣਗੇ, ਲੀਰ ਲੀਰ ਕਰ ਦੇਣਗੇ ਮਨਮੁੱਖ, ਉਹਨਾਂ ਤੋਂ ਵੱਜ ਕੇ ਰਹੇ। ਕਬੀਰ ਸਾਹਿਬ ਦਾ ਬਚਨ ਹੈ, ਸਾਰੇ ਪੜੋ ਧਾਰਨਾ ਰੂਪ ਵਿੱਚ। ਦਾਸ ਪਹਿਲਾਂ ਬੋਲਦਾ, ਫਿਰ ਸਾਰੇ ਵੀਰ ਭਰਾ ਗੁਰਮੁਖੋ ਸਾਰੇ ਬੋਲਿਆ ਕਰੋ, ਸਾਰੀਆਂ ਭੈਣਾਂ ਵੀ ਰਸਨਾ ਪਵਿੱਤਰ ਕਰਿਆ ਕਰੋ, ਸਾਰੇ ਗੱਜ ਕੇ ਬੋਲੋ।

ਮੱਥਾ ਟੇਕਣ ਵਾਲਿਆਂ ਨੂੰ ਹੈ ਕਿ 10 ਵੱਜ ਗਏ ਆ, ਦੀਵਾਨ ਦੀ ਸਮਾਪਤੀ 10:30 ਜਾਂ 11 ਵਜੇ ਹੋ ਜਾਂਦੀ ਹੁੰਦੀ ਹੈ। ਛੇਤੀ ਛੇਤੀ ਕਿਰਪਾ ਕਰਕੇ ਮੱਥਾ ਟੇਕੋ, ਜਿੰਨਾ ਚਿਰ ਸੰਗਤ ਇਕਾਗਰਤਾ ਬਣਾ ਕੇ ਬਹਿੰਦੀ ਨਹੀਂ ਉਹਨਾਂ ਚਿਰ ਆਨੰਦ ਨਹੀਂ ਆ ਸਕਦਾ। ਸੰਗਤ ਵਿੱਚ ਆਨੰਦ ਉਦੋਂ ਆਉਂਦਾ ਜਦੋਂ ਸਾਰੀ ਸੰਗਤ ਟੇਕੀ ਹੋਵੇ, ਫਿਰ ਇਕਾਗਰਤਾ ਬਣਦੀ ਹੈ, ਫਿਰ ਕੋਈ ਵਿਚਾਰ ਕਰਨ ਦਾ ਜਾਂ ਸੁਣਨ ਦਾ ਆਨੰਦ ਆਉਂਦਾ। ਜਿੰਨਾ ਚਿਰ ਇੱਦਾਂ ਮੱਥਾ ਟੇਕਦਾ ਰਹਿੰਦਾ ਉਹਨਾਂ ਚਿਰ ਰੌਲਾ ਵੀ ਜ਼ਰੂਰ ਪੈਂਦਾ। ਇਸ ਕਰਕੇ ਭਾਈ ਬਹੁਤ ਵੱਡਾ ਪੰਡਾਲ ਸੰਗਤ ਮੱਥਾ ਟੇਕਣ ਵਾਲੀ ਵੀ ਅਜੇ ਬਹੁਤ ਜ਼ਿਆਦਾ, ਛੇਤੀ ਛੇਤੀ ਕਿਰਪਾ ਕਰਕੇ ਮੱਥਾ ਟੇਕ ਕੇ ਜਿੱਥੇ ਕਿਤੇ ਵੀ ਜਗ੍ਹਾ ਮਿਲੇ ਪਿਆਰ ਨਾਲ ਬੈਠੋ, ਥੋੜਾ ਜਿਹਾ ਜਲਦੀ ਜਲਦੀ ਨਮਸਕਾਰ ਕਰੋ ਤਾਂ ਜੋ ਇਕਾਗਰਤਾ ਬਣੇ, ਇਕਾਗਰਤਾ ਬਣੇਗੀ ਤਾਂ ਹੀ ਆਨੰਦ ਆਏਗਾ।

0: ਹਰ ਹਰ ਨਾਮ ਔਖਤ ਮੁਖ ਦੇਵੈ ਕੱਟ ਜਮ ਕੀ ਹੁੰਦਾ। ਸੱਚੇ ਪਾਤਸ਼ਾਹ ਨਾਮ ਦੀ ਦਵਾਈ ਦੇ ਕੇ ਤਨ ਤੇ ਮਨ ਦੇ ਰੋਗਾਂ ਨੂੰ ਹੀ ਨਹੀਂ ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦੇ ਨੇ। ਪਰ ਜੇ ਕੋਈ ਪਰਹੇਜ ਰੱਖੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਸਿੱਖਾ ਪਰਹੇਜ ਰੱਖਣਾ ਹੈ ਇਹਨਾਂ ਗੱਲਾਂ ਦਾ। ਦੇਖੋ ਪਿਆਰਿਓ, ਕੰਮ ਬੜਾ ਔਖਾ ਹੈ, ਪਰ ਜਿਹੜਾ ਇਹਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਵੇ, ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਆਪਣੀ ਜਾਨ ਵੀ ਵਾਰ ਦਿਆਂ ਉਹ ਵੀ ਥੋੜੀ ਆ, ਜਾਨ ਵਾਰ ਦਿਆਂ ਉਹ ਵੀ ਥੋੜੀ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਹੋਂ ਤਿਸ ਘੋਲ ਘੁਮਾਇਆ ਗੁਰਮਤ ਰਿਦ ਗਰੀਬੀ ਆ। ਮੈਂ ਜਾਨ ਵਾਰ ਦਿਆਂ ਉਹਦੇ ਤੋਂ ਜਿੰਦ ਘੋਲ ਘੁਮਾ ਦਿਆਂ। ਲੋਕ ਪੈਸੇ ਵਾਰਦੇ ਨੇ, ਸਿਰ ਵਾਰਨੇ ਕਰਦੇ ਨੇ, ਕਹਿੰਦੇ ਮੈਂ ਜਿੰਦ ਵਾਰ ਦਿਆਂ ਉਹਦੇ ਤੋਂ। ਕਿਹਦੇ ਤੋਂ? ਜਿਹਦੇ ਕੋਲ ਮਨ ਦੀ ਗਰੀਬੀ ਆ, ਜਿਹੜਾ ਅਮੀਰ ਹੋ ਕੇ ਵੀ ਨੀਵਾਂ ਰਹਿੰਦਾ, ਅਰਬਾਪਤੀ ਹੋ ਕੇ ਵੀ ਮਨ ਨੀਵਾਂ ਰੱਖਦਾ, ਨਿਮਰਤਾ ਜਿਹਦੇ ਵੱਲੇ। ਹਾਂ ਤਿਸ ਘੋਲ ਘੁਮਾਇਆ ਗੁਰਮਤ ਰਿਦਾ ਗਰੀਬੀ ਆਵੇ, ਨਾਲ ਹੀ ਕਹਿੰਦੇ ਨੇ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਉਹਦੇ ਤੋਂ ਵੀ ਵਾਰ ਨੇ ਜਾਵਾਂ। ਜਿਹੜਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਜਿਹੜਾ ਬਚਿਆ ਰਵੇ ਉਹਦੇ ਤੋਂ ਵੀ ਵਾਰ ਨੇ ਜਾਈਏ। ਤੇ ਨਾਲ ਹੀ ਕਹਿੰਦੇ ਨੇ ਹਾਂ ਤਿਸ ਘੋਲ ਘੁਮਾਇਆ ਪਰ ਦਰਬਾਰ ਨੂੰ ਹੱਥ ਨਾ ਲਾਵੇ, ਕਹਿੰਦੇ ਉਹਦੇ ਤੋਂ ਵੀ ਵਾਰ ਨੇ ਜਾਵਾਂ। ਜਿਹੜਾ ਪਰਾਈ ਮਾਇਆ ਨੂੰ ਹੱਥ ਨਾ ਲਾਵੇ ਉਹਦੇ ਤੋਂ ਵੀ ਵਾਰ ਨੇ ਜਾਈਏ। ਤੇ ਨਾਲ ਹੀ ਕਹਿੰਦੇ ਨੇ ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਤੋਂ ਵੀ ਵਾਰ ਨੇ ਜਾਵਾਂ। ਜਿਹਨੇ ਪਰਾਈ ਨਿੰਦਿਆ ਸੁਣਨ ਤੋਂ ਆਪਣੇ ਆਪ ਨੂੰ ਹਟਾ ਲਿਆ, ਭਾਵ ਕੇ ਪਰਾਈ ਨਿੰਦਿਆ ਨਹੀਂ ਸੁਣਦਾ, ਉਦੋਂ ਤੋਂ ਵੀ ਮੈਂ ਵਾਰ ਨੇ ਜਾਵਾਂ। ਇੱਥੇ ਮੈਂ ਅਰਜ਼ ਕਰ ਦੇਣੀ ਚਾਹੁੰਦਾ, ਸੱਚ ਨਿੰਦਿਆ ਨਹੀਂ ਹੁੰਦਾ। ਫੁੱਲ ਨੂੰ ਫੁੱਲ ਕਹਿ ਦੇਣਾ, ਕੰਡੇ ਨੂੰ ਕੰਡਾ ਕਹਿ ਦੇਣਾ, ਇਹ ਨਿੰਦਿਆ ਨਹੀਂ। ਫੁੱਲ ਨੂੰ ਕੰਡਾ ਕਹਿਣਾ ਤੇ ਕੰਡੇ ਨੂੰ ਫੁੱਲ ਕਹਿਣਾ ਇਹ ਨਿੰਦਿਆ ਹੁੰਦੀ ਹੈ, ਗਲਤ ਕਹਿਣਾ। ਜਿਹਦੇ ਵਿੱਚ ਸੱਚਾਈ ਹੋਵੇ, ਕਿਸੇ ਦੀ ਗੱਲ ਸੱਚੀ ਹੋਵੇ, ਉਹ ਤੁਸੀਂ ਕਹਿੰਦੇ ਹੋ ਨਿੰਦਿਆ ਨਹੀਂ ਹੁੰਦੀ। ਆਪਣੇ ਕੋਲੋਂ ਬਣਾ ਕੇ ਵਧਾ ਕੇ ਕਹਿਣੀ ਤੇ ਫਿਰ ਅਸੀਂ ਉਹਨੂੰ ਸੁਣੀਏ, ਇਹ ਨਿੰਦਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਹੋਂ ਤੇ ਸੁਭੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹੋਂ ਤੇ ਸੁਭੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਉਦੋਂ ਤੋਂ ਵੀ ਮੈਂ ਵਾਰ ਨੇ ਜਾਵਾਂ। ਪਰਹੇਜ ਨੇ ਸਾਡੇ ਵਾਸਤੇ, ਕਹਿੰਦੇ ਨੇ ਜੇ ਅੱਗੇ ਵਧਣਾ ਚਾਹੁੰਦਾ ਨਾ ਤਾਂ ਰੂਹਾਨੀਅਤ ਦੇ ਰਾਹ ਉੱਤੇ ਤੁਰ ਰਿਹਾ, ਜੇ ਅੱਗੇ ਜਾਣਾ ਚਾਹੁੰਦਾ ਤੇ ਇਹਨਾਂ ਗੱਲਾਂ ਤੋਂ ਪਰਹੇਜ ਰੱਖੀ। ਹਾਂ ਤੁਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ, ਉਹੀ ਅੱਗੇ ਜਾ ਸਕਦਾ ਜਿਹੜਾ ਇਹਦੇ ਤੋਂ ਬਚਿਆ ਰਹੇਗਾ। ਪਰ ਬਚਣਾ ਹੈ ਬੜਾ ਔਖਾ, ਜੇ ਸੰਗਤ ਕਰਦੇ ਰਹੀਏ ਫਿਰ ਬਚੇ ਰਹੀਦਾ। ਪਾਣੀ ਮਿਲਦਾ ਰਵੇ ਫਸਲ ਨਹੀਂ ਮਰਦੀ, ਤੇ ਜਦੋਂ ਪਾਣੀ ਨਾ ਮਿਲੇ ਫਿਰ ਫਸਲ ਮਰਨੀ ਸ਼ੁਰੂ ਹੋ ਜਾਂਦੀ ਹੈ। ਸੰਗਤ ਕਰਦੇ ਰਹੀਏ ਫਿਰ ਰੰਗਤ ਚੜੀ ਰਹਿੰਦੀ ਹੈ, ਮਨ ਪ੍ਰਭਾਵ ਕਬੂਲ ਦਾ ਅਸਰ ਹੁੰਦਾ, ਤੇ ਜਦੋਂ ਸੰਗਤ ਕਰਨੀ ਛੱਡ ਦਿੰਦੇ ਹਾਂ ਤੇ ਫਿਰ ਓਦਾਂ ਹੀ ਹੋ ਜਾਈਦਾ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਨਾਮ ਦੀ ਐਸੀ ਦਵਾਈ ਦਿੱਤੀ, ਤਨ ਮਨ ਦੇ ਰੋਗ ਲੋਕਾਂ ਦੇ ਠੀਕ ਕਰ ਦਿੱਤੇ। ਸਾਰੇ ਮਹਾਰਾਜ ਦੇ ਗੁਣ ਗਾ ਰਹੇ ਨੇ, ਚੇਤਕ ਦੀ ਬਿਮਾਰੀ ਮਹਾਰਾਜ ਨੇ ਆਪਣੇ ਸਰੀਰ ਉੱਤੇ ਲੈ ਲਈ। ਇਹ ਹੁੰਦਾ ਸਾਧੂਆਂ ਦਾ ਕੰਮ, ਗੁਰਮੁਖਾਂ ਦਾ ਕੰਮ, ਗੁਰੂਆਂ ਦਾ ਕੰਮ, ਦੁੱਖ ਆਪ ਲੈ ਲੈਣੇ ਤੇ ਲੋਕਾਂ ਦੀਆਂ ਝੋਲੀਆਂ ਵਿੱਚ ਸੁੱਖ ਪਾਉਣਾ, ਸੁੱਖਾਂ ਦੀਆਂ ਦਾਤਾਂ ਬਖਸ਼ਣੀਆਂ। ਇਸੇ ਕਰਕੇ ਦਾਸ ਤੁਹਾਡੇ ਚਰਨਾਂ 'ਚ ਹਮੇਸ਼ਾ ਅਰਜ਼ ਕਰਦਾ, ਪਿਆਰਿਓ ਕਦੇ ਵੀ ਇਹ ਨਾ ਕਿਹਾ ਕਰੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿੱਖੀ ਦਿੱਤੀ ਪੰਜ ਸਿਰ ਲੈ ਕੇ, ਇਹ ਨਹੀਂ ਕਹਿਣਾ ਚਾਹੀਦਾ ਕਦੇ।
1: ਕਿਉਂਕਿ ਗੁਰੂ ਲੈਂਦਾ ਨਹੀਂ ਕੁਛ, ਜਿਹੜਾ ਲਵੇ ਉਹ ਗੁਰੂ ਕਹਿੰਦਾ ਹੋਇਆ। ਸਿੱਖ ਵੀ ਐਸਾ ਚਾਹੀਏ ਜੋ ਤਨ ਮਨ ਗੁਰ ਕੋ ਦੇ, ਸਿੱਖ ਚਾਹੀਦਾ ਜਿਹੜਾ ਤਨ ਮਨ ਗੁਰੂ ਨੂੰ ਦੇਣ ਵਾਲਾ ਹੋਵੇ, ਸਮਝੇ ਗੁਰੂ ਦਾ। ਤੇ ਨਾਲ ਹੀ ਗੁਰੂ ਵੀ ਐਸਾ ਚਾਹੀਏ ਜੋ ਸਿੱਖ ਦਾ ਕਛੂ ਨਾ ਲੇ, ਗੁਰੂ ਵੀ ਇਹੋ ਜਿਹਾ ਚਾਹੀਦਾ ਜਿਹੜਾ ਸਿੱਖ ਤੋਂ ਲਵੇ ਨਾ ਕੁਛ, ਏਦਾਂ ਦਾ ਗੁਰੂ ਚਾਹੀਦਾ। ਤੇ ਨਾ ਹੀ ਗੁਰੂ ਕਦੇ ਕੁਛ ਲੈਂਦਾ, ਜਿਹੜਾ ਲੈਣ ਵਾਲਾ ਹੋਵੇ ਉਹ ਗੁਰੂ ਨਹੀਂ ਹੁੰਦਾ। ਸਤਿਗੁਰੂ ਨਹੀਂ ਕੁਛ ਮੰਗਦੇ ਸਾਡੇ, ਅਸੀਂ ਆਪਣੀ ਮਰਜ਼ੀ ਨਾਲ ਅੱਜ ਭੇਟਾ ਦਿੰਦੇ ਹਾਂ, ਭਾਵੇਂ ਕੱਖ ਦਿਓ ਭਾਵੇਂ ਲੱਖ ਦਿਓ। ਇੱਥੇ ਮੁੱਲ ਦੀਆਂ ਥਾਲੀਆਂ ਨਹੀਂ ਮਿਲਦੀਆਂ ਵੀ 10 ਰੁਪਏ ਦਾ ਟੋਕਨ ਚਾਹੀਦਾ ਤੇ ਫਿਰ ਥਾਲੀ ਮਿਲੂ ਦਿੰਦੋ, ਏਦਾਂ ਦੀ ਗੱਲ ਨਹੀਂ। ਇੱਥੇ ਇੱਥੇ ਤੁਸੀਂ 10 ਰੁਪਏ ਦਿਓ ਭਾਵੇਂ ਨਾ ਦਿਓ, ਪ੍ਰਸ਼ਾਦਾ ਛਕ ਲਓ ਆਉਂਦੇ ਹੋਏ, ਜਾਂਦਿਆਂ ਇੱਛਾ ਹੋਈ ਵਿੱਚ ਦੀ ਛਕਣਾ ਹੁੰਦਾ, ਕਈ ਵਿੱਚ ਦੀ ਵੀ ਉੱਠ ਕੇ ਜਾਂਦੇ, ਮੈਨੂੰ ਪਤਾ ਲੱਗਦਾ ਵਿੱਚ ਉੱਠ ਕੇ ਵੀ ਜਾ ਕੇ ਕਈ ਗੱਫਾ ਲਾਉਣ ਵਾਲੇ ਹੁੰਦੇ ਨੇ। ਕਾਰ ਸੇਵਾ ਵਾਲੇ ਬਾਬਿਆਂ ਲੰਗਰ ਲਾਇਆ ਖੁੱਲਾ ਚੱਲਦਾ, ਚਲੋ ਬਈ ਇੱਕ ਵਾਰੀ ਆਉਂਦਿਆਂ ਛਕ ਲਿਆ, ਇੱਕ ਵਾਰੀ ਵੇਚਿਆ ਹੀ ਛਕ, ਵੇਚੀ ਛਕ। ਕਈ ਬਹੁਤ ਹੀ ਹੁੰਦੇ ਜਾਣ ਲੱਗਿਆਂ ਫਿਰ ਕਹਿੰਦੇ ਸਰ ਲਾ ਲਓ ਗੱਫਾ, ਜਾਣ ਲੱਗਿਆਂ ਫਿਰ ਵੀ ਛਕਦੇ ਨੇ ਕਈ। ਇੱਥੇ ਗੁਰਮੁਖੋ ਮੰਗਿਆ ਨਹੀਂ ਜਾਂਦਾ ਕੁਛ, ਤੁਹਾਡੀ ਮਰਜ਼ੀ ਆ, ਕੱਖ ਦਿਓ ਲੱਖ ਦਿਓ। ਤੇ ਸਤ ਸੰਗਤ ਜੀ ਦਾਸ ਦਰਜ ਕਰ ਰਿਹਾ ਸੀ ਕਿ ਸੱਚੇ ਪਾਤਸ਼ਾਹ ਨੇ ਲਿਆ ਨਹੀਂ ਸਾਥੋਂ ਕੁਛ। ਆਪਾਂ ਕਹਿੰਦੇ ਹਾਂ ਸਿੱਖੀ ਸਿਰ ਦੇ ਕੇ ਲਈ ਆ ਸੀ, ਕਿੱਡਾ ਵੱਡਾ ਸਿੱਖ ਮਾਣ ਕਰਦੇ ਨੇ, ਕਿੱਡਾ ਉੱਚਾ ਬੋਲ ਆ ਵੀ ਅਸੀਂ ਤੇ ਸਿੱਖੀ ਸਿਰ ਦੇ ਕੇ ਲਈ ਆ। ਜਿਵੇਂ ਸਾਨੂੰ ਵੀ ਪੁੱਛੇ ਫਲਾਣਾ ਸਿਆ ਘਰ ਬੜਾ ਸੋਹਣਾ ਤੇਰਾ, ਅਸੀਂ ਆਖੀਏ ਘਰ ਐਵੇਂ ਥੋੜਾ ਲਿਆ, ਮੈਂ 10 ਲੱਖ ਲਾਇਆ, ਮੈਂ ਇਸ ਘਰ ਤੇ 5 ਲੱਖ ਲਾਇਆ। ਜੇ ਕੋਈ ਆਖੇ ਫਲਾਣਾ ਸਿਆ ਗੱਡੀ ਤੇਰੀ ਬੜੀ ਸੋਹਣੀ ਆ, ਅਸੀਂ ਆਖੀਏ ਐਵੇਂ ਥੋੜਾ ਲਈ ਆ, ਅਸੀਂ 1 ਲੱਖ ਲਾਇਆ। ਮੋਟਰਸਾਈਕਲ ਬੜਾ ਸੋਹਣਾ, 1,000 ਲਾਇਆ, ਐਵੇਂ ਥੋੜਾ ਲਿਆ, 1,000 ਲਾਇਆ। ਅਸੀਂ ਸਿੱਖ ਮਾਣ ਕਰਕੇ ਕਹਿੰਦੇ ਹਾਂ ਸਿੱਖੀ ਐਵੇਂ ਥੋੜਾ ਲਈ ਆ, ਸਿੱਖੀ ਅਸੀਂ ਸਿਰ ਦੇ ਕੇ ਲਈ ਆ। ਪਰ ਗੁਰਮੁਖੋ ਸਿਰ ਦਿੱਤੇ ਕਿੰਨੇ ਆ? ਸਿਰ ਦੇ ਕੇ ਤੇ ਅਸੀਂ ਕਹਿੰਦੇ ਹਾਂ ਵੀ ਸਿੱਖੀ ਲਈ ਆ, ਸਿਰ ਦਿੱਤੇ ਕਿੰਨੇ? ਅੱਗੋਂ ਸਾਡਾ ਜਵਾਬ ਹੋਏਗਾ, 5 ਪਿਆਰਿਆਂ ਨੇ ਸੀਸ ਦਿੱਤੇ ਤੇ ਸਿੱਖੀ ਫੇਰ ਲਈ। ਪਰ ਨਹੀਂ ਗੁਰਮੁਖੋ, ਜੇ ਕਿਸੇ ਦੁਕਾਨ ਉੱਤੇ ਸੌਦਾ ਲੈਣ ਵਾਸਤੇ ਜਾਓ, 500 ਦਾ ਨੋਟ ਫੜਾਓ, ਅਗਲਾ ਤੁਹਾਨੂੰ ਨਾਲੇ ਤੇ ਸੌਦਾ ਦੇ ਦੇਵੇ ਤੇ ਨਾਲੇ ਤੇਰਾ 500 ਮੋੜ ਕੇ ਦੇ ਦੇਵੇ, ਤੇ ਫਿਰ ਇਹ ਥੋੜਾ ਕਹੇਗਾ ਵੀ ਮੈਂ ਮੁੱਲ ਲੈ ਕੇ ਆਇਆ। ਤੈਨੂੰ ਕਹਿਣਾ ਪੈਣਾ ਵੀ ਦੁਕਾਨਦਾਰ ਨੇ ਬਖਸ਼ਿਸ਼ ਕੀਤੀ ਆ, ਉਹਨੇ ਮੇਰੇ ਤੇ ਕਿਰਪਾ ਕੀਤੀ ਆ। ਅਸੀਂ ਕਿਉਂ ਨੀ ਇਹ ਗੱਲ ਕਹਿੰਦੇ ਵੀ ਸਿੱਖੀ ਗੁਰੂ ਗੋਬਿੰਦ ਸਿੰਘ ਮਰ ਨੇ ਸਾਨੂੰ ਬਖਸ਼ੀ ਆ, ਅਸੀਂ ਕੌਣ ਆ ਸਿੱਖੀ ਲੈਣ ਵਾਲੇ? ਅਸੀਂ ਸਿੱਖੀ ਸਿਰ ਦੇ ਕੇ ਨਹੀਂ ਲਈ, ਪੰਜਾਂ ਨੇ ਸੀਸ ਦਿੱਤੇ ਸੀ, ਮਹਾਰਾਜ ਨੇ 5 ਦੇ 5 ਸੀਸ ਦੁਆਰਾ ਧੜਾਂ ਨਾਲ ਜੋੜ ਦਿੱਤੇ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਪਰ ਸੀਨਾ ਤਾਣ ਕੇ ਸਾਹਮਣੇ ਤੁਰਿਆ ਜਾਂਦਾ ਉਸ ਸਰੋਤ ਉਸ ਬੰਦਾ ਹੇੜੀ ਦੀ ਆਵਾਜ਼ ਦੇ ਸੁਣ ਚ ਮਸਤ ਹੋ ਜਾਂਦਾ ਤੇ ਤੀਰ ਸਨਮੁਖ ਹੋ ਕੇ ਬਾਣ ਸੈਂਦਾ ਪਰ ਉਹ ਆਵਾਜ਼ ਨਹੀਂ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
3: Gujri Mahalla Panjwa Kar Kirpa Apna Dars Dijai Jas Gaavu Nis Arpur Kes Sang Das Pag Charu Eh Manorath Mohor Thakur ਤੁਜ ਬਿਨ ਬੀਆ ਨਾ ਹੋਰ ਚਿਤ ਚਿਤਵੋ ਹਰ ਰਸਨ ਅਰਾਦੋ ਨਿਰਖੋ ਤੁਮਰੀ ਹੋਰ ਰਹਾਉ ਦਿਆਲ ਪੁਰਖ ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰਸ ਆਖੀ ਫੋਰ ਗੁਜਰੀ ਮਹੱਲਾ ਪੰਜਵਾਂ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਈ ਸਾਧ ਸੰਗਤ ਕੋ ਜੋਹੇ ਨਾ ਸਾਕੈ ਮਲ ਮਲ ਧੋਐ ਪਾਏ ਅਬ ਮੋਹੇ ਆਏ ਪਰਿਓ ਸਰਨਾਏ ਗੋਹਜ ਪਾਵ ਕੋ ਬਹੁਤ ਪਰਜਾਰੈ ਮੋਹ ਕੋ ਸਤਿਗੁਰੁ ਦੀਓ ਹੈ ਬਤਾਏ ਰਹਾਉ ਸਿੱਧ ਸਾਧਕ ਅਰ ਜਖ ਕਿਨਰ ਨਰ ਰਹੀ ਕੰਠ ਉਰਜਾਈ ਜਨ ਨਾਨਕ ਅੰਗ ਕੀਆ ਪ੍ਰਭ ਕਰਤੈ ਜਾਂ ਕੈ ਕੋਟ ਐਸੀ ਦਸਾਈ ਗੁਜਰੀ ਮਹੱਲਾ ਪੰਜਵਾਂ ਆਪ ਜਸ ਮਿਟੈ ਹੋਐ ਜਗ ਕੀਰਤ ਦਰਗਾਹ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨ ਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾਂ ਤੇ ਕਾਲ ਨਾ ਬਿਰਥੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਮੋਹੇ ਸਰਨ ਦੀਨ ਦੁਖ ਭੰਜਣ ਤੂੰ ਦੇਹੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੀ ਹਰ ਦਾਸ ਹੈ ਪੈਜ ਰਖਾਈਐ ਗੁਜਰੀ ਮਹੱਲਾ ਪੰਜਵਾਂ ਵਿਸਵੰਬਰ ਜੀਅਨ ਕੋ ਦਾਤਾ ਭਗਤ ਭਰੇ ਭੰਡਾਰ
4: ਜਾਂ ਕੀ ਸੇਵਾ ਨਿਫਲ ਨਾ ਹੋਵਤ
3: ਹਿਨ ਮਹਿ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾਂ ਕਉ ਅਰਾਦ ਹੈ ਤਾਹੂ ਕਉ ਤੂੰ ਜਾਚ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰੱਖ ਹੈ

ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਭੇਦ ਸੁਆਮੀ ਸਰਨ ਤਾ ਕੀ ਆਓ ਚਰਨ ਕਮਲ ਅਰਾਧ ਹਿਰਦੈ ਏਕ ਸਿਉ ਲਿਵ ਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੁਜਰੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਟੂਟ ਦੁਖ ਅਨੇਰਾ ਭੈ ਬਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹੋ ਆਪ ਰਾਖੇ ਭਏ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬਹੂ ਬ੍ਰਹਮ ਪ੍ਰਭ ਸਮਰੱਥ ਗੁਣ ਅਨਕ ਰਸਨਾ ਕਿਆ।

ਸਿਰ ਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੰਜਵਾਂ ਅਹਮ ਬੁੱਧ ਬਹੁ ਸਗਨ ਮਾਇਆ ਮਹਾਂਦੀਰਗ ਰੋਗ ਹਰ ਨਾਮ ਔਖਦ ਗੁਰਨਾਮ ਦੀਨੋ ਕਰਨ ਕਾਰਨ ਯੋਗ ਮਨ ਤਨ ਬਾਂਛੀਐ ਜਨ ਧੂਰ ਕੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਾਧ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀਐ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਮਨ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੂਨੀ ਭਵਨ ਮਿੱਤਰ ਪੁੱਤਰ ਕਲੱਤਰ ਸੁਰ ਰਿੱਧ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁੱਖ ਨਿਵਾਰੀ ਮਿਲੈ ਹਰ ਜਨ ਸੰਤ ਸਰਬ ਬਿਦ ਭ੍ਰਮ ਤੇ ਪਕਾਰ ਹੈ ਕਤਹਿ ਨਾਹੀ ਛੋਟ ਹਰ ਚਰਨ ਸਰਨ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਯੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨਾ ਅਪਾਉ ਕਰ ਅਨਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੁਜਰੀ ਮਹੱਲਾ ਪੰਜਵਾਂ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਝ ਬਿਨ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ਰਹਾਉ ਸਤਿਗੁਰ ਸੇਵ ਲੱਗੇ ਹਰ ਚਰਨੀ ਵੱਡੈ ਭਾਗ ਲਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦੈ ਆਲਾ ਆਪ ਤਰੈ ਸੰਗਤ ਸਭ ਉਧਰੈ ਬਿਨਸੀ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ ਤ੍ਰਿਹ ਦਸ ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚਿਤ ਹੋ ਬਾਸ ਦਿਉ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਭੇਦ ਜਿਤ ਲਾਗੀ ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਂਗਨ ਮੇਰੈ ਪੋਹ ਪਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਟੋ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀ ਅਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦੈ ਗਿਰੀ ਜੋਗੀ ਕਾਮ ਕ੍ਰੋਧ ਹੰਕਾਰ ਤਜੀ ਅਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥੀ ਅਲੇ ਸੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦ ਤਾਸ ਰਸਾਦਨ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹਿ ਨਾ ਗਰਭੰ ਵੇਖ ਤਾਜ ਅੰਮ੍ਰਿਤ ਪਿਆਇਆ ਗੁਜਰੀ ਮਹੱਲਾ ਪਹਿਲਾ
कवन कवन जाच है प्रभदाती, ताके अंत ना परह सुमार। जैसी भूख होए अब अंतर, तू समरथ सच देवन हार। ऐजी जप तप संयम सच आधार, हर हर नाम देह सुख पाई है। तेरी भगत भरे भंडार रहाउ, सुन समाद रह लिव लागी। एका एकी शब्द बीचार, जल थल धरन गगन तह नाही। आपे आप पिया करतार, ना तद माया मगन ना छाया। ना सूरज चंद ना ज्योत अपार, सर्व दृष्ट लोचन अभयंतर। एका नदर सोत्रे पवन सार, पवन पानी अगन तिन किया। ब्रह्मा विष्णु महेश अकार, सर्वे जाचक तू प्रवदाता। दात करे अपने विचार, कोट ततीस जाच है प्रभ नायक। देंदे तोट नाही भंडार, ऊंडे भांडे कछ ना समावे। सीधे अमृत परे निहार, सिद्ध समाधि अंतर जाच है। रिद सिद्ध जाच करह जयकार, जैसी प्यास होए मन अंतर। तैसो जल देवह

ਸੀ ਕਹੀਏ ਰਸੀਅਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਏ ਭੋਗਨ ਮਹਿ ਭੋਗੀ ਗ੍ਰਸਤਨ ਮਹਿ।

ਜੋ ਚੱਲੈ ਤਾਂ ਜੀਵਨ ਪਦਵੀ ਪਾਹੇ। ਹੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ। ਨਾਨਕ ਨਦਨੀ ਮਨ ਵਸੈ ਗੁਰਮੁਖ ਸਹਿਜ ਸਮਾਏ। ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੈ ਸਿਰ ਧੰਦੈ ਮਾਰ। ਦੂਜੈ ਭਾਏ ਸੁੱਤੇ ਕਬੈ।

ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਏ ਮਹੱਲਾ ਤੀਜਾ ਸੱਚਾ ਨਾਮ ਧਿਆਈ ਹੈ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁਝਈ ਅੰਧਾ ਕੱਚ ਨਿਕੱਚ ਪੌੜੀ ਸੰਜੋਗ ਵਜੋਗ ਉਪਾਇਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੈ ਲਾਇਆ ਮਾਇਆ ਕਾ ਮੂਲ ਰਚਾਇਨ ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ ਵਡਿਆਈ ਪਾਵੈ ਨਾਨਕ ਆਪ ਛੋੜ ਗੁਰ ਮਾਹੇ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਐ ਤਾਰੀ ਅਣ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵੇਕਾਰੀ ਹਰ ਹਰ ਨਾਮ ਧਿਆਈ ਹੈ ਹਰ ਹਰ ਨਿਸਤਾਰੀ।

ਸਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸੰਸਾਰ ਦੇ ਸਾਂਝੇ ਅਵਤਾਰ ਸਾਰੇ ਸੰਸਾਰ ਨੂੰ ਸਾਂਝੀ ਬਾਣੀ ਸਾਂਝਾ ਉਪਦੇਸ਼ ਦੇਣ ਵਾਸਤੇ ਆਏ ਉਹਨਾਂ ਦੀ ਰਚਨਾ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਤਮ ਬਾਣੀ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ 2 ਸਲੋਕ ਤੇ 1 ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਹੈ।

ਉਸ ਤੋਂ ਅੱਗੇ ਮਹਾਰਾਜ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ। ਜਪ ਤੋਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆਦਿ ਸੱਚ। ਸੰਸਾਰ ਜਦੋਂ ਸਾਜਿਆ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੱਚ, ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਦੋਂ ਵੀ ਵਾਹਿਗੁਰੂ ਸੱਚ। ਹੁਣ ਸ੍ਰਿਸ਼ਟੀ ਸਾਜੀ ਹੋਈ ਗਏ ਵਰਤਮਾਨ ਸਮੇਂ ਵਿੱਚ ਵੀ ਵਾਹਿਗੁਰੂ ਸੱਚ, ਤੇ ਜਦੋਂ ਸ੍ਰਿਸ਼ਟੀ ਹੋਵੇਗੀ ਨਹੀਂ ਅਕਾਲ ਪੁਰਖ ਪਰਮੇਸ਼ਰ ਉਦੋਂ ਵੀ ਸੱਚ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇੱਕ ਸਵਾਲ ਪੈਦਾ ਹੋਇਆ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਰ। ਇਹ ਸਵਾਲ ਹੈ ਕਿਵੇਂ ਅਸੀਂ ਸੱਚੇ ਬਣ ਸਕੀਏ, ਕਿਵੇਂ ਜੋ ਕੂੜ ਦੀ ਕੰਧ ਜੀਵ ਅਤੇ ਈਸ਼ਵਰ ਦੇ ਵਿਚਾਲੇ ਪੈਦਾ ਹੋਈ ਗਏ, ਉਸ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦਾ ਨਿਵੇਕਲਾ ਢੰਗ ਸੀ, ਵੇ ਆਫ ਕਨਵਿੰਸਿੰਗ, ਕਿਸੇ ਨੂੰ ਸਮਝਾਉਣ ਦਾ ਉਹਨਾਂ ਦਾ ਵਿਲੱਖਣ ਤਰੀਕਾ ਸੀ ਕਿ ਜਿਸ ਨਾਲ ਵੀ ਗੁਰੂ ਮਹਾਰਾਜ ਨੇ ਚਰਚਾ ਕੀਤੀ, ਵਿਚਾਰ ਵਟਾਂਦਰਾ ਕੀਤਾ, ਪਹਿਲੋਂ ਸਤਿਗੁਰਾਂ ਨੇ ਆਪਣੀ ਵਿਚਾਰ ਨਹੀਂ ਦੱਸੀ। ਪਹਿਲਾਂ ਜਿਸ ਕਰਮ ਧਰਮ ਦੇ ਵਿੱਚ ਕੋਈ ਜੀਵ ਵਿਚਰ ਰਿਹਾ ਸੀ, ਪਹਿਲਾਂ ਉਸ ਦੇ ਧਰਮ ਦੀ, ਉਸ ਦੇ ਕਰਮ ਦੀ ਗੱਲ ਕੀਤੀ। ਜਿਵੇਂ ਇੱਕ ਕਾਬਲ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਨ ਵਾਸਤੇ ਪਹਿਲਾਂ ਆਪਣੀ ਦਵਾਈ ਨਹੀਂ ਦੱਸਦਾ, ਪਹਿਲਾਂ ਉਸ ਮਰੀਜ਼ ਤੋਂ ਪੁੱਛਦਾ ਹੈ ਤੈਨੂੰ ਕਿੰਨੇ ਚਿਰ ਦਾ ਇਹ ਰੋਗ ਹੈ, ਤੁਹਾਡੇ ਘਰਾਣੇ ਵਿੱਚ ਤਾਂ ਇਹ ਰੋਗ ਨਹੀਂ, ਕਿਵੇਂ ਪੈਦਾ ਹੋਇਆ ਹੈ। ਮਰੀਜ਼ ਤੋਂ ਪਹਿਲਾਂ ਸਾਰੀ ਵਾਕਫੀਅਤ ਲੈ ਕੇ ਫਿਰ ਡਾਕਟਰ ਆਪਣੀ ਰਾਏ ਤੇ ਦਵਾਈ ਦੱਸਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗੀਆਂ ਤੋਂ, ਸਿੱਧਾਂ ਤੋਂ, ਸਨਾਤਨੀ ਪੁਰਸ਼ਾਂ ਤੋਂ, ਰਿਸ਼ੀਆਂ ਮੁਨੀਆਂ ਤੋਂ, ਉਸ ਸਮੇਂ ਦੇ ਧਾਰਮਿਕ ਰਾਜਸੀ ਆਗੂਆਂ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਸੁਣੀ ਤੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਮਤ ਵਿੱਚੋਂ ਹੀ, ਉਹਨਾਂ ਦੇ ਕਰਮਾਂ ਵਿੱਚੋਂ ਹੀ ਮਹਾਰਾਜ ਨੇ ਸਿੱਖਿਆ ਦਿੱਤੀ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਚੱਲ ਰਹੇ ਚਾਰ ਮਤ, ਚਾਰ ਸੰਪਰਦਾਵਾਂ, ਚਾਰ ਮਾਰਗ ਜੋ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਚੱਲ ਰਹੇ ਸੀ, ਉਹਨਾਂ ਚਾਰਾਂ ਮਤਾਂ ਤੋਂ ਹੀ ਮਹਾਰਾਜ ਨੇ ਆਪਣੀ ਗੱਲ ਆਰੰਭ ਕੀਤੀ। ਇੱਕ ਬਹੁਤ ਵੱਡੀ ਗਿਣਤੀ ਦਾ ਮਤ ਸਾਡੇ ਦੇਸ਼ ਵਿੱਚ ਹੁਣ ਵੀ ਹੈ, ਉਸ ਮਤ ਨੂੰ ਕਹਿੰਦੇ ਨੇ ਸੋਧੀਆਂ ਦਾ ਮਤ, ਪਵਿੱਤਰਤਾ ਰੱਖਣ ਵਾਲਾ ਮਤ, ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ, ਸਿਧਾਂਤ ਹੈ ਕਿ ਤੀਰਥਾਂ ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ, ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿੱਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ, ਲੱਖਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ ਜਾਣ,
ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੇ ਕਹੀਏ ਇਸ਼ਨਾਨ ਕਰਨ ਤੋਂ ਸੋਚ ਨਾ ਹੋ ਗਈ, ਤੇਰੇ ਤਨ ਦੇ ਨਾਤਿਆਂ ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ, ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਇਹ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿੱਚ ਮੈਲ ਹੈ ਉਹਨੂੰ ਦੁਨੀਆਂ ਵਿੱਚ ਨਿਰਮਲ ਦਿਖਣਾ ਹੀ ਕੋਈ ਨਹੀਂ, ਦੁਨੀਆਂ ਵਿੱਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ। ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਹੈ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ, ਤੇ ਤਨ ਧੋਤੇ ਮਨ ਖੱਛਾ ਨਾ ਹੋਏ। ਤੇ ਸਰੀਰ ਦੇ ਧੋਤਿਆਂ ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਗਏ, ਆਪਾਂ ਅੱਲਾ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿੱਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ਼ ਕਰ ਲਈਏ ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸ ਨਕੋਰ, ਉਸ ਘੀਆ ਨੂੰ ਅੱਲਾ ਨੂੰ ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲਓ ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੂੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ ਮਨ ਮੈਲਾ ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼

ਲੱਖਾਂ ਵਾਰ ਜਾ ਕੇ ਤੀਰਥਾਂ ਤੇ ਗੋਤੇ ਲਾਈਏ, ਮਨ ਨਿਰਮਲ ਨਹੀਂ ਹੋਣਾ, ਕਿਉਂਕਿ ਬਾਹਰ ਦੇ ਪਾਣੀ, ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ। ਮਨ ਮਾਦਾ ਨਹੀਂ ਹੈ, ਉਹ ਨਿਰਗੁਣ ਹੈ, ਜਿਸ ਕਰਕੇ ਇਹ ਸਾਬਣ, ਸ਼ੈਂਪੂ ਤੇ ਪਾਣੀ ਉੱਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ ਤੇ ਇਸ਼ਨਾਨ, ਤੀਰਥਾਂ ਤੇ ਗੋਤੇ, ਤੀਰਥਾਂ ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਜ਼ਾਦਾ ਚੱਲੀ ਹੈ, ਕੇਵਲ ਤਨ ਤੱਕ ਮਹਿਦੂਦ ਰਹਿੰਦੀ ਹੈ, ਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਤੀਰਥਾਂ ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜ੍ਹਿਆਂ ਤੋਂ ਹੋਣੀ ਹੈ, ਨਾ ਤੀਰਥਾਂ ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੋਣੀ ਹੈ, ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ ਤੇ ਜਾ ਕੇ ਮਹਾਰਾਜ ਕਹਿੰਦੇ ਗੋਤੇ ਲਾਓ, ਇਸ਼ਨਾਨ ਕਰੋ, ਪਰ ਤੇਰੇ ਮਨ ਨੇ

ਦੂਜਾ ਮਤ ਸਾਡੇ ਦੇਸ਼ ਵਿੱਚ ਬੜਾ ਪ੍ਰਧਾਨ ਮਤ ਹੈ, ਉਹ ਵੀ ਉਹਨਾਂ ਦਾ ਵਿਚਾਰ ਹੈ ਕਿ ਮੌਨ ਧਾਰਨ ਕਰੋ, ਮੁੱਖ ਤੋਂ ਬੋਲੋ ਨਾ। ਜੇ ਮੁੱਖ ਤੋਂ ਬੋਲਣਾ ਬੰਦ ਕਰੋਗੇ ਤੇ ਮਨ ਟਿਕ ਜਾਵੇ। ਉਹਨਾਂ ਬਾਬਤ ਸਤਿਗੁਰਾਂ

ਮੂੰਹ ਤੋਂ ਬੋਲਣਾ ਬੰਦ ਕਰਕੇ ਆਪਣੇ ਮਨ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ। ਚੁੱਪ ਹੈ, ਚੁੱਪ ਨਾ ਹੋ ਗਈ। ਜੇ ਮੁੱਖ ਤੋਂ ਬੋਲਣਾ ਚੁੱਪ ਕਰ ਦੋਗੇ, ਉਸ ਚੁੱਪ ਨਾਲ ਤੁਹਾਡੇ ਮਨ ਨੇ ਚੁੱਪ ਨਹੀਂ ਕਰਨਾ। ਸਤਿਗੁਰਾਂ ਦੀ ਬਾਣੀ ਦਾ ਪ੍ਰਮਾਣ ਹੈ ਕਿ ਮੋਨੀ ਹੋਏ ਬੈਠਾ ਇਕਾਂਤੀ ਗਿਰਦੈ ਕਲਪਨ ਗੰਠਾ। ਮੂੰਹ ਤੋਂ ਬੋਲਣਾ ਬੰਦ ਕਰ ਦਿੱਤਾ, ਇਕੱਲਾ ਰਹਿਣ ਲੱਗ ਗਿਆ, ਪਰ ਮੁੱਖ ਤੋਂ ਬਚਨ ਬੋਲਣੇ ਬੰਦ ਕਰਤੇ ਤੇ ਮਨ ਵਿੱਚ ਤਾਂ ਸੰਕਲਪਾਂ ਵਿਕਲਮਾਂ ਦੀ ਪੰਡ ਬੰਨ ਹੋ ਗਈ, ਇਕੱਠ ਹੋ ਗਿਆ ਵਿਚਾਰਾਂ ਦਾ। ਤੁਸੀਂ ਬਹੁਤ ਮੋਨੀਆਂ ਨੂੰ ਵੇਖਿਆ ਹੋਣੇ, ਉਹ ਮੂੰਹ ਤੋਂ ਤਾਂ ਬੋਲਣਾ ਬੰਦ ਕਰਦੇ ਨੇ, ਫਿਰ ਹੱਥਾਂ ਨਾਲ ਇਸ਼ਾਰੇ ਕਰਦੇ ਨੇ, ਅੱਖਾਂ ਨਾਲ ਇਸ਼ਾਰੇ ਕਰਦੇ ਨੇ, ਕਾਗਜ਼ਾਂ ਤੇ ਲਿਖ ਲਿਖ ਕੇ ਦਿੰਦੇ ਨੇ। ਉਹ ਜਿਹੜਾ ਕਾਗਜ਼ਾਂ ਤੇ ਲਿਖਣਾ, ਹੱਥਾਂ ਨਾਲ ਇਸ਼ਾਰੇ ਕਰਨੇ, ਅੱਖਾਂ ਨਾਲ ਇਸ਼ਾਰੇ ਕਰਨੇ, ਉਹ ਮਨ ਹੀ ਬੋਲ ਰਿਹਾ, ਉਹ ਮਨ ਹੀ ਅੰਦਰੋਂ ਆਵਾਜ਼ਾਂ ਦੇ ਰਿਹਾ। ਸਤਿਗੁਰੂ ਨਾਨਕ ਦੇਵ ਕਹਿੰਦੇ, ਗੁਰਮੁਖੋ ਇਹ ਜੀਭਾ ਬੋਲਣ ਵਾਸਤੇ ਦਿੱਤੀ ਹੈ। ਜੇ ਗੂੰਗੇ ਬਣਾਉਣਾ ਹੁੰਦਾ, ਵਾਹਿਗੁਰੂ ਨੇ ਬਹੁਤ ਨੂੰ ਜੇਭਾ ਦਿੱਤੀ, ਉਹ ਨਹੀਂ ਬੋਲਣ ਦੀ ਸਮਰੱਥਾ ਹੀ ਨਹੀਂ ਦਿੱਤੀ। ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜੇਭਾ ਤੈਨੂੰ ਬੋਲਣ ਵਾਸਤੇ ਦਿੱਤੀ ਹੈ, ਪਰ ਬੋਲਣ ਦਾ ਵਿਚਾਰ ਦੱਸਿਆ ਬਾਣੀ ਦੇ ਵਿੱਚ ਕਿ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ। ਮਹਾਰਾਜ ਕਹਿੰਦੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਿੱਥੇ ਕੋਈ ਨੇਕ ਬੰਦਾ ਮਿਲਦਾ, ਚੰਗੇ ਵਿਚਾਰਾਂ ਵਾਲਾ ਪੁਰਸ਼ ਮਿਲਦਾ, ਉੱਥੇ ਭਾਈ ਬੋਲ, ਉਹਦੇ ਨਾਲ ਬਚਨ ਬਲਾਸ ਕਰ, ਗੱਲਬਾਤ ਕਰ। ਪਰ ਜਿੱਥੇ ਕੋਈ ਨਾਸਤਕ ਮਿਲਦਾ, ਮਨਮੁੱਖ ਬੰਦਾ ਮਿਲਦਾ, ਉੱਥੇ ਮਹਾਰਾਜ ਕਹਿੰਦੇ ਮੌਨ ਧਾਰਨ ਕਰ ਲੈ। ਉੱਥੇ ਨਹੀਂ ਜੀਭਾਂ ਤੋਂ ਕੰਮ ਲੈਣਾ, ਜਿੱਥੇ ਕੋਈ ਨੇਕ ਪੁਰਸ਼ ਤੈਨੂੰ ਮਿਲਦਾ ਉਹਦੇ ਨਾਲ ਬਚਨ ਬਲਾਸ ਕਰ। ਕੋਈ ਨੇਕ ਸਿੱਖਿਆ ਪ੍ਰਾਪਤ ਹੋਵੇਗੀ, ਪਰ ਜਿੱਥੇ ਕੋਈ ਗਲਤ ਬੰਦਾ ਮਿਲਦਾ ਮਿਲੇ ਅਸੰਤ ਮਸ਼ਟ ਕਰ ਲਈਏ। ਤੇ ਜੇਬਾ ਦਿੱਤੀ ਕਾਹਦੇ ਵਾਸਤੇ ਸਾਨੂੰ? ਗੁਰਮੁਖੋ ਵਾਹਿਗੁਰੂ ਦਾ, ਭਗਵਾਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ। ਤੇ ਜਿਹੜੀ ਜੀਭਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਭਗਵਾਨ ਦਾ ਨਾਮ ਲਿਆ ਜਾਂਦਾ, ਉਸ ਜੀਭਾ ਨੂੰ ਤਾਂ ਬਾਣੀ

ਮਹਾਰਾਜ ਕਹਿੰਦੇ ਦੀਬਾ ਦਿੱਤੀਏ ਇਹਦੇ ਨਾਲ ਰਾਮ ਦਾ ਨਾਮ ਜਪ। ਚੁੱਪ ਕਰਨ ਵਾਸਤੇ ਜੀਬਾ ਨਹੀਂ ਦਿੱਤੀ। ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀ ਹੈ ਰਾਮ। ਜਿਨ੍ਹਾਂ ਮੁਖਾਂ ਵਿੱਚੋਂ ਰਾਮ ਸ਼ਬਦ ਨਿਕਲਦਾ ਉਹ ਰਸਨਾ ਧਨ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ। ਤੀਸਰਾ ਮਤ ਸਾਡੇ ਦੇਸ਼ ਵਿੱਚ ਸੀ ਗੁਰਮੁਖੋ, ਉਹ ਕਹਿੰਦੇ ਸੀ ਮਨ ਜੋ ਕੁਝ ਮੰਗਦਾ ਇਹਨੂੰ ਉਹੀ ਕੁਝ ਛਕਾਓ। ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ। ਜਿਹੜੇ ਪਦਾਰਥ ਮੰਗਦਾ ਪਦਾਰਥ ਦਿਓ। ਜੋ ਬੋਲਣਾ ਚਾਹੁੰਦਾ ਉਹ ਇਹਨੂੰ ਬੋਲਣ ਦਿਓ। ਖੁੱਲੀ ਛੁੱਟੀ ਦੇ ਦਿਓ ਮਨ ਨੂੰ ਤੇ ਮਨ ਰੱਜ ਕੇ ਟਿਕ ਜਾਵੇਗਾ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਇਹਨੂੰ ਸਾਰੇ ਪਦਾਰਥ ਛਕਾ ਦੇਵਾਂਗੇ, ਮਨ ਮਰਜ਼ੀ ਦੇ ਪਦਾਰਥ ਦੇਵਾਂਗੇ ਤਾਂ ਇਹ ਆਪੇ ਟਿਕ ਜੂਗਾ। ਬਾਬੇ ਨਾਨਕ ਨੇ ਉਹਨਾਂ ਦਾ ਵੀ ਜਵਾਬ ਦਿੱਤਾ ਕਿ ਮਨ ਦੀ ਭੁੱਖ ਐਸੀ ਹੈ ਪ੍ਰੇਮੀਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾ। ਸੱਤਾਂ ਪੁਰੀਆਂ ਦੇ ਪਦਾਰਥ ਤੇ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਨੂੰ ਦੇ ਦਈਏ ਇਹਦੀ ਭੁੱਖ ਤਾਂ ਵੀ ਨਹੀਂ ਹਟਣੀ। ਇਹ ਭੁੱਖਾ ਇਤਨਾ ਹੈ, ਆਪਾਂ ਵੇਖਦੇ ਹਾਂ ਦਿਨ ਵਿੱਚ ਕਿੰਨੀ ਵਾਰ ਰੱਜਦੇ ਹਾਂ ਆਪਾਂ। ਸਵੇਰੇ ਬ੍ਰੇਕਫਾਸਟ ਕਰੀ ਦਈਏ, 1 ਵਜੇ ਫੇਰ ਪ੍ਰਸ਼ਾਦੇ ਛਕੀਦੇ ਨੇ ਰੱਜ ਕੇ, ਤੇ ਦੁਪਹਿਰੇ ਨੂੰ ਆਪਾਂ ਕਹੀਦਾ ਘਰਦਿਆਂ ਨੂੰ ਮੈਂ ਰੱਜ ਗਿਆ, ਆਨੰਦ ਹੋ ਗਿਆ, ਭਰਪੂਰ ਹੋ ਗਿਆ। 8 ਵਜੇ ਫੇਰ ਚੁੱਲ੍ਹੇ ਕੋਲ ਫਰੀਦਾ ਵੀ ਤਵਾ ਪਰਾਤ ਖੜਕੀ ਹੈ ਕਿ ਨਹੀਂ ਖੜਕੀ। ਭੁੱਖਿਆ ਭੁੱਖ ਨਾ ਉਤਰੀ, ਇਹਨੂੰ ਜਿੰਨੀ ਵਾਰ ਮਰਜ਼ੀ ਰਜਾ ਲਓ ਫੇਰ ਭੁੱਖੇ ਦਾ ਭੁੱਖ। ਜੇ ਇਹਨੂੰ ਕਹੋ ਭਾਈ ਤੈਨੂੰ ਦੁਪਹਿਰੇ ਰਜਾਇਆ ਸੀ ਹੁਣ ਫੇਰ ਲੰਗਰ 'ਚ ਫਿਰਦੇ, ਇੱਕੋ ਇੱਕ ਜਵਾਬ ਹੈ ਸਾਡੇ ਮਨ ਦਾ, ਤੁਸੀਂ ਦੁਪਹਿਰੇ ਦੀ ਗੱਲ ਛੱਡੋ, ਹੁਣ ਸ਼ਾਮ ਨੂੰ ਦੱਸੋ ਕੀ ਲੰਗਰ ਵਿੱਚ ਬਣੇ। ਉਸ ਮਤ ਦਾ ਸਿਧਾਂਤ ਸੀ ਕਿ ਮਨ ਨੂੰ ਰਜਾ ਦਿਓ ਪਦਾਰਥਾਂ ਦੇ ਨਾਲ, ਜੋ ਵੀ ਮੰਗਦਾ ਇਹਨਾਂ ਨੂੰ ਖਾਣ ਦਿਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਨ ਦਿਓ, ਫਿਰ ਇਹ ਟਿਕ ਜੂਗਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੰਸਾਰੀ ਜੀਵਾਂ ਦਾ ਕੀ ਟਿਕਣਾ ਹੈ, ਇਹ ਤਾਂ ਇੰਦਰ ਵਰਗੇ, ਇੰਦਰ ਦੇ ਰਾਜ ਕਰਨ ਵਾਲੇ ਵੈਕੁੰਠ ਦੇ ਰਾਜੇ, ਉਹਨਾਂ ਦਾ ਵੀ ਨਹੀਂ ਟਿਕਿਆ, ਉਹਨਾਂ ਦਾ ਮਨ ਵੀ ਭੁੱਖਾ ਹੀ ਰਿਹਾ। ਬੜੇ ਬੜੇ ਬਾਦਸ਼ਾਹ, ਬੜੇ ਬੜੇ ਅਮੀਰ ਕਿਸੇ ਨੂੰ ਵੇਖ ਕੇ ਪੁੱਛ ਕੇ ਵੇਖ ਲਓ ਵੀ ਰੱਜ ਗਏ। ਰੱਜੇ ਤਾਂ ਇੱਥੇ ਰਾਜੇ ਨਹੀਂ ਤੇ ਦੁਨੀਆਂ ਨੇ ਕੀ ਰੱਜਣਾ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ, ਸਾਰੇ ਸੰਸਾਰ ਦੇ ਸੁੱਖ, ਸਾਰੇ ਸੰਸਾਰ ਦੀ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਕੋਲ ਲਿਆ ਦੋ ਤਾਂ ਵੀ ਇਹਨੇ ਰੱਜਣਾ ਨਹੀਂ। ਸੱਤਾ ਪੁਰੀਆਂ ਦੇ ਪਾ, ਸੱਤ ਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿੱਚ ਬਹੁਤ ਪਵਿੱਤਰ ਮੰਨਿਆ, ਕੇਦਾਰ, ਅਵੰਤਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ, ਬਨਾਰਸ ਗੁਰਸਿੱਖ ਪਿਆਰੇ। ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦਈਏ ਇਹ ਮਨ ਦੀ ਭੁੱਖ ਨਹੀਂ ਉਤਰਨੀ ਬਾਣੀ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ। ਸਾਰੀਆਂ ਪੁਰੀਆਂ ਦੇ ਪਦਾਰਥ ਗਿਣ ਕੇ ਨੀ, ਪੰਡਾ ਬੰਨ ਕੇ ਮਨ ਕੋ ਲਿਆ ਦਈਏ ਤਾਂ ਵੀ ਇਹਦੀ ਭੁੱਖ ਨਹੀਂ ਉਤਰਨੀ, ਤਾਂ ਵੀ ਹੋਰ ਮੰਗੇਗਾ। ਚੌਥਾ ਮਤ ਸਾਡੇ ਦੇਸ਼ ਵਿੱਚ ਇਹ ਸੀ ਗੁਰਮੁਖੋ, ਉਹ ਕਹਿੰਦੇ ਸੀ ਵਿਦਿਆ ਪੜ੍ਹੋ, ਗ੍ਰੰਥਾਂ ਦਾ ਅਧਿਐਨ ਕਰੋ, ਤੇ ਜਿਉਂ ਜਿਉਂ ਵਿਦਿਆ ਪੜ੍ਹੋਗੇ ਤੇ ਮਨ ਟਿਕਦਾ ਜਾਵੇ। ਬਹੁਤੀ ਵਿਦਿਆ ਪੜ੍ਹੋ ਤੇ ਮਨ ਦੀ ਸ਼ਾਂਤੀ ਆ ਜਾਵੇਗੀ। ਉਹਨਾਂ ਨੂੰ ਵੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤਾ ਕਿ ਸਹਸ ਸਿਆਣ ਪਾ ਲੱਖ ਹੋ ਹੈ ਇੱਕ ਨਾ ਚੱਲੀ ਨਾਲ। ਹਜ਼ਾਰਾਂ ਵਿਦਿਆ ਪੜ੍ਹੇ ਹੋਏ ਹੋਣ ਲੋਕ ਤੇ ਹਜ਼ਾਰਾਂ ਵਿਦਿਆ ਪੜ੍ਹੇ ਹੋਏ ਲੱਖਾਂ ਬੰਦੇ ਇਕੱਠੇ ਕਰੋ, ਪੰਜ ਚਾਰ ਨਹੀਂ, ਜਾਂ ਲੱਖਾਂ ਵਿਦਿਆ ਪੜ੍ਹੇ ਹੋਏ ਹਜ਼ਾਰਾਂ ਲੋਕ ਇਕੱਠੇ ਕਰ ਲਓ, ਇੰਨੀ ਵਿਦਿਆ ਕਿ ਇੱਕ ਇੱਕ ਬੰਦੇ ਵਿੱਚ ਹਜ਼ਾਰ ਹਜ਼ਾਰ ਗੁਣ ਹੋਵੇ। ਇਹਨਾਂ ਕੋਈ ਚਤਰਾਈਆਂ ਤੇ ਵਿਦਿਆ ਵੀ ਇਕੱਠੀ ਕਰ ਲਈਏ ਤਾਂ ਵੀ ਕਹਿੰਦੇ ਮਨ ਨੇ ਇੱਕ ਨੀ ਮੰਨਣੀ ਇੱਕ ਨਾ ਚੱਲੀ ਨਾ। ਆਹ ਵੇਖੋ ਹੁਣ ਸੰਸਾਰ ਵਿੱਚ ਵੇਖ ਲਓ ਪ੍ਰੇਮੀਓ, ਕੋਈ ਅਨਪੜ੍ਹ ਦੇਖਦਾ ਹੀ ਨਹੀਂ, ਸਭ ਪੜ੍ਹੇ ਲਿਖੇ ਨੇ। 40-45 ਸਾਲ ਪਹਿਲਾਂ ਪਿੰਡ ਵਿੱਚ ਕੋਈ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਹੁਣ BA MA PhD ਇੰਜੀਨੀਅਰ ਲਾਇਰ ਡਾਕਟਰ ਸਭ ਪੜ੍ਹੇ ਲਿਖੇ ਨੇ, ਪਰ ਕੀ ਮਨ ਟਿਕ ਗਿਆ ਸਾਡਾ ਇੱਡੀ ਵਿਦਿਆ ਪੜ੍ਹ ਕੇ। ਸਾਪੁਰਸਾ ਸਕੂਲ, ਸਾਪੁਰਸਾ ਕਾਲਜ, ਪਰ ਜਿਉਂ ਜਿਉਂ ਵਿਦਿਆ ਪੜ੍ਹੀ ਹੈ ਤੇ ਮਨ ਦਾ ਟਿਕਾ ਘਟਦਾ ਜਾਂਦਾ, ਮਨ ਦੀ ਸ਼ਾਂਤੀ ਘਟਦੀ ਜਾਂਦੀ ਹੈ। ਜੇ ਕਿਤੇ ਗ੍ਰੰਥ ਵਿਦਿਆ ਪੜ੍ਹ ਕੇ ਮਨ ਟਿਕਦਾ, ਹੁਣ ਤਾਂ ਅਨਪੜ੍ਹ ਕੋਈ ਨਹੀਂ ਹੈਗਾ ਤੇ ਸੰਸਾਰ ਨੂੰ ਸਵਰਗ ਬਣ ਜਾਣਾ ਚਾਹੀਦਾ। ਸਤਿਗੁਰ ਪਾਤਸ਼ਾਹ ਕਹਿੰਦੇ ਵਿਦਿਆ ਜਿਹੜੀ ਗ੍ਰੰਥਾਂ ਦੀ, ਇਹ ਸੋਝ ਦਿੰਦੀ ਹੈ ਜਗਤ ਦੀ। ਤੈਨੂੰ ਜੁਗਰਾਫੀਆ ਦੱਸ ਦੂਗਾ, ਫਲਾਣਾ ਦੇਸ਼ ਕਿੱਥੇ ਹੈ, ਪਹਾੜ ਕਿੱਥੇ ਨੇ, ਸਾਇੰਸ ਦੱਸ ਦੇਵੇਗੀ, ਚੰਦਰਮਾ ਕਿੱਥੇ ਹੈ, ਤਾਰੇ ਕਿੱਥੇ ਨੇ, ਪਤਾਲ ਕਿੱਥੇ ਨੇ, ਡਰਾਇੰਗ ਦੱਸ ਦੇਵੇਗੀ, ਨਕਸ਼ੇ ਬਣਾਉਣੇ, ਇੰਜੀਨੀਅਰਿੰਗ ਦੱਸ ਦੇਵੇਗੀ ਤੈਨੂੰ, ਡੈਮ ਬਣਾਉਣੇ, ਪੁਲ ਬਣਾਉਣੇ, ਮਕਾਨ ਬਣਾਉਣੇ, ਪਰ ਕੋਈ ਐਸੀ ਵਿਦਿਆ ਤੁਹਾਨੂੰ ਲੱਭਣੀ ਨਹੀਂ ਜੋ ਦੱਸ ਦੇਵੇ ਤੇਰੇ ਸਰੀਰ ਵਿੱਚ ਤੇਰਾ ਮਨ ਕਿੱਥੇ। ਬੜੇ ਅਲਟਰਾਸਾਊਂਡ ਚੱਲਦੇ ਨੇ, ਬੜੀਆਂ ਸਕਰੀਨਿੰਗ ਦੀਆਂ ਮਸ਼ੀਨਾਂ ਨੇ, ਬੜੇ ਗੁਰਮੁਖ ਪਿਆਰੇ ਉਪਕਰਨ ਪੈਦਾ ਹੋ ਗਏ, ਕਿੰਨੇ ਲੱਗੇ ਹੋਏ ਨੇ ਮਸ਼ੀਨਰੀਆਂ ਦੇ ਸੈੱਟ ਜਿਹੜੇ ਤੁਹਾਡੇ ਐਕਸਰੇ ਖਿੱਚਦੇ ਨੇ। ਚੰਡੀਗੜ੍ਹ ਵਿੱਚ ਬਹੁਤ ਵੱਡਾ ਸਥਾਨ ਹੈ PGI, ਕੋਈ ਡਾਕਟਰ ਐਸਾ ਨਹੀਂ ਹੋਵੇਗਾ ਜਿਹੜਾ ਤੁਹਾਡੇ ਮਨ ਦਾ ਐਕਸਰਾ ਖਿੱਚ ਦੇਵੇ, ਬਾਕੀ ਨਾੜ ਨਾੜ ਦੱਸ ਦੇਣਗੇ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਇਕੱਠੀਆਂ ਹੋ ਜਾਣ, ਲੱਖਾਂ ਵਿਦਿਆ ਇਕੱਠੀਆਂ ਹੋ ਜਾਣ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਏ। ਮਹਾਰਾਜ ਨੇ ਬਾਣੀ ਵਿੱਚ ਆਖਿਆ ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਵੈ ਦੂਖ ਸੰਤਾਪ। ਜਿਤਨੀ ਵਿਦਿਆ ਹੁਣ ਸਾਨੂੰ ਮਹਾਰਾਜ ਨੇ ਬਖਸ਼ੀ ਹੈ, ਇੰਤਜ਼ਾਮ ਹੈ, ਇੱਥੇ ਤਾਂ ਸ਼ਾਂਤੀ ਉਹ ਸ਼ਾਂਤੀ ਵਰਤ ਜਾਣੀ ਚਾਹੀਦੀ। ਪਰ ਹੋਇਆ ਕੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਨੇ 500 ਸਾਲ ਪਹਿਲਾਂ ਕਹਿ ਦਿੱਤਾ ਕਿ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ, ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਨੂੰ ਪੜ੍ਹ ਕੇ ਤੇਰੇ ਵਿੱਚ ਮਾਣ ਆ ਗਿਆ, ਹੰਕਾਰ ਆ ਗਿਆ। ਉਸ ਵਿਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਤੋਂ ਤੂੰ ਗਰੀਬਾਂ ਦਾ ਲੋਕਾਂ ਦਾ ਖੂਨ ਚੂਸ ਕੇ ਆਪਣਾ ਪੇਟ ਭਰਨ ਦੀ ਉਹ ਗੱਲ ਸੋਚੇ। ਉਸ ਵਿਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਚੋਂ ਤੂੰ ਕਿਸੇ ਗਰੀਬ ਦਾ, ਮੁਤਾਜ ਦਾ, ਦੁਖੀ ਦਾ ਦਰਦ ਨਹੀਂ ਬਣਾ ਸਕਿਆ। ਉਸ ਵਿਦਿਆ ਪੜ੍ਹੀ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਨਾਲ ਤੂੰ ਕਿਸੇ ਦਾ ਕੋਈ ਭਲਾ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਕਰਨੀ,
ਲੱਖਾਂ ਵਿਦਿਆ ਪੜ੍ਹ ਲਈ, ਲੱਖਾਂ ਵਿਦਵਾਨ ਇਕੱਠੇ ਕਰ ਲਈ, ਲੱਖਾਂ ਚਤਰਾਈਆਂ ਇਕੱਠੀਆਂ ਕਰ ਲਈ, ਇਹ ਮਨ ਨੂੰ ਸਮਝਣ ਵਾਸਤੇ ਇੱਕ ਵੀ ਕੰਮ ਨਹੀਂ ਆਉਣੀ। ਤਾਂ ਹੀ ਗੁਰੂ ਨਾਨਕ ਨੇ ਲਿਖ ਦਿੱਤਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਫਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਆਖਰ ਵਿੱਚ ਸਤਿਗੁਰਾਂ ਨੇ ਕਹਿਤਾ, ਨਾਨਕ ਲਿਖ ਹੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ, ਇੱਕ ਗੱਲ। ਜੇ ਤਾਂ ਤੇਰੀ ਵਿਦਿਆ ਦੇ ਵਿੱਚ ਇੱਕ ਵਾਹਿਗੁਰੂ ਦੀ ਗੱਲ ਹੈ, ਪਰਮੇਸ਼ਰ ਦੀ ਗੱਲ ਹੈ, ਇੱਕ ਹੈ ਅਕਾਲ ਪੁਰਖ, ਇੱਕ ਹੈ ਵਾਹਿਗੁਰੂ, ਜੇ ਤਾਂ ਉਹਦੀ ਗੱਲ ਤੇਰੀ ਵਿਦਿਆ ਵਿੱਚ ਹੈ, ਤਾਂ ਤੇਰੀ ਵਿਦਿਆ ਕਿਸੇ ਦਾ ਭਲਾ ਕਰੇਗੀ, ਕਿਸੇ ਤੇ ਪਰਉਪਕਾਰ ਕਰੇਗੀ। ਜੇ ਤੂੰ ਵਿਦਿਆ ਪੜ੍ਹ ਕੇ ਰੱਬ ਨੂੰ ਇਹ ਭੁੱਲ ਗਿਆ, ਫਿਰ ਤੂੰ ਕਥਾ ਕੀਰਤਨ ਨਹੀਂ ਕਰਦਾ, ਫਿਰ ਤੂੰ ਲੈਕਚਰ ਨਹੀਂ ਕਰਦਾ, ਫਿਰ ਤਾਂ ਗੁਰੂ ਨਾਨਕ ਕਹਿੰਦੇ ਝੱਖ ਮਾਰਦਾ ਫਿਰਦਾ, ਹਉਮੈ ਝੱਖਣਾ ਝਾਖ। ਵਿਦਿਆ ਪੜ੍ਹ ਕੇ ਗੁਣ ਕੀ ਹੋਣਾ ਚਾਹੀਦਾ ਸਾਡੇ ਵਿੱਚ, ਇਹ ਵਿਦਿਆ ਇੱਕ ਰੋਸ਼ਨੀ ਹੈ, ਪ੍ਰਕਾਸ਼ ਹੈ, ਲਾਈਟ ਹੈ, ਹਨੇਰੇ ਵਿੱਚ ਚਾਨਣਾ। ਅਗਿਆਨਤਾ ਤੇਰੇ ਵਿੱਚੋਂ ਦੂਰ ਹੋ ਜਾਵੇ ਤੇ ਗਿਆਨ ਦਾ ਪ੍ਰਕਾਸ਼ ਹੋਵੇ, ਪਰ ਉਸ ਵਿਦਿਆ ਪੜ੍ਹੀ ਦਾ ਕੀ ਫਾਇਦਾ ਹੋਇਆ ਜਿਸ ਵਿਦਿਆ ਨੇ ਹਨੇਰਾ ਪੈਦਾ ਕੀਤਾ, ਈਰਖਾ ਪੈਦਾ ਕੀਤੀ, ਦੁਆਇਸ਼ ਪੈਦਾ ਕੀਤਾ। ਅੱਜ ਵੇਖਦੇ ਹੋ ਪੜ੍ਹੇ ਲਿਖੇ ਮੁੰਡੇ ਕੁੜੇ, ਕੋਈ ਡਬਲ ਐਮ ਏ, ਕੋਈ PhD, ਕੋਈ BEd, ਕੋਈ BSc, ਤੇ ਬਾਪੂ ਦਾ ਸਤਿਕਾਰ ਕਿੰਨਾ ਕੁ ਕਰਦੇ। ਬਾਪੂ ਨੂੰ ਕਹਿਣਗੇ ਤੂੰ ਬੈਠਦਾ ਕਿ ਤੈਨੂੰ ਬਿਠਾ ਲਈਏ, ਮਾਂ ਨੂੰ ਕਹਿਣਗੇ ਤੂੰ ਚੁੱਪ ਕਰਦੀ ਹੈ ਕਿ ਤੈਨੂੰ ਕਰਾਵਾਂ, ਕੀ ਉਸ ਵਿਦਿਆ ਦਾ ਫਾਇਦਾ ਹੋਇਆ। ਮਹਾਰਾਜ ਕਹਿੰਦੇ ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੀ ਨਾ। ਲੱਖਾਂ ਵਿਦਿਆ ਪੜ੍ਹ ਲਈ, ਲੱਖਾਂ ਸਿਆਣਪਾਂ ਇਕੱਠੀਆਂ ਕਰ ਲਈ, ਪਰ ਮਨ ਨੂੰ ਸਮਝਾਉਣ ਖਾਤਰ ਇੱਕ ਵੀ ਕੰਮ ਨਹੀਂ ਆਉਣੀ। ਇਹ ਚਾਰ ਗੱਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਹੀਆਂ ਨਾ ਪ੍ਰੇਮੀਓ, ਇਹ ਤੀਰਥਾਂ ਤੇ ਨਹਾਤਿਆਂ ਮਨ ਨਿਰਮਲ ਨਹੀਂ ਹੋਣਾ, ਮੌਨ ਧਾਰਨ ਕਰਨ ਤੋਂ ਇਸ ਮਨ ਦੇ ਸੰਕਲਪ ਵਿਕਲਪ ਬੰਦ ਨਹੀਂ ਹੋਣੇ, ਫੁਰਨੇ ਉੱਠਦੇ ਰਹਿਣਗੇ, ਤੇ ਇਹਨੂੰ ਪਦਾਰਥ ਛਕਾਏ ਤੋਂ ਇਹਨੇ ਰੱਜਣਾ ਨਹੀਂ ਭੁੱਖੇ ਦਾ ਭੁੱਖ। ਵਿਦਿਆ ਪੜ੍ਹਨ ਤੋਂ ਕੋਈ ਵਿਦਿਆ ਦੀ ਅਕਲ ਦੀ ਗੱਲ ਇਹਨੇ ਨਹੀਂ ਮੰਨਣੀ। ਜਦੋਂ ਚਾਰੇ ਗੱਲਾਂ ਬਾਬੇ ਨਾਨਕ ਨੇ ਕਹਿ ਦਿੱਤੀਆਂ, ਫਿਰ ਗੋਰਖਨਾਥ ਸਿੱਧਾਂ ਦਾ ਵੱਡਾ ਗੁਰੂ, ਜਿਹੜਾ ਬਹੁਤ ਵਿਦਵਾਨ ਦਾਰਸ਼ਨਿਕ ਬੰਦਾ, ਵੇਦਾਂ ਪੁਰਾਣਾਂ ਦਾ ਗਿਆਤਾ, ਮਹਾਨ ਤਪਸਵੀ ਸੀ, ਸੁਮੇਰ ਪਰਬਤ ਦੇ ਉੱਤੇ ਰਹਿਣ ਵਾਲਾ, ਫਿਰ ਉਹਨੇ ਬਾਬੇ ਨਾਨਕ ਅੱਗੇ ਸਵਾਲ ਕੀਤਾ ਕਿ ਨਾ ਤਾਂ ਇਸ਼ਨਾਨ ਕੀਤੇ ਮਨ ਸੋਚਾਉਂਦਾ, ਨਾ ਚੁੱਪ ਕਰਿਆ ਇਹ ਚੁੱਪ ਕਰਦਾ, ਤੇ ਨਾ ਪਦਾਰਥ ਛਕਿਆ ਇਹ ਰੱਜਦਾ, ਨਾ ਵਿਦਿਆ ਪੜ੍ਹੇ ਤੇ ਇਹਨੂੰ ਗਿਆਨ ਹੁੰਦਾ। ਬਾਬਾ ਨਾਨਕ ਹੁਣ ਤੂੰ ਦੱਸ, ਤੂੰ ਤਰੀਕਾ ਦੱਸ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਫਿਰ ਬਾਬੇ ਨਾਨਕ ਹੁਣ ਤੂੰ ਦੱਸ, ਇਸ ਮਨ ਨੂੰ ਕਿਵੇਂ

ਇਹ ਸਵਾਲ ਹੈ ਜਪਜੀ ਸਾਹਿਬ ਦੇ ਵਿੱਚ ਵਿਦਵਾਨ ਮਹਾਂਪੁਰਸ਼ ਇਸ ਸਵਾਲ ਨੂੰ ਸਾਰੀ ਬਾਣੀ ਦਾ ਆਧਾਰ ਮੰਨਦੇ ਨੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਇਹ ਜਿਹੜਾ ਸਵਾਲ ਹੈ ਨਾ ਪ੍ਰੇਮੀਓ, ਇਸ ਸਵਾਲ ਦਾ ਹੀ ਜਵਾਬ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਿਵੇਂ ਇਹ ਮਨ ਸੱਚਾ ਹੋਵੇ, ਸੁੱਚਾ ਹੋਵੇ? ਕਿਉਂ ਸੱਚਾ ਸੁੱਚਾ ਕਰਨਾ ਪ੍ਰੇਮੀਓ? ਇਸ ਸੰਸਾਰ ਦੇ ਵਿੱਚ ਜਿਹਨੂੰ ਮੇਲ ਕਹਿੰਦੇ ਆਪਾਂ ਮਿਲਣਾ, ਉਹਦੇ ਸ਼ਾਸਤਰ ਵਿੱਚ ਦੋ ਰੂਪ ਲਿਖੇ ਨੇ। ਇੱਕ ਸਜਾਤੀ ਮੇਲ ਹੁੰਦਾ, ਇੱਕ ਵਿਜਾਤੀ ਮੇਲ ਹੁੰਦਾ। ਸਜਾਤੀ ਮੇਲ ਹੁੰਦਾ ਕਿ ਸਾਰੇ ਸ਼ਹਿਰ ਦਾ ਦੁੱਧ, ਸਾਰੀਆਂ ਮਹਿਸਾਂ ਗਾਇਆਂ ਦਾ ਦੁੱਧ ਇੱਕ ਡਰੰਮ ਵਿੱਚ ਇਕੱਠਾ ਕਰ ਦਿਓ, ਸਾਰਾ ਇੱਕੋ ਰੂਪ ਹੋ ਜਾਵੇਗਾ। ਕੋਈ ਨਹੀਂ ਦਿਖੂਗਾ ਕਿ ਕਿਸ ਮਹਿਸ ਦਾ ਕਿਹੜਾ ਦੁੱਧ ਹੈ, ਕਿਸ ਗਾਂ ਦਾ ਕਿਹੜਾ ਦੁੱਧ ਹੈ। ਦੁੱਧ ਨੂੰ ਦੁੱਧ ਵਿੱਚ ਪਾ ਦਿਓ, ਇਹ ਸਜਾਤੀ ਮੇਲ ਹੈ। ਪਾਣੀ ਨੂੰ ਪਾਣੀ ਵਿੱਚ ਪਾ ਦਿਓ, ਸਜਾਤੀ ਮੇਲ ਹੈ। ਪਰ ਇੱਕ ਹੁੰਦਾ ਵਿਜਾਤੀ ਮੇਲ, ਵਿਜਾਤੀ ਮੇਲ ਹੁੰਦਾ ਸਾਰੀਆਂ ਪੱਥਰ ਇਕੱਠੇ ਕਰਕੇ ਨਦੀ ਦੇ ਵਿੱਚ ਰੱਖ ਦਿਓ, ਲੱਖਾਂ ਸਾਲ ਪਾਣੀ ਵਿੱਚ ਪੱਥਰ ਪਿਆ ਰਹੂਗਾ ਪਰ ਪਾਣੀ ਤੋਂ ਜੁਦਾ ਹੀ ਰਹੂਗਾ, ਕਦੇ ਮਿਲ ਨਹੀਂ ਸਕੂਗਾ। ਉਹ ਹੁੰਦਾ ਵਿਜਾਤੀ ਮਹਿਲ। ਪੱਥਰ ਰਹਿੰਦਾ ਪਾਣੀ ਵਿੱਚ ਹੈ ਪਰ ਇੱਕ ਮਿੱਕ ਨਹੀਂ ਹੋ ਸਕੇਗਾ। ਸਜਾਤੀ ਮਹਿਲ ਹੁੰਦਾ ਜਦੋਂ ਦੋ ਚੀਜ਼ਾਂ ਮਿਲਾਈਆਂ ਇੱਕ ਰੂਪ ਹੋ ਜਾਣ, ਉਹਨੂੰ ਸ਼ਾਸਤਰ ਨੇ ਕਿਹਾ ਸਜਾਤੀ ਮਹਿਲ। ਦੋ ਚੀਜ਼ਾਂ ਮਿਲ ਵੀ ਜਾਣ ਪਰ ਕਲੀਆਂ ਕਲੀਆਂ ਹੀ ਰਹਿਣ, ਉਹਨੂੰ ਕਹਿੰਦੇ ਨੇ ਵਿਜਾਤੀ ਮੇਲ। ਅਕਾਲ ਪੁਰਖ ਭਗਵਾਨ ਜੋ ਈਸ਼ਵਰ ਹੈ ਉਹ ਸੱਚ ਹੈ, ਤੇ ਪ੍ਰੇਮੀਓ ਜੇ ਉਹਦੇ ਨਾਲ ਮਿਲਣਾ ਹੈ ਨਾ ਤਾਂ ਸਾਨੂੰ ਸੱਚੇ ਬਣਨਾ ਪਵੇਗਾ। ਕਿਵ ਸਚਿਆਰਾ ਹੋਈ ਹੈ, ਜਦ ਤੱਕ ਸੱਚੇ ਨਹੀਂ ਬਣਾਂਗੇ ਤੇ ਸੱਚ ਨਾਲ ਨਹੀਂ ਮਿਲ ਸਕਾਂਗੇ। ਕਦੇ ਦੁਨੀਆਂ ਵਿੱਚ ਕੋਈ ਮੰਨਿਆ ਹੀ ਨਹੀਂ ਹੋਣਾ ਵੀ ਹਨੇਰਾ ਚਾਨਣੇ ਨਾਲ ਮਿਲ ਸਕਦਾ ਜਾਂ ਚਾਨਣਾ ਹਨੇਰੇ ਨਾਲ ਮਿਲ ਸਕਦਾ, ਚਾਨਣਾ ਚਾਨਣੇ ਨਾਲ ਮਿਲ ਸਕਦਾ, ਅੰਧੇਰਾ ਅੰਧੇਰੇ ਨਾਲ ਮਿਲ ਸਕਦਾ। ਵਾਹਿਗੁਰੂ ਚਾਨਣਾ ਹੈ, ਵਾਹਿਗੁਰੂ ਸੱਚ ਹੈ। ਜੇ ਉਹਦੇ ਨਾਲ ਮਿਲਣਾ ਤੇ ਆਪਾਂ ਨੂੰ ਸੱਚੇ ਬਣਨਾ ਪਊ। ਸੱਚੇ ਬਣਨ ਖਾਤਰ, ਹਨੇਰੇ ਨੂੰ ਦੂਰ ਕਰਨ ਖਾਤਰ ਦੀਵਾ ਮਚਾਉਣਾ ਪਊ ਤੇ ਤਾਂ ਚੱਲਣਾ ਹੋਵੇਗਾ। ਆਪਾਂ ਨੂੰ ਸੱਚੇ ਬਣਨ ਖਾਤਰ ਕੀ ਕਰਨਾ ਪਊ? ਜਿਹੜੀ ਕੂੜ ਨੇ ਝੂਠ ਨੇ ਕੰਧ ਸਾਡੇ ਵਿਚਾਲੇ ਕੀਤੀ ਹੋਈ ਹੈ। ਆ ਵੇਖੋ ਕਮਰੇ ਬਣਾਉਂਦੇ ਆਪਾਂ, ਕੋਠੀ ਇੱਕੋ ਹੁੰਦੀ ਹੈ, ਉਹਦੇ ਵਿੱਚ ਜਿਹੜੀਆਂ ਕੰਧਾਂ ਨੇ ਉਹ ਕਮਰਿਆਂ ਨੂੰ ਜੁਦਾ ਕਰ ਦਿੰਦੀਆਂ ਨੇ। ਹਰਿਆਣਾ ਤੇ ਪੰਜਾਬ ਇੱਕੋ ਨੇ ਪਰ ਇੱਕ ਪਾਲ ਹੈ ਵਿੱਚ, ਇੱਕ ਕੰਧ ਹੈ, ਇੱਕ ਲਾਈਨ ਹੈ, ਇੱਕ ਵੱਟ ਹੈ ਗੱਭੇ, ਉਹ ਵੱਟ ਦੋ ਕਰ ਰਹੀ ਹੈ, ਇੱਧਰ ਹਰਿਆਣਾ ਤੇ ਇੱਧਰ ਪੰਜਾਬ। ਪਾਕਿਸਤਾਨ ਤੇ ਇੰਡੀਆ ਦੋਵੇਂ ਇੱਕੋ ਨੇ ਪਰ ਇੱਕ ਗੱਭੇ ਬਾਰਡਰ ਲਾਈਨ ਹੈ, ਇੱਕ ਵੱਟ ਹੈ ਗੱਭੇ, ਉਹਨੇ ਇੱਕ ਦੇਸ਼ ਦੇ ਦੋ ਬਣਾ ਦਿੱਤੇ। ਦੋ ਭਰਾ ਇਕੱਠੇ ਰਹਿੰਦੇ ਨੇ ਪਰ ਜੇ ਗੱਭੇ ਨੂੰ ਵਿਹੜੇ ਦੇ ਕੰਧ ਕਰ ਲਈਏ ਤੇ ਵਿਹੜੇ ਦੋ ਹੋ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਤੇ ਵਾਹਿਗੁਰੂ, ਜੀਵ ਤੇ ਈਸ਼ਵਰ, ਇਹ ਹੈ ਦੋਵੇਂ ਇੱਕ ਪਰ ਗੱਭੇ ਕੂੜ ਦੀ ਕੰਧ ਬਣ ਗਈ ਜਿਸ ਕਰਕੇ ਦੋ ਦੇਖਣ ਲੱਗ ਪਏ। ਜਿਹੜੀ ਝੂਠ ਦੀ ਕੰਧ ਹੈ ਨਾ ਮੈਂ ਦੀ, ਕਿ ਮੈਂ ਹੋਰ ਹੈ ਤੇ ਰੱਬ ਹੋਰ ਹੈ, ਇਹਨੇ ਰੱਬ ਤੇ ਬੰਦੇ ਨੂੰ ਵੰਡ ਦਿੱਤਾ। ਤੇ ਵੱਟ ਵਿੱਚ ਗੁਣੇ ਇਹ ਹੁੰਦਾ ਗੁਰਮੁਖੋ, ਇੱਕ ਖੇਤ ਵਿੱਚ ਵੱਟ ਪਾ ਦਿਓ, ਇੱਕ ਖੇਤ ਦੇ ਦੋ ਬਣ ਜਾਣਗੇ। ਇੱਕ ਵਿਹੜੇ ਵਿੱਚ ਕੰਧ ਕਰ ਦਿਓ ਤੇ ਇੱਕ ਵਿਹੜੇ ਦੇ ਦੋ ਵਿਹੜੇ ਬਣ ਜਾਣਗੇ। ਇਸ ਤਰ੍ਹਾਂ ਹੀ ਇਹ ਜਿਹੜਾ ਕੂੜ ਹੈ, ਝੂਠ, ਮਾਇਆ, ਇਹਨੇ ਫੇਤਾ ਬੰਦਾ ਤੇ ਵਾਹਿਗੁਰੂ ਦੋਵੇਂ ਇੱਕ, ਪਰ ਗੱਭੇ ਨੂੰ ਝੂਠ ਦੀ ਕੰਧ ਬਣ ਕਰਕੇ ਰੱਬ ਹੋਰ ਹੋ ਗਿਆ ਤੇ ਬੰਦਾ ਹੋਰ ਹੋ ਗਿਆ, ਦੋ ਜਗ੍ਹਾ ਵੰਡੇ ਗਏ। ਉਹ ਸਿੱਧ ਪੁੱਛਦੇ ਨੇ ਹੇ ਗੁਰੂ ਨਾਨਕ,
ਉਹ ਜਿਹੜੀ ਝੂਠ ਦੀ ਕੰਧ ਬਣੀ ਹੋਈ ਹੈ ਰੱਬ ਤੇ ਬੰਦੇ ਵਿੱਚ, ਉਹ ਕਿਵੇਂ ਢਵੇਗੀ? ਉਸ ਪਾਲ ਨੂੰ ਕਿਵੇਂ ਖਤਮ ਕਰੀਏ? ਆਪਣਾ ਜਿਹੜਾ ਸਰੀਰ ਹੈ ਗੁਰਸਿੱਖ ਪਿਆਰਿਓ, ਇਹ ਧਰਤੀ ਹੈ, ਮਕਾਨ ਨੇ, ਕਮਰਾ ਬਣਾਇਆ ਵਾਹਿਗੁਰੂ ਨੇ ਰਹਿਣ ਦਾ, ਤੇ ਇਸ ਕਮਰੇ ਵਿੱਚ ਭਗਵਾਨ ਰਹਿ ਰਿਹਾ ਈਸ਼ਵਰ, ਇਸ ਕਮਰੇ ਵਿੱਚ ਸਾਡਾ ਜੀਵ ਰਹਿ ਰਿਹਾ। ਜੀਵ ਰੂਪ ਇਸਤਰੀ ਹੈ, ਭਗਵਾਨ ਪਤੀ ਪਰਮਾਤਮਾ ਹੈ। ਦੇਖੋ ਕੈਸਾ ਪ੍ਰਮਾਣ ਦਿੱਤਾ ਬਾਣੀ ਨੇ ਕਿ ਪਤੀ ਤੇ ਪਤਨੀ ਇੱਕੋ ਕਮਰੇ ਵਿੱਚ ਰਹਿੰਦੇ ਨੇ ਪਰ ਇੱਕ ਦੂਜੇ ਨੂੰ ਦੇਖਦੇ ਨਹੀਂ ਹੈ। ਕਮਰਾ ਇੱਕੋ ਹੈ ਸਰੀਰ ਸਾਡਾ, ਇੱਥੇ ਹੀ ਵਿੱਚ ਵਾਹਿਗੁਰੂ ਬੈਠਾ, ਇੱਥੇ ਹੀ ਸਾਡਾ ਜੀਵ ਬੈਠਾ, ਪਰ ਇੱਕ ਦੂਜੇ ਨੂੰ ਦਿਖ ਨਹੀਂ ਰਹੇ। ਦਿਖਦੇ ਕਿਉਂ ਨਹੀਂ? ਗੱਭੇ ਕੂੜ ਦੀ ਕੰਧ ਬਣ ਗਈ, ਝੂਠ ਦੀ ਕੰਧ ਬਣ ਗਈ। ਕੰਧ ਇੱਕ ਦੂਜੇ ਪਾਸੇ ਬੈਠੇ ਨੂੰ ਦਿਖਣ ਨਹੀਂ ਦਿੰਦੀ, ਪਰਦਾ ਕਰ ਦਿੰਦੀ। ਅਕਾਲ ਪੁਰਖ ਤੇ ਬੰਦਾ, ਈਸ਼ਵਰ ਤੇ ਜੀਵ ਦੋਵੇਂ ਇੱਕੋ ਨੇ, ਦੋ ਨਹੀਂ। ਪਰ ਉਹ ਜਿਹੜੀ ਕੰਧ ਸਾਡੇ ਵਿਚਾਲੇ ਬਣ ਗਈ ਨਾ, ਮਾਇਆ ਪਦਾਰਥ ਕੂੜ ਚੀਜ਼, ਉਸ ਮਾਇਆ ਨੂੰ ਇਹ ਬਾਣੀ ਨੇ ਕਹਿਤਾ ਕਿ ਉਸੇ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੋਇਆ, ਰੱਬ ਨੂੰ ਭੁਲਾਇਆ ਹੋਇਆ।

ਆਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਨੇ, ਇਹ ਮਾਇਆ ਕਰਦੀ ਕੀ ਹੈ? ਸਭ ਤੋਂ ਪਹਿਲਾ ਗੁਣ ਮਾਇਆ ਵਿੱਚ ਇਹ ਹੈ, ਇਹ ਮਾਇਆ ਜਿੱਤ ਹਰ ਵਿਸਰੇ ਰੱਬ ਨੂੰ ਭੁਲਾਉਂਦੀ ਹੈ, ਪਰਮੇਸ਼ਰ ਨੂੰ ਭੁਲਾਉਂਦੀ। ਸਭ ਤੋਂ ਪਹਿਲਾ ਗੁਣ ਰੱਬ ਤੋਂ ਦੂਰ ਕਰਦੀ ਹੈ। ਨੰਬਰ ਦੋ, ਮੋਹ ਉਪਜੈ ਮਾਇਆ ਵਿੱਚ। ਦੂਸਰਾ ਗੁਣ ਹੈ, ਨਾ ਭਾਈ ਚੰਗਾ ਲੱਗੇ, ਨਾ ਭੈਣ, ਨਾ ਮਾਂ, ਨਾ ਬਾਪ, ਤੇ ਆਪਣੇ ਵਿੱਚ ਇੰਨਾ ਪਿਆਰ ਪਾ ਲੈਂਦੀ ਹੈ, ਸਭ ਨੂੰ ਭੁਲਾ ਦਿੰਦੀ ਹੈ ਤੇ ਆਪੇ ਯਾਦ ਰਹਿੰਦੀ ਹੈ, ਮੋਹ ਉਪਜੈ। ਤੀਜਾ ਗੁਣ ਇਹਦੇ ਵਿੱਚ ਹੋਰ ਹੈ ਪ੍ਰੇਮੀਓ, ਕਿ ਭਾਉ ਦੂਜੇ ਲਾਇਆ। ਜੇ ਭਗਵਾਨ ਦੀ, ਈਸ਼ਵਰ ਦੀ ਕਿਰਪਾ ਨਾ ਹੋਵੇ ਬੰਦੇ ਤੇ, ਮਾਇਆ ਰੱਬ ਦੇ ਦੇਵੇ ਤੇ ਬੰਦਾ ਵਿਕਾਰਾਂ ਵਿੱਚ ਪੈ ਜਾਂਦਾ, ਔਗੁਣਾਂ ਵਿੱਚ ਪੈ ਜਾਂਦਾ। ਇਹ ਤਾਂ ਸਤਿਗੁਰ ਕਿਰਪਾ ਕਰਨੇ, ਇਹ ਜਿਹੜੀ ਮਾਇਆ ਦੀ ਕੰਧ, ਕੂੜ ਦੀ ਕੰਧ ਸਾਡੇ ਵਿਚਾਲੇ ਬਣੀ ਹੋਈ ਹੈ। ਗੁਰੂ ਨਾਨਕ ਤੋਂ ਸਿੱਧਾਂ ਨੇ ਪੁੱਛਿਆ ਇਹਨੂੰ ਕਿਵੇਂ ਢਾਈਏ, ਬੜੇ ਬੜੇ ਪਹਾੜ ਬਰੂਦ ਪਾ ਕੇ ਉਡਾ ਦਿੱਤੇ, ਸੁਰੰਗਾਂ ਬਣਾ ਤੀਆਂ ਵਿੱਚ ਨੂੰ ਦਰਿਆ ਚੱਲਦੇ ਨੇ, ਬੜੇ ਬੜੇ ਪਹਾੜ ਪੱਥਰ ਭੰਨ ਦਿੱਤੇ ਆਪਾਂ ਨੇ, ਬੜੇ ਬੜੇ ਗੁਰਮੁਖ ਪਿਆਰੇ ਉਹ ਬੰਨ ਤੋੜ ਦਿੱਤੇ, ਪਰ ਆਹ ਜਿਹੜੀ ਕੂੜ ਦੀ ਕੰਧ ਹੈ ਨਾ, ਇਹਨੂੰ ਬਰਾਸਤ ਕਰਨ ਵਾਸਤੇ ਕੋਈ ਬਰੂਦ ਬਣੇ ਹੀ ਨਹੀਂ, ਕੋਈ ਤੋਪ ਦਾ ਗੋਲਾ ਬਣੇ ਹੀ ਨਹੀਂ। ਇਹ ਭੰਨੀ ਕਿਵੇਂ ਜਾਊਗੀ, ਇਹ ਕੰਧ ਢਹੂਗੀ ਕਿਵੇਂ? ਇਹਦਾ ਹੁਣ ਉੱਤਰ ਦਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਉਹ ਕੂੜ ਦੀ ਪਾਲ ਵੱਟ ਕਿਵੇਂ ਧਵੇ ਤੇ ਕਿਵੇਂ ਵਾਹਿਗੁਰੂ ਦੇ ਨਾਲ ਮਿਲ ਸਕੀਏ? ਇਹਦਾ ਜਵਾਬ ਹੁਣ ਸਤਿਗੁਰੂ ਨਾਨਕ ਦੇ ਰਹੇ ਨੇ। ਭਾਈ,

ਹੁਕਮ ਰਜਾਈ ਚੱਲਣਾ। ਹੁਕਮ ਇੱਥੇ ਪਾੜ ਜੇ ਗੁਟਕੇ ਸਾਹਿਬ ਤੋਂ ਪੜ੍ਹੋਗੇ ਤਾਂ ਮੰਮੇ ਨੂੰ ਸਿਆਰੀ ਲੱਗੀ ਹੋਈ ਹੈ, ਜਿਹਦਾ ਅਰਥ ਹੋ ਜਾਣਾ ਹੁਕਮੀ, ਹੁਕਮ ਕਰਨ ਵਾਲਾ, ਜਿਹਦਾ ਹੁਕਮ ਚੱਲਦਾ ਹੋਵੇ। ਮਹਾਰਾਜ ਕਹਿੰਦੇ ਜੇ ਕੂੜ ਦੀ ਕੰਧ ਤੋੜਨੀ ਹੈ, ਕੂੜ ਦੀ ਪਾਲ ਢਾਉਣੀ ਹੈ, ਰੱਬ ਨੂੰ ਮਿਲਣਾ ਹੈ, ਤਾਂ ਉਹ ਪਰਮੇਸ਼ਰ ਜੀ ਦਾ ਹੁਕਮ ਚੱਲ ਰਿਹਾ 24 ਘੰਟੇ, ਜਿਹਦੇ ਹੁਕਮ ਬਿਨਾਂ ਪਤਾ ਨਹੀਂ ਝੁਲਦਾ, ਜਿਹਦੀ ਭੈ ਵਿੱਚ ਪਵਣ ਵਹਿ ਸਦਵਾਉ, ਭੈ ਵਿੱਚ ਚੱਲੈ ਲੱਖ ਦਰਿਆ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾ, ਸਾਰੇ ਖੰਡ ਬ੍ਰਹਿਮੰਡ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਬਣ ਰਹੇ ਨੇ, ਹੁਕਮੀ ਹੋਵਣ ਆਕਾਰ। ਤੇ ਉਹਦਾ ਹੁਕਮ ਕਿਹੋ ਜਿਹਾ, ਕੋਈ ਅੱਜ ਤੱਕ ਦੱਸੇ ਨਹੀਂ ਸਕਿਆ ਉਹਦੇ ਹੁਕਮ ਬਾਬਤ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਸੰਸਾਰ ਦੇ ਲੋਕੋ, ਜੇ ਰੱਬ ਨੂੰ ਮਿਲਣਾ, ਜੇ ਕੂੜ ਦੀ ਕੰਧ ਢਾਉਣੀ ਹੈ, ਜੇ ਇੱਕ ਮਿਕ ਹੋਣਾ ਪਰਮੇਸ਼ਰ ਨਾਲ, ਜੀ ਤੋਂ ਵਿਛੜੇ ਹੋਏ, ਉਸ ਵਾਹਿਗੁਰੂ ਦੀ ਰਜਾ ਵਿੱਚ ਚੱਲਣਾ ਪਵੇਗਾ, ਉਹਦੇ ਭਾਣੇ ਵਿੱਚ ਰਹਿਣਾ ਪਵੇਗਾ। ਜਿਵੇਂ ਵਾਹਿਗੁਰੂ ਹੁਕਮ ਕਰੇ, ਉਸ ਸਤਿਗੁਰ ਦੇ ਹੁਕਮ ਨੂੰ ਮੰਨ, ਹੁਕਮ ਰਜਾਈ ਚੱਲਣਾ। ਰਜਾ ਕਹਿੰਦੇ ਨੇ ਰਜਾ ਭਾਣਾ, ਕਿਸੇ ਦੇ ਮੁਤਾਬਕ ਚੱਲਣਾ, ਕਿਸੇ ਦੇ ਭਾਣੇ ਵਿੱਚ ਰਹਿਣਾ। ਅਕਾਲ ਪੁਰਖ ਵਾਹਿਗੁਰੂ ਜੋ ਹੁਕਮੀ ਹੈ, ਉਹਦੇ ਭਾਣੇ ਵਿੱਚ ਰਹੋ, ਉਹਦੀ ਰਜਾ ਵਿੱਚ ਰਹੋ, ਤੇ ਜੇ ਉਹਦਾ ਹੁਕਮ ਮੰਨੇਗਾ ਤੇ ਹੁਕਮੀ ਦੇ ਵਿੱਚ ਸਮਾ ਜਾਵੇਗਾ। ਹੁਕਮ ਰਜਾਈ ਚੱਲਣਾ। ਇੱਥੇ ਬੜੇ ਬੜੇ ਤਰੀਕੇ ਵਰਤੇ ਜਾਂਦੇ ਨੇ, ਜੱਗ ਕੀਤੇ ਜਾਂਦੇ ਨੇ, ਹਾਥੀ ਘੋੜੇ ਦਾਨ ਕੀਤੇ ਜਾਂਦੇ ਨੇ, ਧਰਤੀ ਦਾਨ ਕੀਤੀ ਜਾਂਦੀ ਹੈ, ਰੁਪਈਆਂ ਦੇ ਥੱਬੇ ਦਾਨ ਕੀਤੇ ਜਾਂਦੇ ਨੇ, ਭੰਡਾਰੇ ਕੀਤੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਚਨ ਕਰ ਦਿੱਤਾ ਕਿ ਕਿਸੇ ਕੰਮ ਨਹੀਂ ਆਉਣੇ ਜਦ ਤੱਕ ਸਤਿਗੁਰਾਂ ਦਾ ਹੁਕਮ ਨਹੀਂ ਮੰਨੇ, ਜਦ ਤੱਕ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਨਹੀਂ ਆਵੇਗਾ, ਉਦੋਂ ਤੱਕ ਤੇਰੇ ਦਾਨ ਪੁੰਨ ਕਰਮ ਕਾਂਡ ਕਿਸੇ ਕੰਮ ਨਹੀਂ ਆਉਣੇ। ਹੁਕਮ ਮੰਨੇ ਹੋਵੇ ਪਰਵਾਨ, ਤਾਂ ਖਸਮੇ ਕਾ ਮਹਲ ਪਾਏ ਸੀ। ਜਿਨ੍ਹਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ, ਜਿਨ੍ਹਾਂ ਨੇ ਆਗਿਆ ਮੰਨੀ, ਅੱਜ ਅਸੀਂ ਦਾਨ ਪੁੰਨ ਬਹੁਤ ਕਰਦੇ ਹਾਂ ਗੁਰਮੁਖੋ, ਤੀਰਥਾਂ 'ਤੇ ਬਹੁਤ ਭੀੜ ਹੈ ਸਾਡੀ, ਅਖੰਡ ਪਾਠ ਮੰਦਰਾਂ ਦੇ ਜਗਰਾਤੇ, ਬੜੇ ਬੜੇ ਵਿਸ਼ਾਲ ਪ੍ਰੋਗਰਾਮ ਧਾਰਮਿਕ ਹੋ ਰਹੇ ਨੇ, ਪਰ ਜੋ ਭਗਵਾਨ ਦਾ, ਜੋ ਸਾਡੇ ਸਤਿਗੁਰਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਦਾ ਹੁਕਮ ਹੈ, ਉਹ ਅਸੀਂ ਮੰਨਦੇ ਨਹੀਂ। ਆ ਚੰਡੀਗੜ੍ਹ ਵਿੱਚ ਬੜੇ ਬੜੇ ਡਾਕਟਰ ਨੇ PGI ਵਿੱਚ, ਅਤੇ ਉਹਨਾਂ ਨੂੰ ਫੀਸ ਦਓ 10,000 ਰੁਪਈਆ, ਹੱਥ ਵੀ ਬੰਨੋ ਜਾ ਕੇ, ਮਿੰਨਤਾਂ ਵੀ ਕਰੋ, ਮੱਥਾ ਵੀ ਟੇਕੋ ਕਿ 10,000 ਰੁਪਈਆ ਰਾਜੀ ਕਰ ਦੂੰ ਡਾਕਟਰ ਨੂੰ ਦਿੱਤਾ ਹੋਇਆ, ਹੱਥ ਬੰਨੇ ਦਾਨ ਕਰ, ਰਾਜੀ ਕਰ ਦੇਣਗੇ। ਰਾਜੀ ਤਾਂ ਹੋਵੇ ਜੇ ਡਾਕਟਰ ਦਾ ਵਚਨ ਮੰਨੋ, ਉਹਦੀ ਆਗਿਆ ਵਿੱਚ ਰਹੋਗੇ। ਜਿਹੜੀ ਚੀਜ਼ ਉਹ ਖਾਣ ਨੂੰ ਕਵੇ ਉਹ ਖਾਓ, ਜਿਹੜੀ ਚੀਜ਼ ਛੱਡਣ ਨੂੰ ਕਵੇ ਡਾਕਟਰ ਉਹ ਛੱਡ ਦਿਓ, ਅਤੇ ਤਾਂ ਦਵਾਈ ਰਾਸ ਆਜੂਗੀ। ਆਪਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਜਿਹੜੀਆਂ ਚੀਜ਼ਾਂ ਤਿਆਗਣ ਨੂੰ ਕਿਹਾ, ਉਹ ਆਪਾਂ ਨੇ ਤਿਆਗੀਆਂ ਨੇ। ਜਿਹੜੀਆਂ ਚੀਜ਼ਾਂ ਗ੍ਰਹਿਣ ਕਰਨ ਨੂੰ ਕਿਹਾ, ਉਹ ਆਪਾਂ ਨੇ ਗ੍ਰਹਿਣ ਨਹੀਂ ਕੀਤੀਆਂ, ਤੇ ਰਾਜੀ ਕਿਵੇਂ ਹੋ ਜਾਵਾਂਗੇ। ਹੋਵੇ ਹਾਰਟ ਦਾ ਮਰੀਜ਼, ਤੇ ਡਾਕਟਰ ਕਵੇ ਘੀ ਨਹੀਂ ਖਾਣਾ, ਖੋਆ ਨਹੀਂ ਖਾਣਾ, ਤੇ ਘਰ ਵਾਲੀ ਨੂੰ ਆ ਕੇ ਕਵੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦੇ, ਮੈਨੂੰ ਦੇਸੀ ਘੀ ਦੀ ਚੂਰੀ ਕੱਟ ਕੇ ਦੇ, ਤੇ ਫਿਰ PGI ਕੀ ਕਰੂਗਾ, ਫਿਰ ਹਾਰਟ ਦਾ ਆਪਰੇਸ਼ਨ ਕੀ ਕਰੂਗਾ। 5,000 ਦੀ ਦਵਾਈ ਖਾ ਲਵੇ ਕੋਈ ਖੰਘ ਹਟਾਉਣ ਦੀ, ਤੇ ਪਕੌੜੇ ਤਾਂ ਗੁਰਮੁਖੋ 5 ਰੁਪਈਏ ਦੇ ਬਥੇਰੇ ਆ, ਬੈਲੈਂਸ ਬਰਾਬਰ ਹੀ ਹੋ ਜਾਣੇ। ਪ੍ਰਵੈਨਸ਼ਨ ਇਜ਼ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ। ਇਹ ਅਰਦਾਸਾਂ ਕਰਨ ਤੋਂ, ਦਾਨ ਪੁੰਨ ਕਰਨ ਤੋਂ, ਹੱਥ ਬੰਨਣ ਤੋਂ, ਤੀਰਥਾਂ ਤੇ ਘੁੰਮਣ ਨਾਲੋਂ ਸਤਿਗੁਰ ਦੇ ਬਚਨ ਮੰਨ ਲਓ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ
ਮਹਲ ਪਾਏ ਸੀ। ਜਪਜੀ ਸਾਹਿਬ ਦਾ ਸਾਰ ਤਤ

राम राम राम गुण गा।

0: ਕਿਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Thank you.

0: Sobre a gente não dá certo, da dor, e por isso a palavra de Deus não sai. Não sai também. Cada um. Esse é muito importante. Assim, a parte अपनी सेवा हर किसी तरह आपकी लेनी है ऐसी अपील आपके अपने बच्चों की छोटी जरूर पाना जी बच्चे प्रदान करना जी हो वाहेगुरु जी का खालसा वाहेगुरु जी की फतेह।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

जगत है तो जागत है, गुरमत के हृदय के साथ का बड़ा अच्छा लगता है। एक बड़ा सौखा जाता है सत्रु बन गए सत्रु खत्म हो चुके पास है ये प्रसाद सत्यों राजकीय छात्रों को रक्त मन माने ये प्रसाद बंदर तन लाना चित्त को फुल परम रस पाने ये प्रसाद बसे सुख मंदिर पिता के हरे सदा मन अंदर ये प्रसाद जय संग सुख रचना आठ कह सुनो चित्त रचना ये प्रसाद रंग रस भोग नानक सदा के हरिये ध्यान जो गुरु का संतु बनना सब तो सौखा तरीका पता की है तो सरकार पक्ष दिया दिखा दाता निशानियां समझ ਉਹਦੀਆਂ ਦਿੱਤੀਆਂ ਦਾਤਾਂ ਨੂੰ ਉਹਨੇ ਗਿਫਟ ਦਿੱਤੇ ਹੋਏ ਸਮਝ ਲਿਆ ਕਿਉਂਕਿ ਨਿਸ਼ਾਨੀ ਐਸੀ ਚੀਜ਼ ਹੁੰਦੀ ਹੈ ਜੇ ਕਿਸੇ ਨੇ ਕੋਈ ਮੁੰਦਰੀ ਦਿੱਤੀ ਕਿਸੇ ਨੇ ਕੋਈ ਸੂਟ ਦਿੱਤਾ ਕਿਸੇ ਨੇ ਕੋਈ ਵੀ ਨਿਸ਼ਾਨੀ ਦਿੱਤੀ ਜਦ ਜਦ ਤੱਕ ਨਿਸ਼ਾਨੀ ਨੂੰ ਵੇਖੋ ਨਿਸ਼ਾਨੀ ਦੇਣ ਵਾਲਾ ਆਪੇ ਹੀ ਯਾਦ ਮਾਂ ਪੁੱਖਾਂ ਦੀ ਬੜੀ ਸੋਹਣੀ ਸਿੱਖਿਆ ਇਹ ਪ੍ਰਕਾਸ਼ ਰੂਪ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀਆਂ ਨਿਸ਼ਾਨੀਆਂ ਸਮਝ ਲਓ तो जब जब उदिया दिखिया निशानिया वेखोगे निशानिया देने वाला जरूर याद आएगा जो गिनती करते हैं प्रकाश पक्ष ने कितनिया दातं दिखा ने कितनिया दातं दिखा ने सा एक एक जन्म लग जाएंगे पर असं उदिया दिखिया दातं की गिनती नहीं कर सकते पल पल छिन छिन साड़िया अखा सामने प्रकाश पक्ष की कोई ना कोई दिखती दात मौजूद रही है ਤੇ ਜੇ ਪਲ ਪਲ ਛਿਣ ਛਿਣ ਉਹਦੀਆਂ ਦਿੱਤੀਆਂ ਦਾਤਾਂ ਸਾਡੀਆਂ ਅੱਖਾਂ ਸਾਹਮਣੇ ਰਹਿੰਦੀਆਂ ਨੇ ਤੇ ਜੇ ਕਿਤੇ ਉਹਦੀਆਂ ਦਿੱਤੀਆਂ ਦਾਤਾਂ ਨੂੰ ਉਹਦੀਆਂ ਨਿਸ਼ਾਨੀਆਂ ਸਮਝ ਲਈਏ ਤੇ ਪਲ ਪਲ ਛਿਣ ਛਿਣ ਉਹ ਅਕਾਲ ਪੁਰਖ ਪਰਮਾਤਮਾ ਸਾਨੂੰ ਯਾਦ ਰੱਖੇ ਫਿਰ ਆ ਚਲਤ ਬੈਠਕ ਤੋਰ ਤੇ ਜਾਗਤ ਗੁਰਮੰਤਰ ਜਿਹੜਾ ਕਿਸਾਨ ਵਾਲੀ ਗੱਲ ਕੋਈ ਔਖੀ ਖੇਡ ਨਹੀਂ ਰਹਿ ਸਕਦੀ ਜੁੱਤੀਆਂ ਸਾਧੂ ਦੱਸਦੇ ਨੇ ਜੁੱਤੀਆਂ ਸਤਰਾਂ ਦੇ ਵਰਸਾਏ ਗੁਰ ਕੇ ਨਾਲ ਮਹਾਂਪੁਰਖ ਸਾਡੀ ਝੋਲੀ ਪਾਉਂਦੇ ਨੇ ਮੰਨੀਏ ਤਾਂ ਸਹੀ ਕਿਤੇ ਕੋਈ ਔਖੀ ਗੱਲ ਨਹੀਂ ਔਰ ਰੋਟੀ ਦੀ ਗੁਲਤੀ ਮੂੰਹ ਚ ਪਾਵੇ ਆ ਵਾਹਿਗੁਰੂ ਤੇਰਾ ਸ਼ੁਕਰ ਹੈ ਖਾਣ ਨੂੰ ਦਿੱਤਾ ਹੈ ਕਈ ਐਸੇ ਨੇ ਜਿਹੜੇ ਵਿਚਾਰੇ ਭੁੱਖੇ ਤੁਰੇ ਫਿਰਦੇ ਨੇ ਘਰ ਦੇ ਅੰਦਰ ਜੈ ਪ੍ਰਸਾਦ ਬਿਲਕੁਲ ਸੁੱਖ ਬਸਣਾ ਘਰ ਦੇ ਅੰਦਰ ਜੈ ਪ੍ਰਸਾਦ ਬਸਿਆ ਸੁੱਖ ਮੰਦਰ ਘਰ ਦੇ ਅੰਦਰ ਪੈਰ ਰੱਖੇ ਨਾ ਸ਼ੁਕਰ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਸੋਹਣੀਆਂ ਗੱਡੀਆਂ ਦਿੱਤੀਆਂ ਨੇ ਸ਼ੁਕਰ ਕਰ ਪਰ ਪਰ ਛਿਣ ਛਿਣ ਸੋਹਣੇ ਕੱਪੜੇ ਪਾਉਂਦਾ ਹੈ ਸੋਹਣੀਆਂ ਸੋਹਣੀਆਂ ਸੁਗੰਧੀਆਂ ਲਾਉਂਦਾ ਸੋਹਣੇ ਸੋਹਣੇ ਭੋਜਨ ਛੱਕਦਾ ਹੈ ਆਪਣੇ ਪਰਿਵਾਰ ਨਾਲ ਸੁਖੀ ਹੋ ਕੇ ਵਸਦਾ ਹੈ ਦੁਨੀਆਂ 'ਚ ਤੇਰਾ ਨਾਂ ਹੁੰਦਾ ਪਰ ਪਰ ਛਿਣ ਛਿਣ ਉਹਦੀਆਂ ਦਿੱਤੀਆਂ ਦਾਤਾਂ ਨੂੰ ਬੇਨਤੀ ਕਰਦੇ ਹਨ ਸਾਡੀਆਂ ਅੱਖਾਂ ਦੇ ਸਾਹਮਣੇ ਮੌਜੂਦ ਨੇ ਤੇ ਉਹਦੀਆਂ ਦਿੱਤੀਆਂ ਦਾਤਾਂ ਨੂੰ ਜੁੱਤੀ ਵਾਲ ਯਤਨ ਕਰੀਏ ਤਾਂ ਜੋ ਸਾਡਾ ਬੋਲਿਆ ਤੁਹਾਡਾ ਸੋਹਣਿਆ ਸਫਲ ਹੋ ਕੋਈ ਪ੍ਰਕਾਸ਼ ਨੂੰ ਕਰੀਆਂ ਦਿੱਤੀਆਂ ਦਾਤਾਂ ਨੂੰ ਉਹਦੀਆਂ ਨਿਸ਼ਾਨੀਆਂ ਸਮਝੀਏ ਤੇ ਨਿਸ਼ਾਨੀਆਂ ਦੇਣ ਵਾਲਾ ਫਿਰ ਸਦਾ ਯਾਦ ਰਹੇਗਾ ਆਓ ਰੰਗ ਕੇ ਪੜ੍ਹੀਏ ਕਿਤੇ ਸਮਝ ਆ ਜਾਵੇ।

ਆਪਣੇ ਸਾਧੂ ਦੇ ਨਾਲ ਮਿਲ ਕੇ ਸਾਧੂ ਸਾਧੂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦੂਜਾ ਸਾਧੂ ਦੀ ਪਦਵੀ ਸਾਧ ਸੰਗਤ ਨੂੰ ਪ੍ਰਾਪਤ ਹੋਈ ਹੈ। ਇਸੇ ਲਈ ਹੁਕਮ ਹੈ ਕਿ ਜਾਂ ਗੁਰੂ ਕੋਲੋਂ ਦਾਤ ਲੈ ਕੇ ਜਪਣਾ ਹੈ ਤੇ ਸਾਧ ਸੰਗਤ ਦੇ ਵਿੱਚ ਬਹਿ ਕੇ ਜਪਣਾ। ਮੇਰੇ ਸਾਧ ਸੰਗਤ ਨੂੰ ਭਾਈ ਕੇਵਲ ਨਾਮ ਪੜ੍ਹਦੇ ਹਾਂ, ਕੇਵਲ ਪੂਰਾ ਗੁਰੂ ਸੰਗਤ ਹੈ ਨਾਮ ਦੀ ਦਾਤ ਦੇ ਹੁੰਦੇ, ਕੇਵਲ ਪੂਰਾ ਗੁਰੂ ਇਹ ਦਾਤ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਔਰ ਅੱਗੇ ਪੜ੍ਹੀ ਜਾਣ

ਪਾਸੇ ਧੰਨ ਗੁਰੂ ਰਾਮ ਦਾ ਕਿਸੇ ਪਾਸੇ ਉਹ ਵੀ ਕਹਿੰਦੇ ਕਿ ਮੈਂ ਜਪ ਹਰ ਭਾਵ ਦੇ ਕਰਨਾ ਇੱਕ ਕਾਰਕ ਦਾ ਨਾਮ ਜਪ ਕੇ ਭਾਵ ਤੋਂ ਪਾਰ ਲੰਘਿਆ ਜਾ ਸਕਦਾ ਮੈਨੂੰ ਇਹ ਮੱਤ ਕਿਹਨੇ ਦਿੱਤੀ ਮੇਰੇ ਗੁਰੂ ਨੇ ਮੱਤ ਦਿੱਤੀ ਤੇ ਸਾਨੂੰ ਪਤਾ ਨੀ ਮੱਤ ਦੇਣ ਵਾਲੇ ਹੋਰ ਕਹਿੰਦੇ ਕਹਿੰਦੇ ਜਿਹੜੇ ਮਿਲ ਜਾਂਦੇ ਨੇ ਵੀ ਏਦਾਂ ਨਾਮ ਦੇਖੋ ਤੇ ਉਦਾਂ ਨਾਮ ਦੇਖੋ ਤਰ੍ਹਾਂ ਤਰ੍ਹਾਂ ਦੇ ਕਰਮ ਕਰਨਾ ਤੇ ਬਚਾਉਣ ਵਾਲੇ ਆਪਾਂ ਯਤਨ ਕਰੀਏ ਜਿਵੇਂ ਪੂਰਾ ਗੁਰੂ ਕਹਿੰਦਾ ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਉਸੇ ਤਰੀਕੇ ਨਾਲ ਕਰੀਏ ਜੇ ਸਤਿਗੁਰੂ ਜੀ ਦੀ ਬਾਣੀ ਸਤਿਗੁਰੂ ਜੀ ਦੇ ਵਿਚਾਰਾਂ ਦੇ ਨਾਲ ਕਿਸੇ ਦੇ ਵਿਚਾਰ ਮਿਲਦੇ ਨੇ ਜੇ ਕੋਈ ਸਤਿਗੁਰਾਂ ਜੀ ਦੇ ਦੱਸੇ ਆਸੇ ਅਨੁਸਾਰ ਪਹਿਲਾਂ ਆਪਣਾ ਜੀਵਨ ਜਿਉਂਦਾ ਤੇ ਫਿਰ ਸਤਿਗੁਰਾਂ ਦੇ ਦੱਸੇ ਆਸੇ ਅਨੁਸਾਰ ਤੁਹਾਨੂੰ ਵੀ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦਾ ਫਿਰ ਤਾਂ ਉਹਦੇ ਚਰਨ ਧੋ ਧੋ ਕੇ ਪੀਜੀਏ ਉਹ ਵੀ ਕਰਦੇ ਪਰ ਜੇ ਕੋਈ ਗੁਰੂ ਨਾਲੋਂ ਤੋੜ ਕੇ ਆਪਣੀ ਮੱਤ ਦੇ ਹਿਸਾਬ ਨਾਲ ਕੋਈ ਗੱਲ ਸਿਖਾਵੇ ਨਾ ਮਿੰਟ ਨਾਲ ਉਹਦਾ ਫਹਿਰਾ ਛੱਡੇ ਕੋਈ ਲੋੜ ਨਹੀਂ ਉਹਦੀ ਗੱਲ ਸੁਣਨ ਦੀ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੱਲ ਸੁਣੀ ਪੜ੍ਹੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਨੇ ਨਾਮ ਕਿੱਦਾਂ ਦੱਸੋ

朝鮮さん発見、イエーイ。

ਨਾਨਕ ਹਰ ਸੰਗਮੀਤ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਗ ਬਿਸਰ ਬਿਸਪਾਈ ਮਾਇਆ ਮੋਹ ਪਰਮ ਪੈ ਪੂਲੇ ਸੁਖ ਦਾ ਰਾਸ਼ਨ ਪ੍ਰੀਤਮ ਰਾਏ ਇੱਕ ਤਿੰਨ ਪੰਥ ਸੁਣਿਆ ਗੁਰ ਸੰਗਤ ਇਹ ਮਿਲੰਤ ਜਮਤ ਰਾਸ ਮਚਾਈ ਅਰਦਾਸ

ਕਉ ਸਾਜ ਕਰੇ ਤਨ ਫੇਹੀ ਗਾਵੇ ਕਉ ਜੀ ਲੈ ਫਿਰ ਦੇਹੀ ਗਾਵੇ ਕਉ ਜਪ ਦਿਸੈ ਦੂਰ ਗਾਵੇ ਕਉ ਵੇਖੇ ਹਾਜ਼ਰਹ ਦੂਰ ਕਥਨਾ ਕਥੀ ਨਾ ਆਵੇ ਕਉਟ ਕਥ ਕਥ ਕਥੀ ਗੋਟੀ ਕੋਟ ਕੋਟ।

ਸਾਚਾ ਸਾਹਿਬ ਦਾਚ ਨਾਹੀ ਪਾਖਿਆ ਭਾਵ ਅਤਾਰੂ ਆਖੇ ਹੇ ਮੰਗੇ ਦੇਹ ਦੇਹ ਲਾਤ ਕਰੇ ਦਾਤਾਰੂ ਫੇਰ ਕੇ ਅੱਗੇ ਰੱਖੀਐ ਜਤ ਦੇਸਾ ਦਰਬਾਰ ਮੋਹੋਂ ਕੇ ਬੋਲਣ ਬੁਲੀਐ ਜਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਗ ਦੁਆਰ ਨਾਨਕੇ ਵੈ ਜਾਣੀਐ ਸਭ ਆਪਣੀ ਸਜਿਆਰ ਆਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰਿ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਈ ਕਰੀ ਜੇ ਤੀਸਰ ਸੋ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਈ ਨਵਾਂ ਕੰਧਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਕਾਈ ਕਹੇ ਜਸ ਕੀਰਤ ਜਗ ਲਈ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾਮ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਹੈ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਕਬਲ ਆਕਾਸ਼ ਸੁਣਿਆ ਹੈ ਦੀਪ ਲੋ ਪਾਤਾਲ ਸੁਣਿਆ ਹੈ ਪੋਹਨ ਸਚੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਰ

ਸਤਸੰਤੋ ਗਿਆਨ ਸੁਣਿਆ ਅਸਠ ਕਾ ਇਸ਼ਨਾਨ ਸੁਣਿਆ ਪੜ ਪੜਤਾ ਰਹਿਮਾਨ ਸੁਣਿਆ ਲਾਗੇ ਸਹੀ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਸਰਾ ਗੁਣਾ ਕੇ ਗਾਲ ਸੁਣਿਆ ਸ਼ੇਖ ਪੀਰ ਪਾਤਸ਼ਾਹ।

ਮੰਨੈ ਸੋਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਠਾ ਨਾ ਖਾਈ ਮੰਨੈ ਜਨ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਬਦ ਸਿੰਘ ਪ੍ਰਗਟ ਜਾਈ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਰਿਧੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਨਾਮ ਸਭ ਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਾਲਿਓ ਰੂਪ ਬੇਟੀ ਰਾਤ ਜਾਣੇ ਕੌਣ ਕੂਤ ਸੀਤਾ ਪਸਾਓ ਇੱਕ ਗਵਾਓ ਦੱਸਦੇ ਹੋਏ ਲੱਖ ਦਰੀਆਓ।

ਅਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖਬੀਰ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਤ ਸਤੀ ਸੰਗ ਦਾ ਤਾਰ ਸੰਤ ਸੂਰਮਾ ਭਗਸਾਰ ਸੰਤ ਮੋਹਨ ਲਿਵਲਾਇਕਾਰ ਕੁਦਰਤ ਕਵਣ ਕਹਾਂ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਤੁਰਾ ਸਲਾਮ ਸੁੰਦਰਾਂਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਟ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਪੂਰੇ ਆਰ ਪੂਰੇ ਫਿਰਾਹੀ ਅਸੰਖ ਮਲੇਸ਼ ਮਲ ਪਖਸਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇਸ ਵਾਰ ਜੋ ਤੁਧ ਭਾਗ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਤ ਥਾਵ ਅਗਮ ਗਮ ਸੰਤ ਲੋਭ ਸੰਤ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਵਿਖਣ ਬੋਲਣ ਬਾਣ ਅਖਰਾ ਦਰਸ਼ਨ ਜੋਗ ਕਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜੋ ਗੁਰਮਾਏ ਦਿਵਤ ਪਾਏ ਜਿਤਾ ਕੀਤਾ ਚੇਤਾ ਨਾਉ।

ਬਾਣੀ ਤੋਤਾ ਉਤਰ ਸੋਖੇ ਮੂਤ ਬੁਲਤੀ ਕੱਪੜ ਹੋਏ ਸਾਬੂਨ ਲਈਆ ਉਤੋਏ ਭਰੀਐ ਮਤ ਬਾਪਾਂ ਕੈ ਸੰਗ ਧੁਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੁ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਤਮਾਨੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਂ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਦਇਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਸਲੂ ਕਥਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲ ਆਹੀ ਸਾਲ ਆਹ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਤਨ ਜੁੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨਾ ਸਿਫਤੀ ਕਰਨ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੈ ਕੋਏ ਤੇ ਸੂਚੇ ਕਹੋ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋੜਿਆ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬਤ ਟਹਿ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਗਾਹੀ ਗਾਹੇ ਕੇਤਿਆਂ ਦੁੱਖ ਪਊ ਸਦ ਮਾਰ ਇਹ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਭਾਖਣ ਪਾਏ ਉਹ ਜਾਣੇ ਜਿੱਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕਈ ਜਿਸਨੂੰ ਬਖਸ਼ੇ ਸਿਵ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਹੀ ਅਮੁੱਲ ਧਰਮ ਮੁੱਲ ਦੀਵਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਮਖਿਆਣ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸ਼ਦ ਆਖੇ ਚੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਾਰ ਮੁਨ ਜਨ ਸੇਵ ਗੇਤੇ ਆਖੇ ਆਪਣ ਪਾਹੇ

ਆਵੇ ਤੂੰ ਨ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਕਰਮ ਲਵਾਰੀ ਗਾਵੇ ਹੈ ਚੇਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਹੈ ਇੰਦ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਹੁੰਜਤਿ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਹੈ ਮੋਹਣੀਆ ਮਨ ਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵੇ ਹੈ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਬਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਇਹ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੈ ਬਿਭੂਤ ਸਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਦੀ ਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਣ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਗੀ ਦਿਸ ਦੇਵਰਾ।

ਪਰ ਕਰ ਵਿਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਪ੍ਰੋਵੇਸ਼ ਇੱਕ ਦੂਜੀ ਪਉ ਲੱਖ ਹੋ ਹੈ ਲੱਖ ਹੋ ਹੈ ਲੱਖ ਵੀਸ਼ ਲੱਖ ਲੱਖ ਜਿਹੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤਰਾ ਪਤ ਪਪੜੀਆਂ ਚੜੀਆ ਹੋਈ ਅਕੀਸ਼ ਸੁਣ ਗੱਲਾਂ ਆਕਾਸ਼ ਦੀ ਗੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਜਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ

0: ਨਾਨਕ ਉਤਮ ਨੀਜ ਨਾ ਤੋਏ।
1: ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਜਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਥੈ ਸੋਨ ਪੰਚ ਪ੍ਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਰਨ ਮਹੇਸ਼ ਕੇਤੇ ਬਰਮੇ ਕਾਟ ਕੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਹ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੈ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੈ ਕਾੜਤ ਕੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਠੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਜਿੱਥੈ ਘੜੀਐ ਸੁਰਤ ਮਤ ਮਨ ਬੁੱਧ ਜਿੱਥੈ ਘੜੀਐ ਸੁਰਸ ਦੰ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੈ ਹੋਰ ਨਾ ਕੋਈ ਹੋਰ ਜਿੱਥੈ ਜੂਧ ਮਹਾਂਬਲ ਸੂਰ ਦਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਦਾਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰਹੇ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੈ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਵਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰ ਜਿਸ ਨਿਆਰ ਹਰਨ ਮਤ ਵੀ ਦਤੀਆਰ ਬਹੁ ਖਲਾ ਗੰਧ ਬਦਾਉ ਪਾਂਡਾ ਭਾਉ ਅੰਮ੍ਰਿਤ ਦਿਤ ਡਾਲ ਘੜੀਐ ਸਭ ਸੱਜੀ ਟਕਸਾ।

ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਤਿਸ਼ਮ ਸਾਹਿਬ ਪ੍ਰਸਾਦ ਚੱਕਰ ਚਿਹੇ ਨਾਲ ਬਰੰਜਾ ਤਿਆਰ ਪਾਤ ਨਹਿਣ ਦੇ ਰੂਪ ਰੰਗ ਅਰ ਦੇਖ ਪੇਖ ਗੁਰੂ ਕਹਿ ਨਾ ਸਕਤ ਕੇ ਅਚਲ ਮੂਰਤਨ ਬਹੁ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਸ਼ਾਣ ਗਿਣੇ ਜੈ ਤ੍ਰਿਭਵਨ ਮੀਰ ਸੁਰ ਨਾਰਿਆ ਸੁਰ ਨੇਤ ਨੇਤ ਬੰਦਰਨ ਕਹਿਤ ਸਭ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਭਰਿਆ ਅਤਿਛੰਦ ਨਮਸਤ ਗੰਗਾ ਕਾਲੇ ਨਮਸਤ ਗੰਗਾ ਪਾਲੇ ਨਮਸਤ ਗੰਗਾ ਰੂਪੇ ਨਮਸਤ ਗੰਗਾ ਰੂਪੇ ਨਮਸਤ ਗੰਗਾ ਪੇਖੇ ਨਮਸਤ ਗੰਗਾ ਲੇਖੇ ਨਮਸਤ ਗੰਗਾ ਕਾਏ ਨਮਸਤ ਗੰਗਾ ਜਾਏ ਨਮਸਤ ਗੰਗਾ ਗੰਜੇ ਨਮਸਤ ਗੰਗਾ ਪੰਜੇ ਨਮਸਤ ਗੰਗਾ ਨਾਮੇ ਨਮਸਤ ਗੰਗਾ ਠਾਮੇ ਨਮਸਤ ਗੰਗਾ ਕਰਮੰਗ ਨਮਸਤ ਗੰਗਾ ਧਰਮੰਗ ਨਮਸਤ ਗੰਗਾ ਨਾਮੰਗ ਨਮਸਤ ਗੰਗਾ ਕਾਮੰਗ ਨਮਸਤ ਗੰਗਾ ਜੀਤੇ ਨਮਸਤ ਗੰਗਾ ਪੀਤੇ ਨਮਸਤ ਗੰਗਾ ਬਾਹੀ ਨਮਸਤ ਗੰਗਾ ਤਾਹੇ ਨਮਸਤ ਗੰਗਾ ਨੀਲੇ ਨਮਸਤ ਗੰਗਾ ਨਾਦੇ ਨਮਸਤ ਗੰਗਾ ਛੇਦੇ ਨਮਸਤ ਗੰਗਾ ਗਾਦੇ ਨਮਸਤ ਗੰਗਾ ਗੰਜੇ ਨਮਸਤ ਗੰਗਾ ਪੰਜੇ ਨਮਸਤ ਗੰਗਾ ਉਦਾਰੀ ਨਮਸਤ ਗੰਗਾ ਪਾਰੇ ਨਮਸਤ ਸੋ ਏਕੈ ਨਮਸਤ ਅਨੇਕੈ ਨਮਸਤ ਭੂਤੇ ਨਮਸਤ ਅਜੂਤੇ ਨਮਸਤ ਨਿਰਕਰਮੇ ਨਮਸਤ ਨਿਰਕਰਮੇ ਨਮਸਤ ਨਿਰਦੇਸ਼ੇ ਨਮਸਤ ਨਿਰਦੇਸ਼ੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਤਾਤੇ ਨਮਸਤ ਨਿਰਘਾਤੇ ਨਮਸਤ ਨਿਰਤੂਤੇ ਨਮਸਤ ਭੂਤੇ ਨਮਸਤ ਅਲੋਕੇ ਨਮਸਤ ਅਸੋਕੇ ਨਮਸਤ ਨਿਰਤਾਪੇ ਨਮਸਤ ਅਥਾਪੇ ਨਮਸਤ ਤਿਰਮਾਨੇ ਨਮਸਤ ਨਿਰਾਨੇ ਨਮਸਤ ਅਗਾਹੇ ਨਮਸਤ ਬਾਹੇ ਨਮਸਤ ਤ੍ਰਿਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸੁਜੋਗੇ ਨਮਸਤ ਰੰਗੇ ਨਮਸਤ ਪੰਗੇ ਨਮਸਤ ਗਮੇ ਨਮਸਤਰਾਮੇ ਨਮਸਤ ਜਲਾਸਰੇ ਨਮਸਤ ਨਿਰਾਸਰੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਬੇ ਨਮਸਤ ਜਬੇ ਅਦੇਸੰਗ ਅਦੇਸੇ ਨਮਸਤ ਅਭੇਸੇ ਨਮਸਤ ਨਿਰਧਾਮੇ ਨਮਸਤ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਕਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਦੇਵੈ ਨਮਸਤ ਅਪੇਵੈ ਨਮਸਤ ਅਜਨਮੇ ਨਮਸਤ ਸੁਭਨਮੇ ਨਮੋ ਸਰਵਗੌਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਦਿਆਲੇ ਨਮਸਤ ਵਰਣੇ ਨਮਸਤ ਮਰਣੇ ਨਮਸਤ ਜਰਾਰੰਗ ਨਮਸਤ ਕਰਤਾਰੰਗ ਨਮੋ ਸਰਵਤੰਦੇ ਨਮੋ ਅਸਤਾ ਬੰਦੇ ਨਮਸਤ ਨਿਰਦਾਕੇ ਨਮਸਤ ਨਿਰਬਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤਸਰਾਗੇ ਨਮਸਤ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵ

ਹਰ ਚੰਦ ਤਵ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਅਪੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਦਰਿਆ ਨਾਸ ਆਜਨ ਬਾਹ ਸ਼ਾਨ ਸ਼ਾ ਰਾਜਨ ਰਾਜ ਪਾਨਨ ਪਾਨ ਦੀਵੰ ਦੀਵ ਉਪਮਾਨ ਇੰਦਰਾਨ ਇੰਦਰ ਬਾਲਨ ਬਾਲ ਰੰਗਨ ਰੰਗ ਕਾਲਨ ਕਾਲ ਅਨਭੂਤ ਅੰਗ ਆਪਾਪੰਗ ਗਾਤਮਿਤ ਭਾਰ ਗੁਰਗਨ ਉਧਾਰ ਮੁਨਗਨ ਪ੍ਰਣਾਮ ਨਿਰਪੈਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਵਲੇ ਸਹਿ ਕਰਮ ਅਗਲੇ ਸਹਿ ਧਰਮ

ਕਰਮ ਤੋਂ ਜਾ ਹੈ ਕਿ ਅਸ਼ੋਕ ਵਰਨ ਹੈ ਕਿ ਸਰਬਾ ਭਰਨ ਹੈ ਕਿ ਜਗਤ ਸੰਗਤੀ ਹੈ ਕਿ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮ ਸਰੂਪ ਹੈ ਗਿਆਨ ਭਾਨ ਉਪਾਏ ਕਿ ਆਦਿ ਅਦੇਵ ਹੈ ਕਿ ਆਪ ਦੇਵ ਹੈ ਕਿ ਚਤੁਰੰਗ ਮਹਿਮ ਹੈ ਕਿ ਕੈ ਅਧੀਨ ਹੈ ਕਿ ਰੋਜ਼ੀ ਰਜਾ ਕਰ ਹੀ ਮੈਂ ਰਹਾ ਕਹਿ ਕਿ ਪਾਕ ਬੇਅਬ ਹੈ ਕਿ ਗੈਬ ਲਗੈਬ ਹੈ ਕਿ ਆਪ ਬੋਲ ਗੁਨਾਹ ਹੈ ਕਿ ਸ਼ਾਹ ਨਸ਼ਾ ਹੈ ਕਿ ਕਾਰਨ ਕੁਲਿੰਦਾ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਪਾਵਨ ਹੈ ਕਿ ਸਰਬਤਰ ਦੇਸ਼ਾ ਹੈ ਕਿ ਸਰਬਤਰ ਦੇਸ਼ਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਮਾਨੇ ਹੈ ਸਦੈਵ ਪ੍ਰਧਾਨੇ ਹੈ ਕਿ ਸਰਬਤਰ ਜਾਪੇ ਆਏ ਕਿ ਸਰਬਤਰ ਸਾਪੇ ਆਏ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰ ਕਲੀਮਾ ਹੈ ਕਿ ਪਰਮੰ ਸਹੀਮਾ ਹੈ ਕਿ ਆਕਲ ਅਲਾਮਾ ਹੈ ਕਿ ਸਾਹਿਬ ਕਲਾਮਾ ਹੈ ਕਿ ਹੁਸਨ ਅਲ ਵਜੂ ਹੈ ਤਮਾਮ ਅਲ ਰਜੂ ਹੈ ਹਮੇਸ਼ਰ ਸਲਾਮ ਹੈ ਸਦੀ ਖਤਮ ਦਾਮ ਹੈ ਗਨੀਮ ਅਲ ਸਕਸਤ ਹੈ ਗਰੀਬ ਅਲ ਪ੍ਰਾਸਤ ਹੈ ਬਲੰਦਰ ਮਕਾਨ ਹੈ ਜ਼ਮੀਨ ਅਲ ਜਮਾਨ ਹੈ ਤਮੀਜ਼ ਉਲ ਤਮਾਮ ਹੈ ਰੁਜੂ ਅਲ ਨਦਾਨ ਹੈ ਹਰੀਫ ਅਲ ਅਜੀਮ ਹੈ ਰਿਆਇ ਕਿ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਨਵਾਜ ਹੈ ਗਨੀਮ ਅਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਪ੍ਰਭੂਤ ਹੈ ਪ੍ਰਭੁਗਤ ਪ੍ਰਵਾਹੇ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਸੁਬਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵ ਲੈ ਕਾਮ ਹੈ ਨਿਰਵਾਜ ਸਰੂਪ ਹੈ ਗਾਧ ਹੈ ਅਨੂਪ ਹੈ ਅਵੰਗਾਜ ਰੂਪ ਹੈ ਰਾਜ ਸਰੂਪ ਹੈ ਨੰਗੀ ਨਾਮੇ ਤ੍ਰਿਭੰਗੀ ਤ੍ਰਕਾਮ ਹੈ ਤ੍ਰਿਵਰਗੰ ਤ੍ਰਿਵਾਦੇ ਗੰਜੇ ਗਾਧੇ ਸੁਭੰ ਸਰਭਾਗੇ ਸੁਸਰਭਾ ਨਰਾਗੇ ਤ੍ਰਿਭੁਗਤ ਸਰੂਪ ਹੈ ਸਜ ਹੈ ਸੂਦ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਸਦੈਵ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਾਂ ਪ੍ਰਸਾਦ ਸਵਈਏ ਏਕ ਓੰਕਾਰ ਸਤਿਗੁਰ ਪ੍ਰਸਾਦ, ਤਾਂ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸਰਾਰਧਨ ਸੁਧ ਸੁਧਾਦਿਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੀ ਖਿਤ ਬ੍ਰਹਨ ਪਤੀ ਕੇ ਸਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਗਏ ਮਾਧਿਅਮ ਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਤੁਰੰਗ ਰੰਗ ਸੇ ਗੁਰ ਦੇ ਪਾਉਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਪੁਜਾਨ ਕੇ ਭੂ ਭਲੀ ਵਿਦ ਨਿਆਪਤ ਸੀਸ ਨਾ ਜਾਤ ਵਿਚਾਰੀ ਤੇ ਭਾਏ ਤੋ ਕਹਾਂ ਪਏ ਭੂਪਤ ਅੰਤ ਕੋ ਨੈ ਗਈ ਪਾਏ ਪਦਾਰੀ ਜੀਤ ਫਰੈ ਸਭ ਦੇ ਸੁਲਸਾਨ ਕੋ ਬਾਜਤ ਟੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਨ ਨਹੀਂ ਯਾਦ ਵਿਚਾਰੀ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਵ ਪੁਰਾਣ ਜਮੀਨ ਜਵਾਨ ਸੁਦਾਨ ਕਿਤੇ ਖੈ ਪੌਣ ਆਹਾਰ ਜਤੀ ਜਦਕਾਰ ਸਭ ਸੁਭ ਚਾਰ ਹਜ਼ਾਰ ਚ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਹੋਏ ਪ੍ਰਤੀ ਬਨ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦਵਾਹ ਸੁਸਾਸ ਨਾ ਦੁਰਜਾਨ ਦਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾਲੇ ਨਾ ਹਲੈਂਗੇ ਤੋਰ ਹਰੀ ਨਮਰੋ ਨਮ ਵਾਸਨ ਮਾਤਿ ਨੰਦਰ ਮਾਰ ਮਲੈਂਦੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਵੇਨੂ ਤਿਆਗ ਜਹਾਨ ਨਿਦਾਨ ਚਲੈਂਦੇ ਵੀਰ ਪਾਰ ਵਟੇ ਬਰਿਆਰ ਵਿਚਾਰੇ ਸਰ ਕੀ ਧਾਰ ਬਸਈਆ ਤੋਰ ਤਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗੜ ਗੜਾਨ ਕੋ ਤੋੜਨ ਹਾਰ ਸੁਭਾਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਜ ਕਨੇਕ ਸੇਕ ਦਵਈਆ ਦਾਨਵ ਦੇਵ ਬ੍ਰਿੰਦਨ ਸਾਜਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਤੇ ਜਲ ਮੈਂ ਸਲ ਮੈਂ ਪਰੀ ਪਰ ਮੈਂ ਸਭ ਥਾਪ ਸਪੈਂਗੇ ਪੁਨ ਪ੍ਰਤਾਪਨ ਬਾੜ ਜੈ ਸਕੋਨ ਪਾਪਨ ਕੇਵੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਦਰ ਸਭ ਐਬ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਵ ਜੋਂਤਰ ਲੋਕ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਜੀ ਬਾਤ ਅੰਧ ਮਸੇਜਮ ਬਾਤ ਭਰੇਂਗੇ ਜੇ ਨਾਰ ਸ੍ਰੀ ਪਤ ਕੇ ਪਰਸੈਮ ਭਾਗ ਦੇ ਨਰ ਫੇਰ ਨਾ ਦੇਹ ਕਰੇਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕਹਿ ਬੈਠ ਉਪਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀ ਉਪਖਿਆਨ ਸੁ ਬੈਠ ਕਹਿ ਐਸੇ ਹੀ ਐਸੇ ਸੁਬੈ ਸੁਬਦਾਇਓ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀ ਹੋ ਤਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਰ ਕੋ ਸੀਸ ਨਵਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕਉ ਮਿਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਵਰਜੋ ਸਭ

ਕਰੋ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਸ ਦਰਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭ ਤੁਮ ਕਾਵਹੁ ਆਪ ਹਾਤ ਮੋਹਿ ਬਚਾਵਹੁ ਸੁਖੀ ਵਸੈ ਮੋਰੁ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਖਿਆ ਨਿਜ ਕਰਦੇ ਕਰੇ ਆਏ ਸਭ ਬੈਰ ਨਕਾਉ ਆਜ ਸਿੰਘਰੇ ਆਏ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ

ਵਾਹਿਗੁਰੂ ਬਬਗਰਾ ਕਾਲ ਪਾਏ ਸਿਰ ਜੀ ਬਬਗਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਆਓ ਵੇਦਰਾਜ ਬ੍ਰਹਮਾ ਜੋਤੀ ਆਓ

ਜਿਸਨੂੰ ਬਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੁਹਮਾਰੀ ਸਗਲ ਪ੍ਰਜਾ ਜਿਵੇਂ ਆਪ ਸਵਾਰੀ ਸਿਵ ਕਨ ਕੋ

ਸਭ ਪਰ ਕਿਰਪਾ ਦ੍ਰਿੜ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਏ ਗੜ ਗੜ ਕੇ ਪਰਪਟ ਕੀ ਜਾਨਾ ਏ ਜਾ ਬੋਧ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੀ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿ ਤਨਰਾਲ ਮਉ ਜਾਨਤ ਬੇਦ ਭੇਦ ਹਰਿਆਲ ਮਉ ਨਿਰੰਕਾਰ ਨਿਰਭਕਾਰ ਮਿਰਲੰਬ ਆਦ ਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਬੇਦਾ ਜਾ ਕੋ ਬੇਵ ਨ ਪਾਵਤ ਬੇਦਾ ਤਾ ਕੋ ਕਰ ਪਹਾਣ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਜੀਨਤ ਨਹਿ ਪੇਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ

ਪੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਪਿਆਏ ਹੈ ਦਾਤੇ ਕਾਲੂ ਨਿਕਟ ਨਹਿ ਆਏ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਰਹੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰਿਓ

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ।

ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਤਾਉ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈਂ ਸੁਖ ਹੋਆ, ਤਿਤ ਕਾਰੂ ਅਨਹਦ ਵਾਜੇ। ਸਾਚੀ ਲਵੈ ਮਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਜਾ ਕਰੇ ਵਿਚਾਰੀਆ, ਤੁਧ ਬਾਲ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਸਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿੰਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ, ਤਨ ਮਨ ਤਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਇਸ ਪਰਮ ਪੁਲਾਇਆ। ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੋਲੀ ਪਾਈ ਆ, ਗੁਰਬਾਣ ਕੀਤਾ ਦਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਸ ਤੇਰੇ ਚੱਲੈ ਨਾਹੀਂ ਜਿਸ ਨਾਲ ਕਿਉਂ ਚਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਤਾ ਜਤੰਤ ਪਛੋਤਾਈ ਹੈ।

ਮੁਨ ਜਨ ਅੰਮ੍ਰਿਤ ਖੋਜ ਦੇ, ਇਸ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ, ਕਵੇਖ ਪਰਸਨ ਆਇਆ।

ਗ੍ਰੰਥ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੁਰ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਸ਼ਟਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਤੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਕਰ ਕ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਤਿੱਥੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਾ ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ

ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਭਗਵਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਭਗਵਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਗੁਣ ਸਹਿਜ ਸਹਿਸ ਨ ਜਾਏ ਨਹਿ ਜਾਏ ਸਹਿ ਸਕਤ ਸੰਜਮਾ ਰਹੇ ਕਰਮ ਕਮਾਏ ਸਹਿਸਾ ਜੀ ਅਮਲੀਨ ਹੈ ਕਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾ ਗੋ ਹਰ ਸਿਰਹੁ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿਨਾ ਮੁਤਮ ਸੋ ਸੁਣੇ ਨਾਹੀਂ ਫਿਰੈ ਜੋਮ ਪੇ ਤਾਲਿਆ ਕਹੇ ਨਾਨਕ ਜਨ ਸਚ ਦਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਚ ਸਮਾਣੀ ਜਨਮ ਰਤਨ ਜੀ ਨਿਖਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਸ਼ਬਦ ਸਦਾ ਰਹੇ ਪਰਣੇ ਗੁਰਬਿਨ ਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਾ ਕੋਈ ਪੁੱਛੋ ਵੀ ਕੀਆਂ ਜਾਈ ਅਨੇਕ ਜੀ ਉਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ

ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਾਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਕਤਾ ਬਾਏ ਕਹਿ ਕਰਦਾ ਪਿਓ ਗੁੰਮਰਦਾਏ, ਗੁੰਮਰਦਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਆਂ ਨੂੰ ਬੁਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸਾਸਤ੍ਰ ਪੁਨ ਬਾਬ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ

ਬੰਦ ਰਸਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਗਤੈ ਜਿਚਰ ਹਰ ਰਸ ਭੱਲੇ ਨਾ ਪਾਏ। ਹਰ ਰਸ ਪਾਏ ਭੱਲੇ ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲੱਗ ਆਏ, ਇਹ ਹਰ ਰਸ ਘਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ।

ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸ੍ਰੀ ਰਾਜਾ, ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਏ ਨੇਤਰੋ ਮੇਰੇ ਹੋ ਅਰ ਤੁਮ ਮੈਂ ਜੋਰ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਬਿਸ ਸੰਸਾਰ ਤੁਮ ਦੇਖਦੇ ਹੈ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾਵੇ ਕਾਰਿਕ ਹੈ, ਹਰ ਬਿਨ ਅਵਰ ਨਾ ਕੋਈ।

ਪਾਵਤ ਸੁਹਿਲਾ ਕਰ ਸਾਚਾ ਜਿੱਥੇ ਸਦਾ ਸਚ ਧਿਆਵੇ ਸਚ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਸਦਾ ਬੁਝਾਵੇ ਗੁਰਮੁਖ ਜਿਨ੍ਹਾਂ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼

ਭਗਤ ਬਸ਼ਲ ਪੈ ਕਾਠਣ ਹਾਰੀ, ਹਉ ਮੈਂ ਮਾਰ ਮਿਲੇ ਭਗਤਾਰੀ। ਅਣਕ ਯਤਨ ਕਰ ਕਾਲ ਸੰਤਾਵੇ ਮਰਨ, ਅਣਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿਆਏ। ਜਨਮ ਪਦਾਰਥ ਦੁਬਦਾ ਖੋਵੈ, ਆਪ ਨ ਚੀਨਸ ਪਰਮ ਪਰਮ ਰੂਵੈ। ਕਹਿਤੋ ਪੜਤੋ ਸੁਣਤੋ ਏਕ, ਤੀਰਜ ਧਰਮ ਧਰਣੀ ਕਰ ਟੇਕ। ਜਤ ਸਤ ਸੰਜ ਮਰਦੈ ਸਮਾਏ, ਚੌਥੇ ਪਦ ਕਉ ਜੇ ਮਨ ਪਤੀ ਆਏ। ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ

0: ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕਰ ਖਾਣੀਆਂ ਕੀਤੇ ਵੀ ਵਿਚਾਰ ਕਿਤੇ ਲੱਗੇ ਮੰਗੇ ਕਿਰਮਲ ਪੁਰਸਕਾਰ ਬਾਜ਼ਾਰੀ ਬਾਜ਼ਾਰ ਮੈਂ ਆਈ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੀ ਹਰ ਤਾਰ ਲੱਟ ਕਹਿੰਦੇ ਮੁੰਡੇ ਲੱਟ ਕਹਿੰਦੇ ਹਾਰ ਜਿੱਤਣ ਪਈਏ ਨਾਨਕਾ ਜਿੱਤਣ ਹੋਵੇ ਸ਼ਾਰ।

ਆਈਵਾਨ ਕੁਲੂ ਚਰਖਾ ਚੱਕੀ ਚੱਕ ਥਲ ਵਿਰੋ ਲਈ ਬਹੁਤ ਨੰਦ ਗੱਟ ਮਦਲਿਨ ਜਾ ਪੰਖੀ ਪੌਂਦਿਆ ਲੈ ਨੰਦਾ ਸੂਏ ਚੜ ਪਈਏ ਜੰਤ ਨਾਨਕ ਪੌਂਦਿਆ ਕਰਤ ਨਾ ਅੰਤ।

ਜੇ ਜੁਰਮਾਨਾ ਭਰ ਰਹੇ ਸਰਵਿਸ ਕਰੀ ਆਈ ਹੈ।

ਦਾਰ ਮਿੰਡਾ ਤਰੀ ਥਾਗ ਜਿਲੇ ਤਮਸਤਕ ਲਾਈਏ ਕੂੜਾ ਨਾਲ ਛੱਡੀਆ ਹੋਏ ਇੱਕ ਮਨ ਪਿਆਈਏ ਫਲ ਤੇਰੇ ਉਹ ਪਾਈਏ ਜਿਹੜੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੂੰ ਕਿਨਾਂ ਦੀ ਪਾਈਏ ਮਤ ਥੋੜੀ ਸੇਵ ਗੁਆਈਏ।

ਖਤਮ ਜਿਹਾ ਆਇਆ। ਇਹਨਾਂ ਜਨਤਾ ਕਹਿਵਸ ਕਿ ਸੁਨਾ ਇੱਕ ਲੇਖੀ ਜਗ ਤੋਪਾ ਆਇਆ, ਇੱਕ ਨਾ ਨੂੰ ਤੂੰ ਮੇਲੇ ਕੰਮ ਤੁਦ ਖੁਆਇਆ, ਗੁਰ ਕਿਰਪਾ ਦੇ ਜਾਣਿਆ ਜਿੱਥੇ ਤੁਦਾ ਬੁਝਾਇਆ ਸਹਿਜੇ ਹੀ ਸੱਚ।

0: ਮਾਰੀ ਹੈ
1: ਪੌੜੀ ਪੜਿਆ ਹੋਇਆ ਮੇਰੇ ਯਾਰ ਤੋਂ ਵੀ ਸਾਧਨ ਮਾਰੀ ਹੈ ਜੇ ਆ ਕਾਲੇ ਕਾਰਨਾ ਤੇ ਉਹ ਨਾ ਉਪਚਾਰੀ ਹੈ ਐਸੀ ਕਲਾ ਨਾ ਸਿੱਟੀ ਹੈ ਜਿੱਧਰ ਗਏ ਗਿਆ ਹਾਰੀ ਹੈ ਪੜਿਆ ਅੱਤੇ ਉਮੀਆਂ ਵਿਚਾਰ ਗਏ ਵਿਚਾਰੀ ਹੈ ਬੋਚਲ ਹੈ ਸੋ ਅੱਗੇ ਮਾਰੀ ਹੈ।

ਤਗਨ ਤੁੱਟੇ ਜੇ ਤਗੋ ਹੈ ਜੋ ਮਹੱਲਾ ਪਹਿਲਾ ਨਾ ਮੰਨੀ ਹੈ ਪਾਤੂ ਜੈ ਸਾਰਾਈ ਸਾਚੂ ਦਰਗੇਂਦਰ ਪਾਈ ਹੈ ਤਗਨਾ ਤੂ ਸਪੂਤ ਮਹੱਲਾ ਪਹਿਲਾ।

ਨੂੰ ਵੇਖ ਸਰੀਰ ਚਲਾਏਂਦਾ, ਆਪੇ ਜੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵਣਵੇਜਨੀ ਸਿਰ ਸਿਰ ਧੰਦੇ ਲਾਏਂਦਾ, ਨਗਰ ਪੱਟੀ ਜੇ ਕਰੇ ਸੁਤਾਨਾ ਗਾਓ ਕਰਾਏਂਦਾ, ਕਰ ਮੰਗਣ ਵੇਖਣ।

ਉੱਥੇ ਪੰਜਵਾੜੀਆਂ ਲੈ ਪਿੱਟੇ ਕਰ ਪਸਾਰਿਆ ਜਨ ਮਨ ਪਾਮ ਦੇ ਹਰ ਕੁਝ ਨਾਈ ਹਾਰਿਆ ਧਰਮ ਮੈਂ ਸਿਖਾਇਆ ਵਿੱਚ ਮੈਂ ਸਿਮਰਨ ਵਿਸਾਰਿਆ ਜਰ ਆਈ

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੀ ਤੇ ਤਾਨਦਰੀ ਆਈਆਂ ਦਰਪਣਤ ਮਨ ਵਸਾਈਆਂ ਕਰ ਹੁਕਮ ਮਸਤਕਾ ਤਰ ਵਿੱਚੋਂ ਮਾਰਗ ਦੀਆਂ ਬੁਰਿਆਈਆਂ ਸਹਿ ਸੁਖ ਹੈ ਨਾ ਨਿਧ ਪਾਈਆਂ।

ਸਹਿਜ ਆ ਰਹੀ ਹੈ। ਦੇਖਿਆ ਚਿੱਤਾ ਆਪਣਾ ਦ੍ਰਿਸ਼ਟੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਕਾਣ ਹੈ ਜੋ ਸਾਹਿਬ ਮਨੁ ਸਾਰੀ ਹੈ।

0: केळबो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਕੁਲ ਕਛੁ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ।

ਸਿਆਣਪ ਜਮ ਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਏਕ ਅਨੇਕ ਅਗਨ ਨਹੀਂ ਬੁਝੈ ਕੋਟ ਪਾਵ ਦਰਗੈ ਨਹੀਂ ਸਿਜੈ ਛੂਟਸ ਨਾਹੀ ਯੋਗ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਦਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲ।

ਇਹੋ ਮੈਂ ਛੋੜੈ ਜੇ ਕੋ ਜਨਮ ਮਰਨ ਤੇ ਡਰੈ ਸਾਧਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਬਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ ਜਾਂ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸੰਦ੍ਰਿਸ਼ਤੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇ ਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਉਣ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਨਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੋਏ ਸਰਬ ਧਰਮ ਮੈਂ ਸ੍ਰੇਸ਼ਟ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਗੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ।

ਨਿੰਤਿਆ ਤਿਸਕੀ ਤੇਰਾ ਖੁਨ ਨਾਨਕ ਨਿਧੀ ਨਾਲ ਸੁਪਦੀ ਰਮਈਆ ਕੇ ਗੁਣ ਚੇਤ ਪਰਾ ਨਹੀਂ ਕਵਨ ਮੂਲ ਤੇ ਕਵਨ ਦ੍ਰਿਸ਼ਟਾ ਨਹੀਂ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੂੰ ਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੋਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਓ ਤਵ ਨਾਨਕ ਸੀਜੈ ਜੇ ਪ੍ਰਸਾਦ ਘਰ ਉਪਰ ਸੁਖ ਬਸੈ ਸੁਤ ਪ੍ਰਾਥਮਿਕ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਸਵਨ ਪਾਵਤ ਅਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਉ ਕਰਨ ਨੇਤਰ ਰਸਨਾ ਸਹਿ ਤਿਆਗ ਔਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ

ਹਰੀ ਕਿਰਪਾ ਕਰੈ ਸੰਗ ਸਹਾਇ ਸੁਆਵੈ ਨ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਤਿਸਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੇ।

ਵਚਨ ਪਾਇਆ। ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਮਾਨ ਕਸ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸ ਕਿਸੇ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਤ ਜਾਨ ਅਨੇਤ। ਬਿਰਤ ਕੀ ਛਾਇਆ ਸਿਉ ਰੰਗ ਲਾਵੈ, ਉਹ ਗਿਨਸੈ ਉਹ ਮਨ ਪਛਤਾਵੈ। ਜੋ ਦੀਸੈ ਸੋ ਚਾਲਣ।

ਨਾਨਕ ਪਤ ਸੇਤੀ ਘਰ ਜਾਵੇ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵਲਾਵੋ ਕਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਸਾਖੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਖ ਸਾਸ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸੁ ਹਸ ਅਸਵਾਰੀ, ਮਨ ਤਿਸ ਪ੍ਰਭ ਕਉ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਗ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸਹਿ ਧਿਆਈ। ਤਿਸਹਿ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ

ਹੈ ਗੁਰ ਪ੍ਰਸਾਦ ਨਾਨਕ ਜਸ ਸਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਦੇਖ ਦੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਦਰ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ

ਕਹਿ ਕੁਰਬਾਨ। ਸਾਧ ਕਹਿ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਕਾ ਜਨਮੀਤ ਕੁਟੰਬ ਨਿਸਤਾਰ ਹੈ। ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਸੰਤੇ ਸਭ ਗੋਵਰ ਸਾਵੈ। ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕਹਿ

ਤੇ ਤਰੈ ਇੰਦ੍ਰਜਿਤ ਪੰਚ ਦੋਖ ਤੇ ਰਹਿਤ ਨਾਨਕ ਖੋਟ ਮਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਕਿਸ ਵੈਸਨੋ ਕਾ ਨਿਰਮਲ ਧਰਮ ਕਾਮੋ ਫਲ ਕੀ ਇੱਛਾ ਨਹੀਂ ਬਚੈ ਕੇਵਲ ਭਗਤ ਕੀਰਤਨ ਸੰਗ੍ਰਹਿ।

ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੈ ਦੁਸ਼ਟ ਪਾਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਰ ਨਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ

ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਮਤ ਨ ਪਾਵੇ ਕਈ ਕੋਟ ਭਈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਿਆਤਮ ਨਿਕ।

ਕਰ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ। ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਕਰਾਵੈ। ਪ੍ਰਭ ਭਾਵੈ ਦਿਨ ਸਾਸਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭ ਭਾਵੈ ਤਾਂ ਪਤ ਉਦ

ਕਰਾਵੇ, ਇਸਕੇ ਹਾਥ ਹੋਏ ਤਾਂ ਸਭ ਸਲੇਹ, ਜੋ ਤਿਸ ਭਾਵੈ ਸੋਈ ਕਰੇ। ਅਨ ਜਾਣਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣੇ ਆਪ ਬਚੈ। ਪਰਮੇ ਭੂਲਾ ਦੇ ਤਿਸ ਧਾਵੈ, ਨਿਮਤ ਮਾਹੇ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ।

ਨਾਨਕ ਇਹਾ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਰ ਭੀਤਰ ਤਾਂ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਅਸਮੰਤ। ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤੁਛ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੁ ਕੈਸੇ ਗਵੈ। ਆਪਸ ਕਹੁ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕਹੁ ਸੁਖ ਨਾ।

ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਥ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ

ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਥ ਮੈਂ ਸੁਹੀ ਨਿਰਵਾਣ ਏਕ ਉਪਰ ਜਿਸ ਦਿਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤੇ ਸਹਿ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹਿਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਏ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਸਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ ਅਨਦ੍ਰਿਸ਼ ਆਗਿਆਕਾਰੀ ਧਾਰੀ ਸਭ ਸ੍ਰਿਸ਼ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਨ ਨਾਨਕ ਜਾਪ ਜਿਨ ਪ੍ਰਭ ਜਾਤਾ ਸੁ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਕੋਈ ਲਾਗੈ ਜਿਸ ਨੂੰ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿੰਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਓਏ ਸੁਖ ਨਿਧਾਨ ਉਨਹੂੰ ਬਣ ਆਏ ਆਪਸ ਕਹੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ

ਵਾਪਾਰੈ ਨਾਨਕ ਸਾਖੈ ਸਦ ਬਲਿਹਾਰੈ ਚਰਨ ਸਾਖੇ ਧੋਇ ਧੋਇ ਪੀਓ ਅਰਥ ਸਾਧ ਕਉ ਆਪਣਾ ਜੀਓ ਸਾਥੀ ਧੂਰ ਕਰੋ ਇਸ ਨਾਮ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵੜ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਰਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁਖੇ ਕਉ ਦੇਵ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਖਾ ਲਹਿਣਾ ਪਾਹੇ ਸਭ ਕਿਛ ਤਿਸਕਾ ਉਹ ਕਰਨ

ਦੇ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਲ ਹਰਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ।

ਸੰਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਹਿ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕਉ ਦੇਵ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਥ ਰਾਖੈ ਤਾਂ ਕੀ ਗਤ ਨਿਤ ਕੋਇ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਚੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਘਟਤੇ ਆਪ ਤਾਂ ਕੌਰਾ ਸਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤਬ ਬਿਰਥੇ ਜਾਤ।

ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੂ ਰਹੇ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹੇ ਇਕ ਨ ਜਾਨੋ। ਆਠ ਪੈਰ ਪ੍ਰਭ ਬਸੈ ਹਜ਼ੂਰੇ, ਕਉ ਨਾਨਕ ਸੇਈ ਜਨ ਪੂਰੇ। ਮਨ ਮੇਰੇ ਤਿਨਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਸੁਖ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੈ ਦਰਸ ਸਭ ਪਾਪ ਮਿਟਾਵੈ। ਔਰ ਸਿਆਣਪ ਸਗਲੀ ਛਾੜ।

ਉਹ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਹਸਪਤੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੇ ਗੁਰ ਗੁਰਮਤਿ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲ ਫਲ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛੁ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰ ਵਿਰਾਸ। ਸੇਵਾ ਕਰਤ ਹੋਏ ਨੇ ਕਾਮੀ ਤਿਸ ਸੋਹ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ

ਇਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਜ ਹੈ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਵਾ ਏਕ ਪੁਸਤਕ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ।

ਵਿਸਰਿਆ ਜਾਣੈ। ਸੋ ਕਿਉਂ ਵਿਸਰਿਆ ਜਿਨ ਸਭ ਕਿਛੁ ਦੀਆ, ਸੋ ਕਿਉਂ ਵਿਸਰਿਆ ਜੇ ਜੀਵਨ ਜੀਆ, ਸੋ ਕਿਉਂ ਵਿਸਰਿਆ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰਿਆ ਜੇ ਵਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰਪੁਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਪਿਆਇਆ। ਸਾਜਨ

ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰਨੀਤ, ਭਲੀ ਸੁਕਰਣੀ ਸੋਭਾ ਧਨਵੰਤ।

ਜਹੈ ਅਭਗਤ ਭਗਤ ਤੈ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਰੂਹ ਪਾਸ ਕਾਪੈ ਧਨੀ, ਕੀ ਸੁਭਾ ਉਨਹੂੰ ਬਨੀ। ਆਪ ਹੈ ਕੌਤਕ ਕਰੈ ਅਨੰਦ ਚੋਜ, ਆਪ ਹੈ ਭੋਜਨ ਨਿਰਜੋਗ, ਜਿਸ ਭਾਵੈ ਤਿਸ ਆਪਣ ਨਾਏ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸ਼ੁਮਾਰ ਅਥਾਹ।

ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰਜਾਮੀ ਰਹਿਓ ਬਿਆਪ ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੁਤ ਸਹਿਤਿਆਤ ਜਿਸ ਪਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ।

ਰਹਿਣਾ ਸੋ ਆਪੇ ਕਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲਏ ਸਮਾਏ। ਇਸੇ ਹੋਏ ਸੋ ਨਾਹੀ ਬੁਰਾ, ਔਰ ਕਹੋ ਕਿਨੇ ਕਛ ਕਰਾ। ਆਪ ਭਲਾ ਕਰਤੂਤ ਅਤਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਪੋਤ ਪੋਤ ਆਪਨ ਸੰਗ ਰਾਚ।

0: ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3835.

खालसा वाहे गुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों, उस परमेश्वर स्वरूप धन गुरु नानक साहिब महाराज जी की कृपा का सदका हजूर दे पावन पवित्र चरण कमला अंदर बैठ करके आप जी ने हुणे ही सत्कार योग भाई साहब जी होरां पासों हजूर दे अमृत बचना विचों शब्द कीर्तन रूप दे अंदर श्रवण कीता है कि हे परमेश्वर दे प्यारे, तू अपने हिरदे दे नाल उस परिपूर्ण परमेश्वर का सिमरन कर। हर जन हिरदय सिमरो राम, अपने हिरदे विच उस हरि नूं सिमर। ते जदों हिरदे विच सिमरेगा कि जिवे तू श्वास लैना मना, चाहे सुता होवे चाहे जागदा होवे, प्रसाद पानी छकदा होवे, कोई भी कर्म करदा होवे, ते तेनू श्वास लैण दी कोई खेचल नहीं। मेरे मालक ने बनतरी एहो जी बनाई है कि निरंतर श्वास अपने आप चली जांदे ने। जदों उस साईं दी बख्शिश मेहर हो जाए ते उदों फिर जपण दी की कि हिरदे विच सिमरन नूं साहिब सच्चे पातशाह बाणी विच बचन करदे ने, आत्म उपदेश भेस संयम को जाप सो जपा जापै, सदा रह कंचन सी काया काल ना कब हूं व्यापै। सतगुरु बचन कर रहे सन, ओ आप जी ने कीर्तन राय सरवण कीता है। आज तीसरी पौड़ी और तीसरा श्लोक है जैत सरी की वार दा। आओ धन गुरु अर्जुन देव सच्चे पातशाह जी, आप बख्शिश कृपा मेर करो, अंदर दी एकाग्रता टिकाओ दी दात बख्श के मेरे साई अपने पवित्र बचना दी विचार आप विच वर्त के करा लो। करो कृपा साध संगत आशीष बख्शो, प्यार अदब दे नाल उचारण करो जी। सतनाम श्री वाहे गुरु जी, करो बख्शिश गुरमुखो, फिर उच्चारण करो जी। सतनाम श्री वाहे गुरु जी। सतगुरु गुरु पंचम पातशाह महाराज जी ने कल दे पावन पवित्र बचना विच बख्शिश कीती कि है जीव, इस तेरे शरीर नूं मेरे मालक ने किवें बख्श करके इहदी बनतर घड़ के इहनूं बना दिता है। ते अज मेरे धन गुरु अर्जुन देव सच्चे पातशाह कृपा पै करदे ने, दो बचन कीते ने। कहिंदे ने पहली गल के जेड़ा मन दियां इच्छा पूरियां करन वाला मेरा परमेश्वर है, ते जितनियां भी तेरियां आसां ने ओ पूरियां करदा है, उस नूं अपने हिरदे तो कदी भुलाई ना। ते दूसरा बचन कीता, जिस मेरे मालक ने तेरे इस शरीर विच जिंद टिका दिती, जिसने सुंदर तन तेनू बख्श दिता है, पुत्र धियां इस्त्री मां बाप ते दुनिया दा हर सुख तेरी झोली विच पाया है, ते गुरमुखा उस देण वाले दाते नू कदी अपने हिरदे विचों विसारी ना। जे सिमरदा रहेगा तन ते मन जिहड़ा ओ पूरा खेड़े दे अंदर रहेगा। अज दो बचन कह, एक ता मन दियां इच्छावां पूरियां करन वाला मेरा करता पुरख है, ते दूसरा बचन कीता, जिसने इन्ना कुछ दिता है उसनू भुली ना, दात लै के भुल जाना
ਸੱਚ ਜਾਣੀ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਟੁੱਟ ਕੇ ਆਪਣੇ ਹਿਰਦੇ ਦਾ ਸਕੂਨ ਤੇ ਸ਼ਾਂਤੀ ਕਿਤੋਂ ਲੱਭ ਨਹੀਂ ਸਕੇਗਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਵਚਨੇ ਕਿ ਹਰ ਇੱਕ ਦੀ ਇੱਛਾ ਮੇਰਾ ਮਾਲਕ ਪੂਰੀ ਕਰਦਾ। ਧੰਨ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਨੇ ਹਾਂ। ਹੁਣੇ ਵੀ ਹਜ਼ੂਰ ਦੀ ਅੰਮ੍ਰਿਤ ਬਾਣੀ ਰਹਿ ਰਾਸ ਵਿੱਚ ਗੁਰੂ ਦੇਵ ਦੇ ਬਚਨ ਪੜ੍ਹੇ ਨੇ, ਸਰਵਣ ਕੀਤੇ ਨੇ ਕਿ ਮਨ ਦੀਆਂ ਇੱਛਾਵਾਂ ਪੂਰੀਆਂ ਕੇਵਲ ਮੇਰਾ ਨਿਰੰਕਾਰ ਕਰ ਸਕਦਾ। ਹਜ਼ੂਰ ਦੇ ਬਚਨ ਨੇ ਹੇ ਮੇਰੇ ਮਾਲਕ ਜੀ, ਕਿਸੇ ਹੋਰ ਦੇ ਦਰ ਤੇ ਜਾ ਕੇ ਆਪਣੇ ਮਨ ਦੀ ਵੇਦਨਾ ਤਾਂ ਤੇ ਇੰਝ ਲੱਗਦਾ ਵੀ ਉਸ ਕੋਲ ਤਾਂ ਆਪਣੇ ਪੱਲੇ ਕੁਝ ਨਹੀਂ। ਮੇਰੇ ਮਾਲਕ ਕਿਹੜੀ ਦੁਨੀਆਂ ਦੀ ਦਾਤ ਏ ਜਿਹੜੀ ਤੇਰੇ ਘਰ ਵਿੱਚ ਨਹੀਂ, ਪਰ ਫਰਕ ਇੰਨਾ ਪਵੇ ਜਿਹਦੇ ਤੇ ਤਰੁੱਟ ਪਵੇ ਉਹਦੀ ਝੋਲੀ ਦਾਤਾ ਨਾਲ ਤੂੰ ਭਰ ਦੇ। ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਤੂੰ ਵੇ। ਸਾਹਿਬ ਦੇ ਬਚਨ ਆਪਾਂ ਸਰਵਣ ਕੀਤੇ ਨੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਸਾਹਿਬ ਦਾ ਅਰਥ ਹੈ ਮਾਲਕ, ਖੇ ਮੇਰੇ ਸੱਚੇ ਨਿਰੰਕਾਰ ਵਾਹਿਗੁਰੂ ਜੀ, ਕਿਹੜੀ ਦਾਤ ਏ ਜਿਹੜੀ ਵਸਤੂ ਤੇਰੇ ਘਰ ਅੰਦਰ ਨਹੀਂ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਜਿਸ ਨੂੰ ਤੂੰ ਇਹ ਦਾਤ ਦੇ ਦੇਵੇ ਮੇਰੇ ਮਾਲਕ ਜੀ ਉਹਦੀ ਝੋਲੀ ਤੂੰ ਭਰ ਦੇਵੇ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਦੇ ਹੱਥ ਦੀ ਆਸ ਨਾ ਰੱਖੀ, ਜੇ ਇੱਛਾ ਤੇ ਆਸ ਤੇਰੀ ਪੂਰੀ ਕਰਨੀ ਤਾਂ ਕੇਵਲ ਇੱਕ ਪਰਿਪੂਰਨ ਪਰਮੇਸ਼ਵਰ ਪੂਰੇ ਸਤਿਗੁਰੂ ਨੇ, ਮਨੁੱਖ ਤੋਂ ਤੇਰੇ ਅੰਦਰ ਦੀ ਆਸ ਕਦੀ ਪੂਰੀ ਨਹੀਂ ਹੋ ਸਕਦੀ। ਸ੍ਰੀ ਮਹਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੂੰ ਪੁੱਛਿਆ ਗਿਆ ਗੁਰਮੁਖਾਂ ਨੂੰ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਤੁਸੀਂ ਬੜੀ ਕੀਤੀ, ਤੇ ਹਕੀਕਤ ਹੈ ਕਿ ਭਾਈ ਗੁਰਦਾਸ ਉਹ ਮਹਾਨ ਪਹਿਲਾ ਲਿਖਾਰੀ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਸੰਖੇਪ ਦੇ ਅੰਦਰ ਆਪਣੀ ਪਹਿਲੀ ਵਾਰ ਦੀਆਂ ਪੌੜੀਆਂ ਵਿੱਚ ਦਰਜ ਪੈ ਕਰਦੇ, ਤੇ ਪਹਿਲਾ ਬਚਨ ਵੀ ਭਾਈ ਗੁਰਦਾਸ ਜੀ ਨੇ ਜਿਹੜਾ ਉਚਾਰਨ ਕੀਤਾ ਹੈ, ਪੌੜੀਆਂ ਵਾਰ ਉਚਾਰਨ ਲੱਗਿਆ ਪਹਿਲਾ ਬਚਨ ਉਹਨਾਂ ਦਾ ਹੁੰਦਾ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਆਪ ਜੀ ਦੇ ਚਰਨ ਕਮਲਾਂ ਵਿਖੇ ਮੈਂ ਨਮਸਕਾਰ ਕਰਨਾ ਵਾ, ਜਿਨ੍ਹਾਂ ਨੇ ਤਰੁੱਟ ਕੇ ਗੁਰਮੰਤਰ ਦੀ ਸਤ ਨਾਮ ਦੀ ਦਾਤ ਬਖਸ਼ ਦਿੱਤੀ ਏ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ, ਤੇਰੇ ਇਸ ਸਤ ਨਾਮ ਦੀ ਬਦੌਲਤ ਤੇਰੇ ਬਖਸ਼ੇ ਹੋਏ ਨਾਮ ਦੀ ਕਿਰਪਾ ਨਾਲ ਇਹਨਾਂ ਭਵਜਲ ਦੀਆਂ ਲਹਿਰਾਂ ਵਿੱਚੋਂ ਤੁਸੀਂ ਕੱਢ ਕੇ ਸਾਡੇ ਹਿਰਦੇ ਵਿੱਚ ਸਾਡੇ ਤੇ ਕਿਰਪਾ ਕਰਕੇ ਤੁਸੀਂ ਮੁਕਤੀ ਦਾ ਪਦਾਰਥ ਸਾਨੂੰ ਬਖਸ਼ ਦਿੱਤਾ। ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਦਿਆਂ ਕਿ ਸੱਚੇ ਮਾਲਕ ਦੇ ਘਰ ਕੀ ਕੁਛ ਹੈ ਤੇ ਆਪਣੇ ਸੇਵਕ ਦੀ ਮੇਰਾ ਮਾਲਕ ਇੱਛਾ ਕਿਵੇਂ ਪੂਰੀ ਕਰ ਦਿੰਦਾ। ਭਾਈ ਗੁਰਦਾਸ ਹੋਰਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜਿਸ ਦਰ ਤੇ ਤੂੰ ਨਮਸਕਾਰ ਕਰਨਾ ਪਿਆ ਮੇਰੇ ਮਨਾ, ਇਸ ਸਾਈਂ ਦੇ ਦਰ ਤੇ ਰਹਿਮਤਾਂ ਦੇ ਭੰਡਾਰੇ ਭਰੇ ਪਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਹਿੰਦੇ ਨੇ ਸੰਸਾਰ ਦੇ ਅੰਦਰ ਕੋਈ ਸ਼ਾਹੂਕਾਰ ਕੋਈ ਵਪਾਰੀ ਹੋਵੇ ਜਾਂ ਕੋਈ ਦੁਕਾਨਦਾਰ ਹੱਟੀ ਬਣਾ ਕੇ ਆਪਣੀ ਦੁਕਾਨ ਤੇ ਬੈਠਾ, ਹੱਟੀ ਵਿੱਚ ਬੈਠਾ, ਕਹਿਣ ਲੱਗੇ ਉਸ ਦੁਕਾਨਦਾਰ ਕੋਲ, ਉਸ ਵਪਾਰੀ ਕੋਲ, ਉਸ ਹੱਟੀ ਦੇ ਮਾਲਕ ਦੇ ਕੋਲ ਸੌਦਾ ਕੁਝ ਕੁ ਲਿਮਿਟ ਹੈ ਕਿ ਕੁਝ ਕੁ ਲੋਕਾਂ ਤੱਕ ਉਹ ਆਪਣੇ ਇਸ ਸੌਦੇ ਨੂੰ ਦੇ ਕੇ ਉਹਨਾਂ ਨੂੰ ਤ੍ਰਿਪਤ ਕਰ ਸਕਦਾ। ਪਰ ਸੱਚ ਜਾਣੀ ਉਸ ਦੁਕਾਨਦਾਰ ਦੇ ਕੋਲੋਂ ਹੋ ਸਕਦਾ ਕਿ ਕੁਝ ਕੁ ਲੋਕਾਂ ਨੂੰ ਤਾਂ ਸੁੱਖ ਮਿਲਦਾ ਹੋਵੇ, ਹਰ ਇੱਕ ਦੀ ਇੱਛਾ ਦੁਕਾਨਦਾਰ ਪੂਰੀ ਨਹੀਂ ਕਰ ਸਕਦਾ, ਤੇ ਦੂਜੀ ਗੱਲ ਇਹ ਕਿ ਸੌਦਾ ਕੇਵਲ ਦਿੰਦੇ ਹੀ ਉਹਨਾਂ ਨੂੰ ਏ ਕਿ ਜਿਹੜੇ ਉਸ ਦੁਕਾਨ ਤੇ ਆ ਕੇ ਆਪਣੇ ਵੱਲੋਂ ਰੁਪਈਏ ਦੇਣ, ਦੌਲਤ ਦੇਣ, ਦੌਲਤ ਦੇ ਬਦਲੇ ਕੇਵਲ ਸੌਦਾ ਮਿਲਦਾ ਹੈ। ਕਦੀ ਕਿਉਂ ਇਹੋ ਜਿਹਾ ਸ਼ਾਹੂਕਾਰ ਦੁਕਾਨਦਾਰ ਦੇਖੇ ਕਿ ਜਿਹਦੇ ਦਰਵਾਜ਼ੇ ਤੇ ਜਾ ਕੇ ਹੱਟੀ ਵਿੱਚ ਖਲੋ ਕੇ ਕਹੀਏ ਕਿ ਮੇਰੇ ਕੋਲ ਖੋਟੇ ਪੈਸੇ ਨੇ, ਮੇਰੇ ਕੋਲ ਨਕਲੀ ਰੁਪਈਏ ਨੇ, ਜੇ ਤੂੰ ਇਹਨਾਂ ਦੇ ਬਦਲੇ ਮੈਨੂੰ ਰਾਸ ਪੂੰਜੀ ਸੌਦਾ ਦੇ ਦੇਵੇਂ ਤੇ ਕਿੰਨਾ ਕੁ ਚੰਗਾ ਹੋਵੇਗਾ। ਤੇ ਭਾਈ ਗੁਰਦਾਸ ਕਹਿੰਦੇ ਨੇ ਨਕਲੀ
खोटा शब्द सुनन की देर दुकानदार ओनू धक्के मार के अपनी दुकान तो बाहर कढ देगा ते नाल कहेगा सजना के मेरी दुकान दे अंदर केवल असली रुपया बदले सौदा मिल गई ना तो मैं किसे नू फरीद देना वा ना मेरे दर ते मेरे गले विच मेरी गोलक विच नकली रुपये चलते ने जे असली खैन ता जी आया नहीं ता जिधर मर्जी तू चला जा ते भाई गुरदास कहिंदे ने बस इन्ना कु फर्क है के दुनिया दे शाह जेड़े ने ओ केवल असली रुपया दे बदले दुकान उते किसे नू चढ़न देंदे ने पर मेरे गुरु नानक साहब ओ शाह ने एदा कर एदा हट होवे जे औगणा नाल भरिया होया बंदा होवे ते आके कह मेरे दादिया मेरे पल्ले कुछ नहीं केवल औगणा दियां पंडा चुके आया कह लगे ए ओ शौकार ने जेड़े औगणा दे बदले भी बंदे दे हिरदे विच गुणा दा पदार्थ पा देंदे भाई साहब भाई गुरदास ने अमृत बचन कीते ने कहन लगे सतगुरु पूरा शाह है बचने दा सूरा के सतगुरु बचन दा सूरमा है अवगुण लै गुण विकने सतगुरु अवगुण लै के ओदी झोली विच गुण पा देंदे ने विचार दे विचे तो दूर ना जायो अज दी आरंभ विच विचार दा केंद्र बिंदु है के अंदर दियां इच्छावां पूरियां थाई कर सकदा है ते इच्छा ओ पूरी कर सकदा जिदा घर भरिया होवेगा ते जेड़ा आप खाली है ओ किसे नू की दे सकदा है मैं भाई गुरदास दी बाणी विच एक अर्ज कर रहा पौड़ी ओ कहिंदे ने मेरे गुरु नानक साहब एक दुकानदार एक गली मोहल्ले वालिया नू कुछ दे सकदा है पर तू ओ शाए मेरे प्यारे सतगुरु जिदे दर ते इन्ने पदार्थ पए ने जे तिन्ना भवना दे लोग भी व्यापारी बन के आ जान ते तू अपने करो इको वेले तिन्ना भवना दे लोकां दियां इच्छा पूरियां कर दें तीन भवना दे लोग उन्हां दियां इच्छावां पूरियां करने ते दूसरा वचन कीता कहन लगे मेरे सतगुरु के पातशाह दे दरबार दे विच रतन पदार्थ मिलते ने सुल्ताना दे दरबार विच कीमती हीरे मोती मिलते ने पर मेरे गुरु नानक साहब जी तेरे घर दे भंडारे दे विच प्रेमा भगती दे कीमती हीरे पए ने ते जेड़ा कुछ खुश्क सुक्का गिरदा भी आवे ओदे हिरदे विच तुसी प्रेमा भगती दी दात पा देंदे हो किहो जिहियां इच्छावां पूरियां करदे ने भाई साहब भाई गुरदास दी पौड़ी दी एक एक पंक्ति अर्ज करी जाना कहन लगे सतगुर पूरा शाह है तर भवन जग तिस दा बनजारा तिन्ना भवना दे लोग गुरु नानक साहब तेरे दर दे व्यापारी ने रतन पदार्थ बेशुमार बादशाह दे दर ते रतन पदार्थ हीरे मोती मिलदे ने भाओ भगत लख भरे भंडारा पर तेरे दरबार विच तेरे भंडारे विच मेरे साईं जी आ प्रेमा भगती दे हीरे मोती भरे पए ने रतन पदार्थ बेशुमार भाओ भगत लख भरे भंडारा ते भाई साहब भाई गुरदास कहिंदे ने के एती बसनी पार जात लख बाग विच काम ढेल दे वग हजारा मेरे मालिक लोग एक एक पार जात रुक नू सहकदे ने के पार जात अंदर दियां आसां पूरियां करदा है तेरे घर दे अंदर पार जात रुखां दे बाग ने ते लोग एक काम तेन गौ नू पूजदे ने ते गुरु नानक साहब तेरे दर ते काम तेन गौवां दे हजारां वध तुरे फिरदे किन्ना कु वड्डा तू भंडारा लै के बैठा है मेरे साईं जी कहन लगे सतगुर पूरा शाह है तर भवन जग तिस दा बनजारा पार जात लख बाग विच काम ढेण दे वग हजारा रतन पदार्थ बेशुमार भाओ भगत लख भरे भंडारा लक्ष्मिया लख गोलियां पारस दे पर्वत आपारा लोक एक लक्ष्मी नू पूजदे ने दिवाली वाली रात पर मेरे दाता इत्थे लखां लक्ष्मिया तेरे चरणा विच खलो के हाथ जोड़ के कहिंदे ने बाबा साडे लै कोई सेवा है लक्ष्मिया लख गोलियां गोलियां दर ते सेवादार दासियां पारस दे पर्वत आपारा लोक एक पारस दी गति नू एक वटी नू सहकदे ने पर सतगुरु
तेरे शब्द तेरी बाणी पारस दा भंडार है ते जेड़े एक अखर भी किते हिरदे विच वस जाए ते तेरा शब्द पारस सड़ चुके मना नूं भी कीमती सोना बना दिंदा हे दाता तुसी किवें इच्छावां पूरियां करदे हो सेवकां दीआं साहिब कहण लगे लखमियां लख गोलियां पारस दे पर्वत आपारां लख अमृत लख इंदर लै खोए सके छिड़कन दरबारा लोग इंदर नू पूजदे पए ने किते मीह पए ते धरती दी तपश मिटे पर मेरे सतगुरु जदो तेरे दर ते टकना ना लखा इंदर माशकी बन के तेरे दर ते आके मानो अमृत दी जिवें बरखा पै करदे हो लख अमृत लख इंदर लै खोए सके छिड़कन दरबारा ते भाई साहब कहिंदे ने सूरज चंद चिराग लख रिद सिद निद बोल अंबारा लोग एक सूरज चंद्रमा दे चन्न नू पूजदे ने पर मेरे गुरु साहब जी जदो तेरे नाम विच कोई जड़दा है ते अंदरों सैकड़े हजारां सूरजां ते चंद्रमा दा प्रकाश उहनू मिल जांदा है ते आपां पढ़ने आ ना नाम जपत कोट सूर उजियारा केड़ा अंदर सूरज चाड़ दिंदे हो साहब कहन लगे मेरे मालक जी सूरज चंद चिराग लख लखां दीवे बलदे पए ने ते रिद सिद निद लोक रिदियां सिदियां निदियां खजानियां पिछे दौड़दे ने तेरे दर ते मानो इन्हां दे बोल लगे पए ने रिद सिद निद बोल अंबारा भाई गुरदास जी इन्ना कुछ तां गुरु साहब दे दर ते तुसी दस दिता है पर कृपा करो ये देंदे कुनू ने ते भाई गुरदास जी ने कमाल दे बचन कह कह लगे गुरमुखा आम बादशाह आम व्यापारी घुट के अपने घर विच रखदे ने कि केवल मेरे पुत्र धियां केवल मेरे बच्चे इस दौलत नूं वरतणगे पर मेरे गुरु नानक साहिब जीओ तुहाडे भंडारियां दे बूहे खुले पए ने ते जेड़ा भी प्रेमा भगती नाल आउंदा ओदी झोली भर देना मेरे साईयां ते तेरी दित्ती हुई दात विच कदी तोटा भी नहीं आउंदा भाई साहिब ने बचन कह कहन लगे सबे वंड वंड दित्तियां ने पाओ भगत कर सच प्यारा देखो शब्द की वरते है कहने मिलदी ओनू में जेड़ा प्रेमा भगती विच पिज जांदा है सबे वंड वंड दित्तियां ने पाओ भगत कर सच प्यारा भगत वचन सतगुरु निरंकारा सतगुरु निरंकार रूप भगती दी दात देण वाले ने सिर्फ बाणी विचों पहला अर्ज कर रहा प्रमाण के तेरे मन दियां इच्छावां केवल गुरु ते परमेश्वर ने पूरियां कर दियां ने साहिब दे बचन पढ़ने आपां जे मन चित आस रखा हर ऊपर हे मेरे मना तू यकीन कर गुरु ते परमेश्वर ते जे मन चित आस रखा हर ऊपर ता मन चिंदे अनेक अनेक फल पाई हर सब किस जाने जो जी वरता है जो कुछ तेरे अंदर है मेरा साईं जानदा है प्रभ कालिया किसे का एक तिल ना गवाई तू थोड़ा जा समा जुड़ के देख ओदे साईं दे भंडारे भरे पए ने असी रोज बचन पढ़ने आ के इच्छा पूर्त सर्ब सुख दाता हर जाके वस है काम तेना मन दियां इच्छावां नूं पूरियां करन वाला मेरा करता पुरख वाहिगुरु है जिस दे अधीन काम तेन गऊ है पर तू एक काम कर लै जे थोड़ा जा एकागर हो जाए इच्छा पूर्क सर्व सुख दाता हर जाके वस है काम तेना सो ऐसा हर त्याई है मेरे जीअड़े ता सर्व सुख पावे मेरे मन सारे सुख मिल सकदे ने जे मेरी ये जिंदे तू साईं दे नाम नाल जुड़ जाए की जपिए कहन लगे जप मन सत नाम सदा सत नाम हलत पलत मुख उजल होई है नित त्याई है हर पुरख निरंजना सत नाम नाल जुड़ गई लोक ते परलोक तेरा मुख उजला हो जाएगा सतगुरु तेरे अंदर नूं भरनगे आ मेरे धन गुरु नानक साहिब जी मन दियां इच्छावां पूरियां करन वाले चाहे दुनियावी कोई मंग होवे एक अर्ज मैं आरंभ विच जरूर करा देखो सतगुरु दे दर ते आके मंगने कई वारी अरदास करदे आपां ए भी कहने ना कि दुनिया दे पदार्थ नहीं मंगने चाहिए अर्ज करा भगती सब तो उत्तम दात है मालक दे दर तो मंगनी पर सिख लोक ते परलोक दोनों दे कारज गुरु देव सिख दे सवार दे
ਜੇ ਲੋਕ ਦੇ ਪਦਾਰਥਾਂ ਦੀ ਲੋੜ ਹੈ ਤਾਂ ਫਿਰ ਵੀ ਸਾਈਂ ਦੇ ਚਰਨਾਂ ਵਿੱਚ ਅਰਦਾਸ ਕਰੀ ਤੇ ਚੇਤੇ ਰੱਖ ਜਿਹੜਾ ਤੈਨੂੰ ਭਗਤੀ ਦਾ ਅਮੁੱਲ ਖਜ਼ਾਨਾ ਦੇ ਸਕਦਾ ਹੈ ਤੇ ਦੁਨੀਆਂ ਵਿੱਚ ਜੀਣ ਲਈ ਦੁਨੀਆਂ ਵਿੱਚ ਵਰਤਣ ਲਈ ਮੇਰਾ ਮਾਲਕ ਤੈਨੂੰ ਦੁਨੀਆਂ ਦੇ ਪਦਾਰਥ ਨਹੀਂ ਦਏਗਾ। ਆ ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦਾ। ਹਜ਼ੂਰ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਕਿਸੇ ਨਾਲ ਮਿੱਤਰਤਾ ਨਾ ਹੋਵੇ, ਸੱਜਣ ਨਾ ਬਣਾਈਏ ਤੇ ਦਿਲ ਦੀ ਸਾਂਝ ਨਾ ਪਏ, ਓਨੀ ਦੇਰ ਤੱਕ ਪਤਾ ਹੀ ਨਹੀਂ ਲੱਗਦਾ ਵੀ ਇਹਦੇ ਘਰ ਵਿੱਚ ਕੀ ਕੁਝ ਪਿਆ ਹੋਇਆ। ਆਪਾਂ ਆਮ ਤੌਰ ਤੇ ਬਾਹਰੀ ਤੌਰ ਤੇ ਕਿਸੇ ਨੂੰ ਮਿਲੀਏ, ਗੁਰੂ ਘਰ ਮਿਲੀਏ ਜਾਂ ਕਿਤੇ ਲੰਘਦੇ ਮਿਲੀਏ, ਬਸ ਫਤਿਹ ਹੋਵੇਗੀ, ਇੱਕ ਦੂਜੇ ਨੂੰ ਨਮਸਕਾਰ ਰਾਖਸ਼ਤ ਕਰਾਂਗੇ, ਪਰ ਇਹ ਨਹੀਂ ਪਤਾ ਚੱਲੇਗਾ ਵੀ ਇਹਦੇ ਕੋਲ ਕੀ ਏ, ਇਹਦੇ ਅੰਦਰ ਦਾ ਦੁੱਖ ਕੀ ਏ, ਇਹਦੇ ਘਰ ਸੁੱਖ ਕੀ ਏ। ਪਰ ਦੁੱਖ ਤੇ ਸੁੱਖ ਦੀ ਉਹਦੇ ਘਰ ਦੀ ਜਾਣਕਾਰੀ ਉਦਨ ਮਿਲੇਗੀ ਜਿੱਦਣ ਵਾਕਈ ਸੱਜਣ ਬਣਾ ਕੇ ਉਹ ਦਿਲ ਦੀ ਸਾਂਝ ਕਰ ਦਏਗਾ। ਸਾਹਿਬ ਗੁਰੂ ਅਰਜਨ ਦੇਵ ਕਹਿਣ ਲੱਗੇ, ਮਾਲਕ ਜੀ ਪਹਿਲਾਂ ਤੇਰੇ ਨਾਮ ਦੀ ਚਰਚਾ, ਤੇਰੇ ਨਾਮ ਨੂੰ ਜਪਿਆ, ਉਪਰਾ ਜਾ ਤੁਰਨਾ, ਉਪਦੇਸ਼ ਸਾਨੂੰ ਦੇ ਰਹੇ ਨੇ। ਕਹਿੰਦੇ ਨੇ ਜਿੱਦਣ ਦਾ ਤੈਨੂੰ ਸੱਜਣ ਤੈਨੂੰ ਮਿੱਤਰ ਬਣਾਇਆ ਹੈ ਤੇ ਮੇਰੇ ਸੱਜਣਾ ਤੂੰ ਕੁਝ ਆਪਣੇ ਘਰ ਦਾ ਬੂਹਾ ਮੇਰੇ ਤੋਂ ਲੁਕਾ ਕੇ ਰੱਖੀ ਨਹੀਂ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਅਸਲ ਵਿੱਚ ਸੱਜਣ ਉਹੀ, ਮਿੱਤਰ ਉਹੀ ਜਿਹੜਾ ਆਪਣਾ ਅੰਦਰ ਖੋਲ ਕੇ ਤੇਰੇ ਕੋਲ ਰੱਖਦਾ, ਉਹਨੂੰ ਮਿੱਤਰ ਕਦੀ ਨਾ ਸਮਝੀ ਜਿਹੜਾ ਅੰਦਰ ਦੀਆਂ ਘੁੰਡੀਆਂ ਤੇਰੇ ਕੋਲ ਲੁਕਾਉਂਦਾ। ਤੇ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮੇਰੇ ਮਾਲਕਾ ਤੈਨੂੰ ਬਣਾਇਆ ਮੈਂ ਮਿੱਤਰ, ਤੇ ਜੇ ਮੈਂ ਤੇਰੇ ਦਰ ਤੋਂ ਕੋਈ ਵੀ ਅੰਦਰ ਦੀ ਗੱਲ ਲੁਕਾ ਕੇ ਰੱਖਾਂ ਤੇ ਮੇਰਾ ਤਨ ਅੱਗ ਤੇ ਇਸ ਤਰ੍ਹਾਂ ਸੜੇ ਜਿਵੇਂ ਅੱਗ ਦੇ ਅੰਗਿਆਰਿਆਂ ਉੱਤੇ ਮਜੀਰ ਸੜਦਾ ਹੋਵੇ। ਮੈਂ ਤੇਰੇ ਤੋਂ ਅੰਦਰ ਲੁਕਾਇਆ ਨਹੀਂ। ਸਾਹਿਬ ਕਹਿੰਦੇ ਨੇ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਹੇ ਮੇਰੇ ਮਿੱਤਰ ਸੱਜਣ ਵਾਹਿਗੁਰੂ, ਜੇ ਮੈਂ ਤੁਹਾਡੇ ਤੋਂ ਆਪਣੇ ਅੰਦਰ ਨੂੰ ਲੁਕਾ ਕੇ ਰੱਖਾਂ। ਸਤਿਗੁਰੂ ਜੀ ਖੇੜਾ ਜਲੈ ਮਜੀਤ ਜਿਉਂ ਉੱਪਰ ਅੰਗਾਰਾਂ, ਖੇੜਾ ਦਰ ਤੇ ਸਰੀਰ, ਮੇਰਾ ਸਰੀਰ ਇਸ ਤਰ੍ਹਾਂ ਸੜ ਪੁੱਜ ਜਾਏ ਜੇ ਤੇਰੇ ਤੋਂ ਦਿਲ ਲੁਕਾ ਕੇ ਰੱਖਾਂ ਜਿਵੇਂ ਬਲਦੇ ਹੋਏ ਅੱਗ ਦੇ ਅੰਗਿਆਰਿਆਂ ਉੱਤੇ ਮਜੀਤ ਸੜਦਾ। ਮਿੱਤਰ ਤੋਂ ਕੀ ਲੁਕਾਉਣਾ ਹੋਇਆ? ਅਰਜ਼ ਕਰ ਰਿਹਾ। ਸਾਹਿਬ ਕਹਿੰਦੇ ਤੁਸੀਂ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ। ਸਾਹਿਬ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜਿੱਦਣ ਤੈਨੂੰ ਮਿੱਤਰ ਬਣਾਇਆ ਮੇਰੇ ਮਾਲਕਾ, ਤੁਸੀਂ ਆਪਣੇ ਘਰ ਦੇ ਬੂਹੇ ਖੋਲ ਦਿੱਤੇ ਤੇ ਨਾਲ ਕਿਹਾ ਲੈ ਸੱਜਣਾ ਆ ਕੁਝ ਮੇਰੇ ਘਰ ਵਿੱਚ ਪਿਆ ਹੀ, ਤੇ ਸੰਗੀ ਨਾ ਜਦੋਂ ਵੀ ਆਏਗਾ ਤੇਰੇ ਲਈ ਦਰਵਾਜ਼ੇ ਬੰਦ ਨਹੀਂ, ਤੇ ਇਹਦੇ ਵਰਗਾ ਸੱਜਣ ਮਿਲੇਗਾ ਵੀ ਕਿਤੋਂ? ਦੇਖੋ ਭਾਵੇਂ ਸ਼ੱਕਾ ਬਾਪ ਹੀ ਕਿਉਂ ਨਾ ਹੋਵੇ, ਸ਼ੱਕਾ ਭਰਾ ਹੀ ਕਿਉਂ ਨਾ ਹੋਵੇ, ਆਪਾਂ ਨੂੰ ਕਿੰਨੇ ਕੁ ਦਿਨ ਉਹ ਖਵਾ ਸਕਦਾ? ਜਨਮ ਦੇਣ ਵਾਲੇ ਮਾਂ ਬਾਪ ਵੀ ਇੱਕ ਦਿਨ ਕਹਿ ਦਿੰਦੇ ਨੇ ਬੇਟਾ ਅਸੀਂ ਪਾਲਿਆ, ਜਨਮ ਦਿੱਤਾ, ਤੈਨੂੰ ਰੋਜ਼ੀ ਦਾ ਪ੍ਰਬੰਧ ਕਰਕੇ ਦਿੱਤਾ, ਹੁਣ ਸਾਡਾ ਤੂੰ ਖਹਿੜਾ ਛੱਡ, ਤੇਰਾ ਕੰਮ ਰੋਜ਼ ਦਾ ਮੰਗਣਾ ਹੈ, ਅਸੀਂ ਰੋਜ਼ ਆਪਣੇ ਕੋਲੋਂ ਤੈਨੂੰ ਦੇ ਨਹੀਂ ਸਕਦੇ, ਕਿੰਨਾ ਕੁ ਤੈਨੂੰ ਦਿਆਂਗੇ ਸਾਡੇ ਪੱਲੇ, ਆਪ ਕੁਝ ਨਹੀਂ। ਸੱਕੇ ਜਨਮ ਦੇਣ ਵਾਲੇ ਵੀ ਕਹਿ ਸਕਦੇ ਨੇ ਕਿ ਸਾਡੇ ਪੱਲੇ ਹੁਣ ਰੋਜ਼ ਦੇਣ ਨੂੰ ਕੁਝ ਨਹੀਂ, ਪਰ ਮੇਰੇ ਗੁਰੂ ਨਾਨਕ ਸਾਹਿਬ ਹੇ ਮੇਰੇ ਪ੍ਰਭੂ ਤੁਸੀਂ ਉਹ ਸੱਜਣੋ, ਪਤਾ ਨਹੀਂ ਸਦੀਆਂ ਹੋ ਗਈਆਂ, ਲੋਕ ਸਵੇਰੇ ਵੀ ਅਰਬਾਂ ਖਰਬਾਂ ਵਿੱਚ ਮੰਗਦੇ ਨੇ, ਰਾਤ ਨੂੰ ਵੀ ਝੋਲੀਆਂ ਅੱਡ ਕੇ ਮੰਗਦੇ ਨੇ, ਪਰ ਦਾਤਾ ਤੇਰੇ ਗੁਰੂ ਘਰ ਦੇ ਨਾ ਕਦੀ ਸਵੇਰੇ ਬੰਦ ਹੁੰਦੇ ਨੇ ਬੂਹੇ, ਨਾ ਮੰਗਣ ਵਾਲਿਆਂ ਨੀ ਸ਼ਾਮ ਨੂੰ ਬੰਦ ਹੁੰਦੇ ਨੇ। ਕਿੱਡਾ ਕੁ ਵੱਡਾ ਦਾਤਾ ਹੈ! ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਸੱਜਣ ਹੁਣ ਤੁਹਾਨੂੰ ਜਦੋਂ ਮਿੱਤਰ ਬਣਾਇਆ ਤੇ ਇੱਕ ਸਮਝ ਪੈ ਗਈ ਹੈ ਕਿ ਤੇਰੇ ਦਰ ਤੇ ਬਹੁਤ ਕੁਛ ਹੈ, ਹੁਣ ਦੇਖੀਏ ਮੰਗਣਾ ਕੀ ਕੁਛ ਹੈ। ਸਾਹਿਬ ਕਹਿੰਦੇ ਨੇ ਜਨ ਕੋ ਪ੍ਰਭ ਸੰਗੇ ਅਸਨੇ, ਹੇ ਮੇਰੇ ਮਾਲਕ ਸੇਵਕ ਨੂੰ ਤੇਰੇ ਚਰਨਾਂ ਨਾਲ ਪਿਆਰ ਹੈ। ਤੇ ਅਗਲਾ ਬਚਨ ਸਰਵਣ ਕਰਿਓ, ਸਾਜਨੋ ਤੂੰ ਮੀਤ ਮੇਰਾ, ਮਿੱਤਰ ਸੱਜਣ ਬਣ ਤੋਂ ਬਿਨਾਂ ਸਮਝ ਹੀ ਨਹੀਂ ਪੈਣੀ ਮਾਲਕ ਦੇ ਘਰ ਕੀ ਕੁਝ ਏ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਤੇਰੇ ਘਰ ਵਿੱਚ ਸਭ ਕੁਝ ਏ। ਤੇ ਵਾਕਈ ਹੈ, ਸਾਹਿਬ ਕਹਿੰਦੇ ਨੇ ਮਾਲਕ ਜੀ ਕਿਰਪਾ ਕਰੀ ਤੇਰੇ ਦਰ ਤੇ ਮੰਗਣ ਆਇਆ ਵਾ। ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਮਾਨ ਮੰਗੂ ਤਾਨ ਮੰਗੂ। ਮਾਨ ਦਾ ਅਰਥ ਹੈ ਇੱਜ਼ਤ। ਜੇ ਮੈਨੂੰ ਦੁਨੀਆਂ ਵਿੱਚ ਜੀਣ ਦੀ ਇੱਜ਼ਤ ਦੀ ਲੋੜ ਪਈ ਤੇ ਮੇਰੇ ਮਾਲਕਾ ਮੈਂ ਲੋਕਾਂ ਦੀ ਥੋਕੀ ਇੱਜ਼ਤ ਨਹੀਂ,
मैं चार दिन इज्जत दे जीन ले, इज्जत भी तेरे दर तो मंगना वांगा। इत्थे मान दा अर्थ अहंकार नहीं, भावे गुरु ग्रंथ साहिब दी बाणी विच मान दा अर्थ अहंकार भी आया है। आपां पढ़ने आ गुरु तेग बहादुर जी दा ना गुरु ग्रंथ साहिब विच जिहड़ा तजी तो क्या भया जो मान तजिया नहीं जाए उते मान दर ते अहंकार ते इत्थे साहिब कहिंदे मान मांगू अहंकार नहीं इज्जत मंगना पिया तेरे दर तो इज्जत अनक मंगन आया क्योंकि मैनू पता लगा सब कुछ तेरे कोल है मान मांगू तान मांगू जे ताकत दी लोड़ पई ताकत बल भी तेरे दर तो मंगना है धन लक्ष्मी सुत दे शब्द साहब ने वरते धन लक्ष्मी एदार ते दौलत साहब नाल कहन लगे सुत दे सुत दर ते पुत्र ते शब्द क्या दे इथे दे जो पाठ करने ददे नू ला ते हा मुक्त है गुरु ग्रंथ साहिब विच दे दा अर्थ देना नहीं पहला प्रमाण आपां दिता सी जिस देह उथे ददे नू ला ते हाए नू सिहारी है जिस नू तुसी देवो इथे वे के मेरे मालक जी मान मांगू तान मांगू धन लक्ष्मी सुत दे इथे दे दर ते शरीर केवल इज्जत पैसा दौलत नहीं पुत्र नहीं जितन मेरे तन नू रोग लग गया उदन मालका अरोगता दी दात भी तेरे दर तो लेनी है क्योंकि साचे साहिबा क्या नहीं करते रहे तुसी मन दियां इच्छावां पूरियां करन वाले हो ये तेरे दर ते सब कुछ पिया है ते जदों मेरे साहिब त्रुटदे ने पुछिया दाता फिर दाता देंदे किवें हो देखो साहिब ने कृपा कीती कहन लगे चार पदार्थ जे को मांगै साध जना की सेवा लागै प्यारे जे तेनू चार पदार्थ चाहिदे ने धर्म अर्थ अरकाम मोक्ष ते रब दे प्यारे संत जना दी सेवा करी ते चेते रख ओदे विचो सब कुछ मिलेगा ते जिन्ना कीती ओना पा भी लिया धन गुरु नानक साहिब सच्चे पातशाह ਉਹਨਾਂ ਦੇ ਪਾਵਨ ਪਵਿੱਤਰ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ ਸਮਝਣ ਲਈ ਕਿ ਮੇਰਾ ਦਾਤਾ ਤਰੁੱਟ ਪਵੇ ਤੇ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਦੇਣ ਇੱਕ ਸ਼ਹਿਰ ਦਾ ਜ਼ਿਕਰ ਵੈਸੇ ਨਹੀਂ ਕੀਤਾ ਪਰ ਜਨਮ ਸਾਖੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਹਜ਼ੂਰ ਜਗਤ ਜਲੰਦੇ ਨੂੰ ਠਾਰਦੇ ਹੋਏ ਜਦੋਂ ਗਏ ਨੇ ਪਰਦੇਸਾਂ ਵਿੱਚ ਤੇ ਇੱਕ ਨਗਰ ਦੇ ਵਿੱਚ ਪਹੁੰਚੇ ਨੇ ਤੇ ਪਿੰਡ ਦੇ ਲੋਕਾਂ ਨੇ ਕਦਰ ਨਹੀਂ ਜਾਣੀ ਤੇ ਵਾਕਈ ਜਾਣਦੇ ਵੀ ਨਹੀਂ ਸਤਿਗੁਰੂ ਤਾਂ ਅੰਮ੍ਰਿਤ ਬਾਣੀ ਵਿੱਚ ਬਚਨ ਕਰਦੇ ਨੇ ਕਹਿ ਲੱਗੇ ਪਿਆਰੇ ਕਿ ਇੱਕ ਬੰਦੇ ਦੀਆਂ ਅੱਖਾਂ ਨਹੀਂ ਤੇ ਜੇ ਉਹਦੇ ਰਸਤੇ ਵਿੱਚ ਤੂੰ ਕੀਮਤੀ ਸੁੱਚੇ ਮੋਤੀ ਹੀਰੇ ਵੀ ਬਖੇਰ ਦੇਗਾ ਉਹਦੇ ਲਈ ਕੋਈ ਕੀਮਤ ਨਹੀਂ ਕਿਉਂਕਿ ਜਿਹਦੇ ਕੋਲ ਅੱਖੇ ਨਹੀਂ ਉਹਨੂੰ ਕੀ ਪਤਾ ਹੀਰੇ ਦੀ ਕੀਮਤ ਦਾ ਸਾਹਿਬ ਦੇ ਬਚਨ ਪੜ੍ਹਨੇ ਆ ਨਾ ਕਿ ਕਬੀਰ ਮਾਰਗ ਮੋਤੀ ਬੀਥਰੈ ਅੰਧਾ ਨਿਕਸਿਆ ਆਏ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘਿਆ ਜਾਏ ਜਿਹਦੇ ਕੋਲ ਅੱਖੇ ਨੇ ਹੁਣ ਇਹਦਾ ਅਰਥ ਕੀ ਹੈ ਕਹਿੰਦੇ ਨੇ ਮੇਰੇ ਮਾਲਕ ਨੇ ਤੇਰੀ ਜ਼ਿੰਦਗੀ ਦੇ ਮਾਰਗ ਵਿੱਚ ਸਤਿਗੁਰੂ ਨੇ ਨਾਮ ਦੇ ਮੋਤੀ ਬਖੇਰ ਦਿੱਤੇ ਨੇ ਇਹਦੇ ਅਰਥ ਇਹ ਵੀ ਕਰਦੇ ਨੇ ਇੱਕ ਇੱਕ ਸਵਾਸ ਕੀਮਤੀ ਮੋਤੀ ਦੀ ਤਰ੍ਹਾਂ ਹੀ ਪਰ ਸੱਜਣਾ ਜਿਹਦੀਆਂ ਅੱਖਾਂ ਕੋਈ ਨਹੀਂ ਉਹਦੇ ਵਾਸਤੇ ਉਹਨਾਂ ਮੋਤੀਆਂ ਦੀ ਕੋਈ ਕੀਮਤ ਨਹੀਂ ਸਤਿਗੁਰੂ ਨੇ ਅੰਮ੍ਰਿਤ ਬਚਨ ਬਾਣੀ ਵਿੱਚ ਤਾਂ ਹੀ ਕੀਤੇ ਕਹਿਣ ਲੱਗੇ ਗੁਣਾਂ ਦੀ ਗਾਹਕ ਗੁਣਾਂ ਦਾ ਗ੍ਰਾਹਕ ਹੋਵੇ ਤੇ ਗੁਣ ਜਾ ਕੇ ਵੰਡੀ ਤਾਂ ਵਾਕੀ ਕੀਮਤ ਏ ਗੁਣਾਂ ਤੋਂ ਕੀਣੇ ਨੂੰ ਜਿਹਨੂੰ ਕਦਰ ਹੀ ਕੋਈ ਨਹੀਂ ਉਹਦੇ ਕੋਲ ਬੋਲਣ ਦਾ ਉਹਦੇ ਕੋਲ ਕਹਿਣ ਦਾ ਉਹਨੂੰ ਸਮਝਾਉਣ ਦਾ ਕੋਈ ਅਰਥ ਹੀ ਨਹੀਂ ਸਾਹਿਬ ਨੇ ਕਿਰਪਾ ਕੀਤੀ ਜਦੋਂ ਗਏ ਪਿੰਡ ਦੇ ਲੋਕਾਂ ਨੇ ਹਜ਼ੂਰ ਬਾਰੇ ਕੁਝ ਜਾਣਿਆ ਨਹੀਂ ਮੇਰੇ ਸਤਿਗੁਰੂ ਨੂੰ ਕਿਸੇ ਜੀ ਆਇਆ ਨਾ ਕਿਹਾ ਤੇ ਸ਼ਾਮ ਦੇ ਵੇਲੇ ਜਦੋਂ ਬਾਹਰ ਬੈਠੇ ਨੇ ਤੇ ਅਚਨਚੇਤ ਇੱਕ ਮਨੁੱਖ ਲੰਘਿਆ ਹੱਥ ਜੋੜ ਕੇ ਕਹਿੰਦਾ ਮੇਰੇ ਦਾਤਾ ਜੀ ਆਪ ਕਿਰਪਾ ਕਰੋ ਮੇਰੇ ਘਰ ਦੇ ਅੰਦਰ ਆਪ ਜੀ ਚਰਨ ਪਾਵੋ ਹੈ ਤਾਂ ਕੱਚਾ ਜਿਹਾ ਕੋਠਾ ਇੱਕ ਸਾਰੇ ਜੀ ਇੱਕ ਕੋਠੇ ਵਿੱਚ ਰਹਿੰਦੇ ਹਾਂ ਜੋ ਕੁਝ ਸੁੱਕਾ ਮਿੱਸਾ ਹੈ ਉਹਨੂੰ ਸਵੀਕਾਰ ਕਰਿਓ ਸਾਹਿਬ ਕਹਿਣ ਲੱਗੇ ਤੂੰ ਸੱਜਣਾ ਸਾਨੂੰ ਟਿਕਿਆ ਰਹਿਣ ਦੇ ਕਹਿੰਦਾ ਨਹੀਂ ਦਾਤਾ ਮੇਰੇ ਖਿਰਦੇ ਦੀ ਇਹ ਭਾਵਨ ਹੈ ਕੀ ਹੋਇਆ ਜੇ ਮੈਂ ਗਰੀਬ ਹਾਂ ਪਰ ਤੁਸੀਂ ਰੱਬ ਨਾਲ ਜੁੜੇ ਸਾਈਂ ਦਾ ਰੂਪ ਕਿਰਪਾ ਕਰ ਚਰਨ ਪਾਓ ਕਹਿਣ ਲੱਗੇ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਸਾਈਂ ਨਾਲ ਜੁੜਿਆ ਵਾਂ ਕਹਿੰਦਾ ਦਾਤਾ ਬਸ ਤੇਰੇ ਦਰਸ਼ਨ ਕਰਕੇ ਅੰਦਰ ਨੂੰ ਠੰਡ ਪੈ ਗਈ
ਹਕੀਕਤ ਹੈ। ਪਰਮੇਸ਼ਵਰ ਤਾਂ ਸਾਰੀਆਂ ਥਾਵਾਂ ਤੇ ਵਿਆਪਕ ਹੈ। ਆਮ ਤੌਰ ਤੇ ਬਾਣੀ ਵਿੱਚ ਅਸੀਂ ਇੱਕ ਰੋਜ਼ ਬਚਨ ਪੜ੍ਹਨੇ ਆ, ਜੇ ਸਾਹਿਬ ਕਿਰਪਾ ਕਰਨ ਉਹ ਜ਼ਿੰਦਗੀ ਵਿੱਚ ਕਮਾਉਣਾ ਵੀ ਹੋ ਜਾਏ ਸ਼ੁਰੂ। ਜਦੋਂ ਗੁਰਮੁਖ ਅਰਦਾਸ ਕਰਦੇ ਨੇ ਨਾ, ਅਖੀਰ ਤੇ ਸੰਪੂਰਨਤਾ ਇੱਥੇ ਕਰਨੇ ਆ ਕਿ ਦਾਤਾ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਇਹਦਾ ਮਤਲਬ ਉਹਨਾਂ ਨੂੰ ਮਿਲ ਕੇ ਸਾਈਂ ਯਾਦ ਆਉਂਦਾ। ਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਬੜੇ ਸੋਹਣੇ ਅਰਥ ਕਰਦੇ ਨੇ। ਉਹ ਕਹਿੰਦੇ ਨੇ ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ ਨੇ, ਪਰ ਪ੍ਰਤੀਬਿੰਬ ਸਾਰੀ ਧਰਤੀ ਤੇ ਨਹੀਂ। ਆ ਦੇਖੋ, ਰੁੱਖ ਦੇ ਪੱਤਿਆਂ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪਰ ਕਦੀ ਪੱਤੇ ਵਿੱਚੋਂ ਸੂਰਜ ਦਾ ਪਰਛਾਵਾਂ ਦਿਸਿਆ? ਆ ਧਰਤੀ ਦੀ ਮਿੱਟੀ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਕਦੀ ਧਰਤੀ ਦੀ ਮਿੱਟੀ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਜ਼ਰ ਆਇਆ? ਮੈਂ ਅਰਜ਼ ਕਰ ਰਿਹਾ, ਸੰਤ ਨੂੰ ਗੁਰਮੁਖ ਨੂੰ ਦੇਖ ਕੇ ਸ਼ਾਂਤੀ ਕਿਵੇਂ ਮਿਲ ਜਾਂਦੀ ਹੈ? ਤੇ ਭਾਈ ਵੀਰ ਸਿੰਘ ਕਹਿੰਦੇ ਨੇ, ਸੂਰਜ ਤਾਂ ਸਾਰੀਆਂ ਥਾਵਾਂ ਤੇ ਕਿਰਨਾਂ ਬਖੇਰਦਾ ਹੈ, ਪਰ ਸੱਚ ਜਾਣੀ ਜਦੋਂ ਕਿਤੇ ਨਿਰਮਲ ਸ਼ੀਸ਼ੇ ਵਿੱਚੋਂ ਚੱਕੇਗਾ ਤੇ ਸੂਰਜ ਦਾ ਪ੍ਰਤੀਬਿੰਬ ਭਾਵੇਂ ਉਹ ਅਸਮਾਨ ਤੇ ਚਮਕਦਾ ਹੈ, ਤੇ ਸ਼ੀਸ਼ੇ ਦੇ ਅੰਦਰੋਂ ਵੀ ਤੇਰੇ ਅੱਖਾਂ ਨੂੰ ਚੁੰਧਿਆ ਦੇਵੇਗਾ। ਕਦੀ ਪਾਣੀ ਵਿੱਚ ਤੱਕੀ, ਪਾਣੀ ਹੋਵੇ ਨਿਰਮਲ ਤੇ ਸੂਰਜ ਦਾ ਪ੍ਰਤੀਬਿੰਬ ਤੇਰੀਆਂ ਅੱਖਾਂ ਨੂੰ ਚਾਨਣ, ਉਸ ਪਾਣੀ ਦੇ ਪਰਛਾਵਾਂ ਪਾਣੀ ਵਿੱਚੋਂ ਵੀ ਸੂਰਜ ਦਾ ਪ੍ਰਤੀਬਿੰਬ ਤੈਨੂੰ ਚਾਨਣ ਦਏਗਾ, ਪ੍ਰਕਾਸ਼ ਦਏਗਾ। ਤੇ ਭਾਈ ਸਾਹਿਬ ਜੀ ਅਸੀਂ ਸਮਝੇ ਨਹੀਂ, ਕਹਿਣ ਲੱਗੇ, ਮੇਰੇ ਮਾਲਕ ਸਰਬ ਵਿਆਪਕਤਾ ਤੂੰ ਸਾਰੀਆਂ ਥਾਵਾਂ ਤੇ ਵੇ, ਪਰ ਜਿਹੜੇ ਫਿਰਦੇ ਤੇਰੇ ਨਾਮ ਵਿੱਚ ਜੁੜ ਕੇ ਨਿਰਮਲ ਹੋ ਗਏ ਨੇ ਨਾ, ਉਹਨਾਂ ਵਿੱਚ ਇੰਜ ਪ੍ਰਗਟ ਹੁੰਦਾ ਜਿਵੇਂ ਸ਼ੀਸ਼ੇ ਤੇ ਨਿਰਮਲ ਪਾਣੀ ਵਿੱਚ ਪ੍ਰਗਟ ਹੁੰਦਾ ਹੋਵੇ। ਆਪਾਂ ਸਾਹਿਬ ਦੇ ਬਚਨ ਪੜ੍ਹਨੇ ਆ, ਚਾਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਹਜ਼ੂਰ ਦੇ ਬਚਨ ਪੜ੍ਹਨੇ ਆ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਉਹਦੇ ਕਿਰਦੇ ਵਿੱਚੋਂ ਸਾਈਂ ਦਿਸਦਾ, ਕਹਿੰਦਾ ਦਾਤਾ ਤੇਰੇ ਦਰਸ਼ਨ ਕਰਕੇ ਅੰਦਰ ਨੂੰ ਸੁੱਖ ਮਿਲਿਆ ਤੇ ਮੇਰੇ ਹਜ਼ੂਰ ਨੂੰ ਘਰ ਲੈ ਗਿਆ। ਕਹਿਣ ਲੱਗੇ, ਇੱਕ ਮੰਜਾ ਦੋ ਸਨ, ਉਹ ਸਤਿਗੁਰੂ ਤੇ ਭਾਈ ਸਾਹਿਬ ਭਾਈ ਮਰਦਾਨੇ ਨੂੰ ਦੇ ਦਿੱਤੇ। ਪ੍ਰਸ਼ਾਦ ਪਾਣੀ ਸੁੱਕਾ ਮਿੱਠਾ ਜੋ ਸੀ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਕੇ ਛਕਾਇਆ ਤੇ ਕਹਿੰਦਾ ਦਾਤਾ ਮੈਂ ਗਰੀਬ ਹਾਂ, ਕਿਰਪਾ ਕਰਕੇ ਸਵਕਾਰ ਕਰ ਲਵੀ। ਤੇ ਜਦੋਂ ਹਜ਼ੂਰ ਵਿਸ਼ਰਾਮ ਕਰਨ ਲੱਗੇ ਨਾ, ਸਾਰੇ ਪਰਿਵਾਰ ਨੂੰ ਲੈ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਾਹਿਬ ਦੇ ਚਰਨਾਂ ਦੀ ਸੇਵਾ ਕਰਨ ਲੱਗਾ। ਹੁਣ ਤੱਕੋ ਇਹਦੇ ਅੰਦਰ ਦੀ ਭਾਵਨਾ, ਮਨ ਦੀਆਂ ਇੱਛਾ ਗੁਰੂ ਨੇ ਪੂਰੀਆਂ ਕਰਨੀਆਂ ਨੀ, ਇੱਕ ਖਿਣ ਲਾਏਗਾ ਖਾਲੀ ਘਰ ਨੂੰ ਭਰਦਿਆਂ। ਜਦੋਂ ਚਰਨ ਪਰਸੇ, ਚਰਨਾਂ ਨੂੰ ਘੁੱਟ ਕੇ ਸੇਵਾ ਕੀਤੀ ਤੇ ਸਤਿਗੁਰੂ ਬਚਨ ਬਿਲਾਸ ਕਰਦੇ ਰਹੇ ਤੇ ਚਰਨਾਂ ਨੂੰ ਛੂਹ ਕੇ ਨਾ, ਇਹਨੂੰ ਅੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਬਿਜਲੀ ਦਾ ਕਰੰਟ ਦੇ ਅੰਦਰ ਲਾ ਦਿੱਤਾ ਹੋਵੇ। ਅੰਦਰ ਅੰਦਰ ਚਾਅ ਪੈਦਾ ਹੋ ਗਿਆ, ਅੰਦਰ ਖੇੜਾ ਜਿਹਾ ਲੱਗੇ, ਪਰ ਇੰਨੀ ਸਮਝਣਾ ਪਏ ਵੀ ਇਹ ਚਾਹ ਹੈ ਕੀ, ਇੰਨੀ ਸਮਝਣਾ ਪਏ ਵੀ ਇਹ ਖੇੜਾ ਹੈ ਕੀ। ਸਵਾਦ ਸਵਾਦ ਜਿਹਾ ਆਉਣ ਲੱਗ ਪਿਆ। ਸਾਰੀ ਰਾਤ ਸੁੱਤਾ ਨਹੀਂ, ਸਹਿਬ ਵਿਸ਼ਰਾਮ ਕਰਦੇ ਰਹੇ ਇਹ ਚਰਨਾਂ ਵਿੱਚ ਬੈਠ ਕੇ ਸਾਰੀ ਰਾਤ ਅੱਖਾਂ ਵਿੱਚੋਂ ਨੀਰ ਦੀ ਝੜੀ ਲਾ ਕੇ। ਕਹਿੰਦਾ ਦਾਤਿਆ ਪਤਾ ਨਹੀਂ ਅੱਜ ਕਿਵੇਂ ਤਰੁੱਟ ਕੇ ਮੇਰੇ ਗਰੀਬ ਦੇ ਅੰਦਰ ਨੂੰ ਭਰਨ ਆ ਗਏ। ਦਿਨ ਚੜਿਆ, ਇੱਛਾ ਪੂਰੀਆਂ ਕਰਦਾ ਸਹਿਬ ਤੇ ਆਵਾਜ਼ ਦਿੱਤੀ ਮਰਦਾਨਿਆ, ਨੇਮ ਕੀਤਾ ਪੂਰਾ, ਆਵਾਜ਼ ਦਿੱਤੀ ਮਰਦਾਨਿਆ ਇਸ ਜਿਸ ਦੇ ਘਰ ਆਪਾਂ ਟਿਕੇ ਹਾਂ ਇਹਨੂੰ ਕਹਿ ਆਪਣੇ ਬੱਚੇ ਪਰਿਵਾਰ ਲੈ ਕੇ ਘਰ ਤੋਂ ਬਾਹਰ ਨਿਕਲ ਜਾ। ਪੁਰਾਤਨ ਜਨਮ ਸਾਖੀ ਦਾ ਬਚਨ। ਆਵਾਜ਼ ਦਿੱਤੀ, ਕਹਿਣ ਲੱਗੇ ਆਪਣੇ ਬੱਚੇ ਤੇ ਪਰਿਵਾਰ ਲੈ ਕੇ ਬਾਹਰ ਚਲਾ ਜਾ। ਸਤ ਬਚਨ ਕਹਿ ਕੇ ਬਾਹਰ ਹੋ ਗਿਆ ਤੇ ਸਾਹਿਬ ਕਹਿਣ ਲੱਗੇ, ਹੁਣ ਇੱਕ ਕੰਮ ਕਰ, ਜਿਤਨੇ ਵੀ ਇਹਦੇ ਘਰ ਦੇ ਭਾਂਡੇ ਨੇ ਇਹ ਘਰ ਤੋਂ ਬਾਹਰ ਕੱਢ ਕੇ ਭਾਂਡੇ ਤੋੜ ਦੇ, ਘਰੋਂ ਬਾਹਰ ਸੱਟ ਦੇ। ਕਹਿਣ ਲੱਗੇ, ਪਰਿਵਾਰ ਬਾਹਰ ਕੱਢਿਆ, ਭਾਂਡੇ ਤੋੜ ਦਿੱਤੇ ਤੇ ਕਹਿਣ ਲੱਗੇ, ਰਾਤ ਦੀ ਅੱਗ ਦੱਬੀ ਪਈ ਹੋਣੀ ਏ, ਹੁਣ ਇਹਦੇ ਘਰ ਨੂੰ ਅੱਗ ਲਾ ਕੇ ਫੂਕ ਦੇ। ਦੇਖਿਓ ਹੁਣ ਤੱਕੋ ਸਾਹਿਬ ਦੇ ਰਹਿਮਤ ਨੂੰ ਤੱਕੋ, ਭਾਂਡੇ ਤੋੜੇ। ਭਾਈ ਸਾਹਿਬ ਨੇ ਕਿਹਾ, ਮਾ ਦਾਤਾ ਇਹਨੇ ਸੇਵਾ ਕੀਤੀ। ਕਹਿਣ ਲੱਗੇ, ਜੋ ਕਹਿੰਦੇ ਆ ਸਤ ਬਚਨ ਕਰੀ ਜਾ। ਕੱਢ ਕੇ ਸਵਾਹ ਵਿੱਚੋਂ ਅੰਗਿਆਰੀ ਮਾਰ ਕੇ ਫੂਕ ਲਾ ਦਿੱਤੀ ਉਸਦੀ ਕੱਖਾਂ ਦੀ ਕੁੱਲੀ ਨੂੰ ਅੱਗ। ਜਦੋਂ ਅੱਗ ਲੱਗੀ ਤੇ ਉਹ ਸੱਜਣ ਖਿੜ ਖੜਾ ਕੇ ਹੱਸਿਆ।
ਖਸਣ ਤੋਂ ਬਾਅਦ ਇੱਕੋ ਦਮ ਰੋ ਪਿਆ। ਚਰਨਾਂ ਤੇ ਦੇਖ ਕੇ ਕਹਿੰਦਾ, ਦਾਤਾ ਮੈਨੂੰ ਭਾਂਡੇ ਟੁੱਟਣ ਦਾ ਡਰ ਨਹੀਂ, ਮੈਨੂੰ ਪਰਿਵਾਰ ਨੂੰ ਤੁਸੀਂ ਬਾਹਰ ਕੱਢਿਆ ਇਹ ਭੈ ਨਹੀਂ, ਮੇਰੀ ਕੁੱਲੀ ਨੂੰ ਅੱਗ ਲਾ ਕੇ ਸਾੜ ਦਿੱਤਾ ਮੈਨੂੰ ਖੁਸ਼ੀ ਏ, ਪਰ ਰੋਣਾ ਇਸ ਕਰਕੇ ਹੈ ਮੇਰੇ ਤੋਂ ਜੇ ਕੋਈ ਭੁੱਲ ਹੋ ਗਈ ਏ ਤੇ ਕਿਰਪਾ ਕਰਕੇ ਬਖਸ਼ ਦੇਈ, ਜੇ ਅੱਜ ਤੂੰ ਨਾ ਬਖਸ਼ ਕੇ ਗਿਓ ਤੇ ਕਈ ਜਨਮ ਲੱਗ ਸਕਦੇ ਨੇ, ਮੈਨੂੰ ਕਿਸੇ ਨੇ ਬਖਸ਼ਣਾ ਨਹੀਂ, ਮੇਰੀ ਭੁੱਲ ਹੋਈ ਮੈਨੂੰ ਬਖਸ਼ ਦੇਈ, ਕੱਖਾਂ ਦੀ ਕੁੱਲੀ ਸਾੜੀ ਤੇਰੀ ਰਜ਼ਾ। ਇਹ ਨਹੀਂ ਪੁੱਛਿਆ ਕਿਉਂ, ਸਤਿਗੁਰੂ ਨੇ ਕੁੱਟ ਕੇ ਸੀਨੇ ਨਾਲ ਲਾਇਆ। ਕਹਿਣ ਲੱਗੇ, ਸਿਦਕ ਵਾਲਿਆ ਕੱਲ ਦਾ ਤੱਕਦਾ ਪਿਆ ਸਾਂ, ਜੋ ਕੁਝ ਤੇਰੇ ਘਰ ਸੀ ਤੂੰ ਸਾਨੂੰ ਦੋਵਾਂ ਨੂੰ ਛਕਾਇਆ ਹੈ, ਤੇਰੇ ਬੱਚੇ ਰਾਤ ਭੁੱਖੇ ਰਹੇ ਤੂੰ ਬੋਲਿਆ ਤੱਕ ਨਹੀਂ। ਮੈਂ ਚਾਹੁੰਦਾ ਸਾਂ ਰੱਬ ਨੇ ਇੰਨਾ ਖੁੱਲਾ ਦਿਲ ਤੈਨੂੰ ਦਿੱਤਾ ਹੈ, ਪਰ ਹੱਥ ਬੜਾ ਤੰਗ ਏ, ਤੇਰੀ ਕੁੱਲੀ ਨੂੰ ਸਾੜ ਕੇ ਮੈਂ ਤੇਰੇ ਹੱਥ ਨੂੰ ਵੀ ਖੁੱਲਿਆ ਕਰਕੇ ਚੱਲਾਂ। ਤੇਰੇ ਦਿਲ ਤਾਂ ਖੁੱਲਾ ਸੀ ਪਰ ਹੱਥ ਬੜਾ ਤੰਗ ਸੀ, ਅੱਜ ਮੈਂ ਸਿੱਖਾਂ ਤੇਰੇ ਦਿਲ ਨੂੰ ਵੀ ਖੁੱਲਿਆ ਤੇ ਤੇਰੇ ਹੱਥ ਨੂੰ ਵੀ ਖੁੱਲਿਆ ਕੀਤਾ। ਕੋਲੋਂ ਮਾਇਆ ਦੇਖ ਕੇ ਕਹਿਣ ਲੱਗੇ, ਸਾਈ ਬਰਕਤ ਪਾਏਗਾ, ਪਰ ਇੱਕ ਕੰਮ ਕਰੀ, ਆਉਣ ਜਾਣ ਵਾਲੇ ਸੱਜਣਾਂ ਨੂੰ ਗੁਰਮੁਖਾਂ ਨੂੰ ਘਰ ਚੁਕਾ ਕੇ ਜਲ ਪਾਣੀ ਦੀ ਸੇਵਾ ਜ਼ਰੂਰ ਕਰਦਾ ਰਹੇ। ਉੱਥੇ ਧਰਮਸ਼ਾਲਾ ਬਣੀ, ਪਿੰਡ ਦਾ ਸਭ ਤੋਂ ਸ਼ਾਹੂਕਾਰ ਬਣਿਆ। ਇਹ ਮਨ ਦੀਆਂ ਇੱਛਾਵਾਂ ਪੂਰੇ ਗੁਰੂ ਕੋਲੋਂ ਪੂਰੀਆਂ ਹੋਣੀਆਂ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਪੈ ਕਰਦੇ ਨੇ। ਕਹਿਣ ਲੱਗੇ, ਮਨ ਇੱਛਾ ਦਾਨ ਕਰਨ, ਮਨ ਇੱਛਾ ਦਾ ਅਰਥ ਏ ਮਨ ਪਾਉਂਦੀਆਂ, ਜੋ ਤੇਰੀਆਂ ਮਨ ਦੀਆਂ ਮੁਰਾਦਾਂ ਨੇ ਦਾਨ ਕਰਨ, ਤੈਨੂੰ ਉਹ ਦਾਤਾ ਦੇਣ ਵਾਲਾ, ਰਹਿਮਤਾ ਦੇਣ ਵਾਲਾ ਮੇਰਾ ਕਰਤਾ ਪੁਰਖ ਵਾਹਿਗੁਰੂ ਵੇ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ, ਸਰਬੱਤਰ ਦਰ ਤੇ ਸਾਰੀਆਂ ਤੇਰੀਆਂ ਸਾਰੀਆਂ ਮਨ ਦੀਆਂ ਆਸਾਵਾਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਮੇਰਾ ਕਰਤਾ ਪੁਰਖ ਵਾਹਿਗੁਰੂ ਵੇ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕੇਵਲ ਇੱਛਾਵਾਂ ਹੀ ਨਹੀਂ, ਉਹ ਤਾਂ ਇੰਨੀ ਬਖਸ਼ਿਸ਼ ਕਰਦੇ ਨੇ, ਖੰਡਣ ਕਲ ਕਲੇਸ਼ਾ ਪ੍ਰਭ ਸਿਮਰ ਨਾਨਕ ਨੈ ਦੂਰ ਨੇ। ਖੰਡਨੰਗ ਦਾ ਅਰਥ ਹੈ ਖਤਮ ਕਰਨਾ, ਖੰਡਨ ਕਰ ਦੇਣਾ। ਕਲ ਕਲੇਸ਼ਾ, ਜਿਤਨੇ ਵੀ ਕਲੇਸ਼ ਨੇ, ਜਿਤਨੇ ਵੀ ਦੁੱਖ ਨੇ, ਗੁਰਮੁਖਾ ਇਸ ਕਲਾ ਕਲੇਸ਼ ਨੂੰ ਮੇਰਾ ਮਾਲਕ ਦੂਰ ਕਰ ਦਿੰਦਾ, ਤੂੰ ਸਾਈ ਨੂੰ ਜਪ, ਨਾਨਕ ਨੈ ਦੂਰ ਨੇ। ਤੇ ਇਸ ਤਰ੍ਹਾਂ ਜਪੀ ਕਿ ਮੇਰਾ ਵਾਹਿਗੁਰੂ ਤੇਰੇ ਤੋਂ ਦੂਰ ਨਹੀਂ। ਦੇਖੋ ਜਪਣ ਦਾ ਢੰਗ, ਕਹਿਣ ਲੱਗੇ ਇਸ ਤਰ੍ਹਾਂ ਜਪ, ਪ੍ਰਭ ਸਿਮਰ ਨਾਨਕ ਨੇ ਦੂਰ ਨੇ, ਅੱਜ ਸਮਝ ਕੇ ਮੇਰਾ ਕਰਤਾ ਪੁਰਖ ਤੇਰੇ ਨਾਲ। ਬਸ ਇੰਨੀ ਕੁ ਗੱਲ ਸਮਝ ਲੈ ਮਨ, ਕਿ ਜੋ ਸਤਿਗੁਰੂ ਨੇ ਕਿਹਾ ਮੇਰਾ ਸਾਈ ਮੇਰੇ ਅੰਗ ਸੰਗੇ, ਪਹਿਲੀ ਗੱਲ ਜਦੋਂ ਜਪਣਾ ਵਾ ਮੇਰਾ ਸਾਈ ਮੇਰੇ ਜਪੇ ਹੋਏ ਨੂੰ ਸੁਣਦਾ ਪਿਆ, ਤੇ ਜੋ ਕੁਝ ਮੈਂ ਕਰਨਾ ਪਿਆ ਮੇਰਾ ਸਾਈ ਆਪਣੀਆਂ ਅੱਖਾਂ ਨਾਲ ਦੇਖਦਾ। ਕਿੰਨਾ ਕੁ ਨੇੜੇ ਵੇ, ਆ ਸਾਹਿਬ ਤਾਂ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ। ਕਹਿ ਲੱਗੇ ਅੱਜ ਮੇਰਾ ਸਾਈ ਤੈਨੂੰ ਮਿਲ ਸਕਦਾ। ਕਈਆਂ ਨੇ ਅਰਥ ਦੇ ਕੀਤੇ ਨੇ ਆਜ ਮਿਲਾਵਾ ਦਾ ਇਸ ਜਨਮ ਵਿੱਚ, ਪਰ ਨਹੀਂ, ਜੇ ਗੁਰੂ ਬਖਸ਼ਿਸ਼ ਕਰਨ ਆਜ ਮਿਲਾਵਾ ਸ਼ੇਖ ਫਰੀਦ ਤੈਨੂੰ ਅੱਜ ਮਿਲ ਸਕਦਾ। ਕਿਵੇਂ? ਕਹਿਣ ਲੱਗੇ ਟਾਕਿਮ ਕੂੰਜੜੀਆਂ, ਟਾਕਿਮ ਦਰ ਤੇ ਰੋਕ ਲੈ, ਥੋੜੀ ਜਿਹੀ ਤਵੱਜੋ ਦਿਆ ਜੇ। ਕੂੰਜੜੀਆਂ, ਕੂੰਜਦੀਆਂ ਅਰਥ ਇੰਦਰੀਆਂ, ਤੈਨੂੰ ਸਾਈ ਅੱਜ ਮਿਲ ਸਕਦਾ ਜੇ ਤੂੰ ਆਪਣੀਆਂ ਇੰਦਰੀਆਂ ਨੂੰ ਰੋਕ ਲਵੇ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮਨੋ ਮਚੰਦੜੀਆਂ, ਜਿਨ੍ਹਾਂ ਨੇ ਤੇਰੇ ਅੰਦਰ ਅੱਗ ਵਿਕਾਰਾਂ ਦੀ ਬਾਲੀ ਪਈ ਏ, ਜੇ ਇੰਦਰੀਆਂ ਨੂੰ ਰੋਕ ਲਵੇ ਤੇ ਸਾਈ ਅੱਜ ਹੀ ਤੇਰੇ ਘਰ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੂੰਜੜੀਆਂ, ਮਨੋ ਮਚੰਦੜੀਆਂ। ਤੇ ਬਾਬੇ ਕਬੀਰ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਹੈ ਹਜ਼ੂਰ। ਹਜ਼ੂਰ ਕਹਿਣ ਲੱਗੇ ਪ੍ਰਭ ਸਿਮਰ ਨਾਨਕ ਨੈ ਦੂਰ ਨੇ, ਦੂਰ ਨਹੀਂ ਹੈ ਹਜ਼ੂਰ, ਕੱਤ ਦੂਰ ਬਤਾਵੋ। ਕਹਿਣ ਲੱਗੇ ਦੁੰਦਰ ਬੰਦ ਹੋ ਸੁੰਦਰ ਪਾਓ, ਸ਼ਬਦ ਵਰਤੇ ਦੁੰਦਰ ਦਰ ਤੇ ਦਵੰਦ ਪੈਦਾ ਕਰਨ ਵਾਲਾ ਉਹ ਵੇ ਮਨ, ਆਪਣੇ ਇਸ ਥਿੜਕਦੇ ਭਟਕਦੇ ਕਲਪ ਦੇ ਮਨ ਨੂੰ ਬੰਨ ਕੇ ਦੇਖ, ਦੁੰਦਰ ਬੰਦ ਹੋ ਸੁੰਦਰ ਪਾਓ, ਪ੍ਰਭ ਸਿਮਰ ਨਾਨਕ ਨੈ ਦੂਰ ਨੈ। ਤੇ ਬਾਬਾ ਰਵਿਦਾਸ ਜੀ ਕਹਿੰਦੇ ਨੇ, ਸਰਬੈ ਏਕ ਅਨੇਕਾ ਸਵਾਮੀ, ਸਭ ਕੱਟ ਭੁਗਵੈ ਸੋਈ, ਤੈ ਰਵਿਦਾਸ ਹਾਥ ਪੈ ਨੇੜੇ। ਹੁਣ ਹੱਥ ਸਭ ਤੋਂ ਨੇੜੇ ਵੇ ਬਾਕੀ ਸਰੀਰ ਦੇ ਅੰਗਾਂ ਵਿੱਚੋਂ, ਕਦੇ ਤੱਕਿਓ ਪ੍ਰਮਾਣ ਕੈਸਾ ਸਾਧ ਭਗਤ ਜੀ ਨੇ ਲਿਆ। ਅੱਖਾਂ ਤਨ ਦੇ ਇੰਨੇ ਨੇੜੇ ਨਹੀਂ,
ਕਾਂਗੇ ਜੀ ਕਿਉਂ ਅੱਖਾਂ ਨੇੜੇ ਨਹੀਂ ਤੰਨਦੇ? ਅੱਖਾਂ ਦੂਜੇ ਨੂੰ ਤਾਂ ਤੱਕਦੀਆਂ ਨੇ, ਪਰ ਅੱਜ ਚੀਕਰਾਂ ਅੱਖਾਂ ਨੇ ਆਪਣੇ ਚਿਹਰੇ ਨੂੰ ਕਦੀ ਨਹੀਂ ਜੇ ਤੱਕਿਆ। ਸ਼ੀਸ਼ੇ ਦੇ ਰਾਹੀਂ ਤੱਕਦੇ ਹਨ, ਆਪਣੇ ਆਪ ਤੇ ਨਹੀਂ ਤੱਕਿਆ। ਆ ਕੰਨ ਸੁਣਦੇ ਬਹੁਤ ਕੁਝ ਨੇ, ਪਰ ਕੰਨ ਇੰਨੇ ਨੇੜੇ ਨਹੀਂ। ਜੀਵ ਦੋ ਕੰਮ ਕਰਦੀ ਏ, ਬੋਲਦੀ ਵੀ ਏ ਤੇ ਚੱਕਦੀ ਵੀ ਏ। ਸਾਹਿਬ ਨੇ ਤਾਂ ਹੀ ਦੋਨੋਂ ਸ਼ਬਦ ਵਰਤੇ ਨੇ, ਇੱਕ ਥਾਂ ਤੇ ਜੇਬਾ ਤੇ ਇੱਕ ਥਾਂ ਤੇ ਰਸ਼ਨ, ਦੋਨੋਂ ਸ਼ਬਦ ਹੁੰਦੇ ਨੇ। ਜੀਭ ਵੀ ਸ਼ਬਦ ਅਰਥ ਆਇਆ। ਜੇਬਾ ਦਾ ਅਰਥ ਆਪਾਂ ਲੈਂਦੇ ਹਾਂ ਬੋਲਣ ਵਿੱਚ, ਤੇ ਰਸਨਾ ਦਾ ਅਰਥ ਲੈਂਦੇ ਹਾਂ ਰਸ ਚੱਖਣ ਦੇ ਵਿੱਚ। ਹੁਣ ਵੇਖੋ, ਕੱਲ ਵੀ ਅਰਜ਼ ਕੀਤੀ ਸੀ, ਹੈ ਮਾਲਕ ਦੀ ਦਾਤ, ਹੈ ਤਾਂ ਚੰਮ ਦੀ ਇੱਕ ਛੋਟਾ ਜਿਹਾ ਚੰਮ ਦਾ ਟੁਕੜਾ ਹੀ ਨਾ ਚਮੜੇ ਦਾ। ਹੁਣ ਹੱਥ ਦੀ ਤਲੀ ਤੇ ਕਦੀ ਖੰਡ ਰੱਖ ਕੇ ਦੇਖੀਏ, ਚੰਮ ਚਮੜਾ ਇਹ ਵੀ ਏ, ਪਰ ਕਦੀ ਨੀ ਕਹਿੰਦੇ ਵੀ ਖੰਡ ਮਿੱਠੀ ਏ, ਚਮੜੀ ਨੂੰ ਪਤਾ ਲੱਗ ਗਿਆ। ਕਦੀ ਨਮਕ ਰੱਖ ਕੇ ਦੇਖੀਏ, ਕਦੀ ਨੀ ਕਹਿੰਦੇ ਹੱਥ ਦੀ ਤਲੀ ਬੋਲ ਕੇ ਕਹਿੰਦੀ ਵੀ ਸਪਰਸ਼ ਕੀਤੀ ਵੀ ਲੂਣ ਨੇ ਮਰਚ ਨੇ ਕਿ ਇਹ ਕੁੜੱਤਾ ਨੇ। ਪਰ ਵਾਹਿਗੁਰੂ ਜੀ ਤੇਰੇ ਤੋਂ ਕੁਰਬਾਨ ਜਾਈਏ, ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਤੂੰ ਵਿੱਚ ਲਾਇਆ ਮੂੰਹ ਦੇ ਆਲੇ ਦੇ, ਤੇ ਜਦੋਂ ਇਹਦੇ ਉੱਤੇ ਕੋਈ ਚੀਜ਼ ਸਪਰਸ਼ ਕਰੀਏ, ਉਸੇ ਟਾਈਮ ਬੋਲ ਕੇ ਦੱਸ ਦਿੰਦਾ ਕੌੜੀ ਏ, ਮਿੱਠੀ ਏ, ਕਿ ਖੱਟੀ ਏ, ਇਹ ਕੁਸ਼ੈਲੀ ਏ, ਇਹ ਤੂੰ ਦਾਤ ਦਿੱਤੀ। ਉਸੇ ਫਿਰ ਸ਼ਬਦ ਵਰਤਿਆ ਰਸਨਾ। ਕੰਮ ਦੋ ਕਰਦੀ ਏ, ਕੰਨ ਕੇਵਲ ਸੁਣਦੇ ਨੇ ਚੱਖਦੇ ਨਹੀਂ, ਅੱਖਾਂ ਕੇਵਲ ਦੇਖਦੀਆਂ ਨੇ ਸੁਣਦੀਆਂ ਨਹੀਂ, ਰਸਨਾ ਸੁਣ ਬੋਲਦੀ ਵੀ ਏ ਤੇ ਸਵਾਦ ਵੀ ਚੱਖਦੀ ਏ। ਸਾਹਿਬ ਕਹਿਣ ਲੱਗੇ, ਪਰ ਸਰੀਰ ਦੇ ਇੰਨੇ ਨੇੜੇ ਨਹੀਂ। ਸਭ ਤੋਂ ਸਰੀਰ ਦੇ ਨੇੜੇ ਨੇ ਸਾਡੇ ਹੱਥ। ਹੱਥ ਕਿਤੇ ਸਿਰ ਦਰਦ ਹੋਵੇ ਉੱਥੇ ਪਹੁੰਚ ਜਾਂਦਾ, ਅੱਖ ਵਿੱਚ ਕੋਈ ਚੀਜ਼ ਪੈ ਜਾਏ ਤੇ ਹੱਥ ਉਹਨੂੰ ਮਸਲਦਾ, ਜੇ ਕਿਤੇ ਪੈਰ ਤੇ ਸੱਟ ਵੱਜੇ ਤੇ ਹੱਥ ਉੱਥੇ ਚਲਾ ਜਾਂਦਾ, ਬਾਕੀ ਅੰਗ ਇੰਨੇ ਨੇੜੇ ਨਹੀਂ। ਤੇ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਚੇਤੇ ਰੱਖ, ਸਰੀਰ ਵਿੱਚ ਹੱਥ ਸਭ ਤੋਂ ਨੇੜੇ ਨੇ, ਤੇ ਜਿਸ ਸਾਈ ਨੂੰ ਤੂੰ ਸਿਮਰਨ ਕਰਨ ਲੱਗਾ ਉਹ ਹੱਥ ਤੋਂ ਵੀ ਨੇੜੇ ਹੀ। ਕਹਿ ਰਵਿਦਾਸ, ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਸਤਿਗੁਰੂ ਕਿਰਪਾ ਪੈ ਕਰਦੇ ਨੇ, ਕਹਿਣ ਲੱਗੇ ਕਿ ਗੁਰਮੁਖਾ ਪ੍ਰਭ ਸਿਮਰ, ਉਹਨੂੰ ਸਿਮਰ ਲੈ, ਨਾਨਕ ਨੈ ਦੂਰ ਨੈ, ਉਹ ਕਰਤਾ ਪੁਰਖ ਤੇਰੇ ਤੋਂ ਦੂਰ ਨਹੀਂ। ਕਿਰਪਾ ਬਖਸ਼ਿਸ਼ ਕੀਤੀ ਮੇਰੇ ਸਤਿਗੁਰੂ ਜੀ ਨੇ ਅੱਗੇ। ਫਿਰ ਕਹਿਣ ਲੱਗੇ, ਹਬ ਰੰਗ ਮਾਣੈ ਜਿਸ ਸੰਗ, ਹਬ ਰੰਗ ਸਾਰੇ ਦੁਨੀਆਂ ਦੇ ਖੁਸ਼ੀਆਂ ਦੇ ਮੌਜ ਮੇਲੇ ਜਿਹੜੇ ਤੂੰ ਮਾਣੈ, ਇੱਥੇ ਹਬ ਦਰ ਤੇ ਸਾਰੇ, ਹਬ ਰੰਗ ਮਾਣੈ ਜਿਸ ਸੰਗ, ਤੈਸਿਓ ਲਾਈਐ ਨਿਉ, ਉਹਦੇ ਨਾਲ ਤੂੰ ਆਪਣਾ ਪਿਆਰ, ਉਹਦੇ ਨਾਲ ਆਪਣੀ ਪ੍ਰੀਤ ਪਾ, ਜਿਹਦੀ ਕਿਰਪਾ ਨਾਲ ਸਭ ਕੁਝ ਤੂੰ ਮਾਨਣਾ ਪੈਣ, ਸੋ ਸੋ ਬਿੰਦ ਨਾ ਵਿਸਰੋ। ਉਸ ਸਾਈ ਨੂੰ ਇੱਕ ਅੱਖ ਝਮਕਣ ਜਿਤਨਾ ਸਮਾਂ ਵੀ ਕਦੀ ਭੁਲਾਈ ਨਾ, ਨਾਨਕ ਜਿਨ ਸੁੰਦਰ ਰਚਿਆ ਦਿਓ, ਜਿਨੇ ਆਹ ਸੋਹਣਾ ਸਰੀਰ ਤੇਰਾ ਰਚ ਦਿੱਤਾ ਨਾ, ਸਵਾਦ ਤਾਂ ਏ ਜੇ ਇੱਕ ਖਿੰਨ ਵੀ ਉਸ ਸਾਈ ਨੂੰ ਕਦੀ ਭੁਲਾਏ ਨਾ। ਹੁਣ ਕਿਰਪਾ ਕੀਤੀ ਸਾਹਿਬ ਨੇ ਅੱਗੇ, ਕਹਿਣ ਲੱਗੇ ਵੇਖ ਤੈਨੂੰ ਮਾਲਕ ਨੇ ਕੀ ਬਖਸ਼ਿਆ ਪੌੜੀ ਵਿੱਚ। ਸਾਹਿਬ ਕਹਿੰਦੇ, ਜੀਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ, ਗਿਣਤੀ ਕੀਤੀ। ਜੀਓ ਦਾ ਅਰਥ ਹੈ ਜਿੰਦ, ਗੁਰੂ ਗ੍ਰੰਥ ਸਾਹਿਬ ਜੀਓ ਦਾ ਅਰਥ ਅਦਬ ਨਾਲ ਜੀ ਵੀ ਹੈ ਤੇ ਜੀਓ ਦਾ ਅਰਥ ਜਿੰਦ ਵੀ ਆਇਆ। ਆਪਾਂ ਪੜ੍ਹਨੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਉੱਥੇ ਜੀਓ ਦਰ ਤੇ ਇਹ ਹਰੀ ਜੀ। ਜਦੋਂ ਆਪਾਂ ਪੜ੍ਹਨੇ ਹਾਂ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਉੱਥੇ ਜੀਆ ਦਾ ਅਰਥ ਹੈ, ਜੀਓ ਦਾ ਅਰਥ ਹੈ ਜਿੰਦ। ਸਾਹਿਬ ਕਹਿਣ ਲੱਗੇ, ਗੁਰਮੁਖਾ ਜੀਓ ਆ ਜਿੰਦ, ਪ੍ਰਾਣ ਤਨ ਧਨ ਦੀਆ, ਤਨ ਤੇ ਦੌਲਤ ਮੇਰੇ ਮਾਲਕ ਨੇ ਦਿੱਤੀ, ਤੇ ਦੀਨੇ ਰਸ ਭੋਗ, ਜਿਹੜੇ ਤੂੰ ਪਦਾਰਥ ਆਪਣੀ ਜੇਬਾਂ ਨਾਲ ਚੱਕਣਾ, ਪਦਾਰਥ ਭੋਗਣਾ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਦਿੱਤੇ ਨੇ, ਇਹ ਸਭ ਕੁਝ ਉਹਦਾ ਦਿੱਤਾ। ਤੇ ਬਾਕੀ ਜੇ ਸੋਚੇ, ਆਪਾਂ ਸੋਚੀਏ ਸਾਡੇ ਨੇ, ਬਾਬੇ ਕਬੀਰ ਜੀ ਨੇ ਤਾਂ ਇੱਥੋਂ ਤੱਕ ਹੈ, ਕਹਿੰਦੇ ਨੇ ਜੇ ਤੂੰ ਹਰ ਚੀਜ਼ ਦੌਲਤ ਨਾਲ ਖਰੀਦ ਲੈਣਾ ਹੈ ਨਾ, ਮੈਨੂੰ ਇੱਕ ਗੱਲ ਦੱਸ ਕਿ ਜਿੱਦਣ ਤੇਰੇ ਨਿਕਲਦੇ ਹੋਣਗੇ ਪ੍ਰਾਣ, ਜਿੱਦਣ ਤੇਰੀ ਨਿਕਲਦੀ ਹੋਵੇਗੀ ਜਿੰਦ, ਕਹਿੰਦੇ ਨੇ ਉਦਣ ਜੇ ਰੁਪਈਏ ਨਾਲ ਜਿੰਦ ਤੇ ਸਵਾਸ ਖਰੀਦ ਜਾਏ, ਫਿਰ ਮੈਂ ਮੰਨ ਜਾਂਗਾ ਵਾਕਈ ਤੇਰੇ
ਰੁਪਈਏ ਵਿੱਚ ਬੜੀ ਤਾਕਤ ਹੈ ਤੇ ਉੱਥੇ ਫਿਰ ਬੰਦਾ ਕਹਿੰਦਾ ਨਹੀਂ ਬਾਬਾ ਪ੍ਰਾਣ ਜਿੰਦ ਸਵਾਸ ਤਨ ਕਦੀ ਰੁਪਈਏ ਨਾਲ ਨਹੀਂ ਖਰੀਦਿਆ ਜਾਂਦਾ ਫਿਰ ਕਹਿਣ ਲੱਗੇ ਕਿਉਂ ਨਹੀਂ ਝੋਕੇ ਸਿੱਜੇ ਕਰਦਾ ਇਹ ਸਾਰੀ ਤੇਰੀ ਦਿੱਤੀ ਹੋਈ ਦਾਤ ਹੈ ਕਹਿਣ ਲੱਗੇ ਕਬੀਰ ਇਹ ਤਨ ਜਾਏਗਾ ਚੇਤੇ ਰੱਖ ਕੇ ਸਾਈ ਨੇ ਦਿੱਤਾ ਤੇ ਜਿਹਨੇ ਦਿੱਤਾ ਉਹ ਨਾ ਲੈਣਾ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਖੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲਾ ਕਰੋਰ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕੀਤੀ ਬਖਸ਼ਿਸ਼ ਕਹਿਣ ਲੱਗੇ ਜੀਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਸੋਹਣਾ ਕਰ ਦਿੱਤਾ ਮੰਦਰ ਮੰਦਰ ਦਾ ਅਰਥ ਵੀ ਘਰ ਹੈ ਗ੍ਰਹਿ ਮੰਦਰ ਰਥ ਤੈਨੂੰ ਸਬਰ ਕਰ ਲਈ ਕੀਮਤੀ ਰਥ ਦਿੱਤੇ ਅਸ ਅਸ ਦਰ ਤੇ ਘੋੜੇ ਮੇਰੇ ਮਾਲਕ ਨੇ ਕਿਰਪਾ ਕੀਤੀ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਯੋਗ ਕਿੰਨਾ ਭਲਾ ਸੰਯੋਗ ਮਿਲਾ ਬਣਾਇਆ ਮਨੁੱਖਾ ਸਰੀਰ ਨਾਲ ਇਹ ਤੈਨੂੰ ਸੁੱਖ ਵੀ ਬਖਸ਼ ਦਿੱਤੇ ਸਾਹਿਬ ਕਹਿਣ ਲੱਗੇ ਸੁੱਤ ਪੁੱਤਰ ਦਿੱਤਾ ਬਨਤਾ ਸਾਜਨ ਸੇਵਕ ਦੀਏ ਅੰਦਰ ਦਾ ਦੁੱਖ ਵਡਾਉਣ ਦੇ ਲਈ ਬਨਤਾ ਦਰ ਤੇ ਇਸਤਰੀ ਦਿੱਤੀ ਮੇਰੇ ਮਾਲਕ ਨੇ ਸਾਜਨ ਸੱਜਣ ਦਿੱਤੇ ਤੇ ਤੇਰੀ ਸੇਵਾ ਕਰਨ ਵਾਲੇ ਕਈ ਨੌਕਰ ਤੇ ਸੇਵਕ ਤੈਨੂੰ ਬਖਸ਼ ਦਿੱਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਉਸ ਦੇਣ ਵਾਲੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਤੇ ਕਹਿਣ ਲੱਗੇ ਹਰ ਸਿਮਰਤ ਤਨ ਮਨ ਹਰਿਆ ਜੇ ਤੂੰ ਇੰਨਾ ਕੁਝ ਲੈ ਕੇ ਹਰੀ ਨੂੰ ਚੇਤੇ ਰੱਖੇ ਜਦੋਂ ਤੂੰ ਲੰਗਰ ਛਕੇ ਤੇ ਆਵਾਜ਼ ਆਏ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਸਾਹਿਬ ਕਹਿਣ ਲੱਗੇ ਜਦੋਂ ਤੂੰ ਕਿਤੇ ਘਰ ਦੇ ਵਿੱਚ ਵੜੇ ਤੇ ਆਵਾਜ਼ ਆਏ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਸਾਹਿਬ ਕਹਿੰਦੇ ਨੇ ਜਦੋਂ ਤੂੰ ਪੁੱਤਰ ਧੀਆਂ ਪਰਿਵਾਰ ਤੱਕੇ ਸਰੀਰ ਤੱਕੇ ਪਾਣੀ ਦਾ ਘੁੱਟ ਪੀਵੇ ਤੇ ਸਾਹਿਬ ਕਹਿਣ ਲੱਗੋ ਜਦੋਂ ਆਵਾਜ਼ ਆਵੇ ਸਭ ਜੀਓ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ ਅੰਨ

ਇੱਕ ਘੜੀ ਨਮਸਕਾਰ ਕੀਤਿਆਂ ਮੇਰਾ ਸਤਿਗੁਰੂ ਤੈਨੂੰ ਦੀਨ ਤੇ ਦੁਨੀਆਂ ਦਾ ਖਜ਼ਾਨਾ ਬਖਸ਼ ਦੇ। ਹੁਣ ਇੰਨਾ ਸਮਾਂ ਵੀ ਸਿਮਰਨ ਦਾ ਬੜਾ, ਸਾਹਿਬ ਨੇ ਕਿਰਪਾ ਕੀਤੀ। ਭਾਈ ਗੁਰਦਾਸ ਕਹਿਣ ਲੱਗੇ, ਜੈਸੇ ਬੋਝ ਭਰੀ ਨਾਵ ਅੰਗੁਰੀ ਦਵੈ ਬਾਹਰ ਹੋਵੇ, ਪਾਰ ਪਰੈ ਪੂਰ ਸਬੈ ਕੁਸ਼ਲ ਬਿਹਾਤ ਹੈ, ਜੈਸੇ ਏਕਾਹਾਰੀ ਏਕ ਘੜੀ ਪਾਠਸ਼ਾਲਾ ਬੈਠ, ਭੋਜਨ ਕਹਿ ਬਿੰਜਨਾਦ ਸਵਾਦ ਕਹਿ ਆਘਾਤ ਹੈ। ਤੇ ਭਾਈ ਗੁਰਦਾਸ ਕਹਿਣ ਲੱਗੇ, ਪਿਆਰੇ ਜੈਸੇ ਰਾਜ ਜਵਾਰ ਜਨ ਕਰਤ ਜੁਹਾਰ ਜਨ, ਏਕ ਘੜੀ ਪਾਛੈ ਦੇਸ਼ ਭੁਗਤਾ ਹੋਵੇ ਖਾਤ ਹੈ, ਸਾਠ ਹੀ ਘੜੀ ਆਠ ਪੇਚੇਤੇ ਰੱਖ ਆਠ ਪੈਰ ਸਾਠ ਘੜੀ ਮੈਂ, ਜੋ ਏਕ ਘੜੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਜੇ ਕਿਤੇ ਇੱਕ ਘੜੀ ਵੀ ਅੰਦਰ ਟਿਕ ਜਾਏ ਤੇ ਸਾਈਂ ਦੇ ਦਰ ਤੇ ਪਹੁੰਚ ਜਾਏ। ਹਜ਼ੂਰ ਕਹਿ ਲੱਗੇ, ਸਾਧ ਸੰਗ ਹਰ ਗੁਣ ਰਮੋ, ਸਾਧ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣ ਗਾਇਨ ਕਰ, ਬਿਨਸੈ ਸਭ ਰੋਗ, ਤੇਰੇ ਜਿਹੜੇ ਸਾਰੇ ਰੋਗ ਨੇ ਨਾ ਉਹ ਬਿਨਸ ਜਾਣਗੇ। ਸਾਧ ਸੰਗਤ ਆਓ, ਜੇ ਝੋਲੀ ਅੱਡ ਕੇ ਮੰਗਣਾ ਹੈ ਤੇ ਇਸ ਦਾਤੇ ਦੇ ਦਰ ਤੋਂ ਮੰਗੀਏ, ਜਿਹੜੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ। ਜੇ ਕਿਤੇ ਦਾਤਾ ਦਾਤ ਬਖਸ਼ਦਾ ਤੇ ਫਿਰ ਉਹਦਾ ਸ਼ੁਕਰ ਕਰੀਏ। ਸ਼ੁਕਰ ਕਰਨ ਦੇ ਵਿੱਚ ਹੀ ਮੇਰਾ ਸਾਈਂ ਤਰੁੱਟ ਪੈਂਦਾ ਜੇ ਸਤਿਗੁਰੂ ਬਖਸ਼ਿਸ਼ ਕਰਨ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਕੱਲ ਨੂੰ ਹੁਣ ਦੇਖੋ ਸਤਿਗੁਰੂ ਅੱਗੇ ਇੱਕ ਇੱਕ ਵਿਸ਼ਾ ਨਾਲ ਬਖਸ਼ੇ ਜਾਂਦੇ ਨੇ ਕਿ ਤੂੰ ਪਰਿਵਾਰ ਦੇ ਬੰਧਨ ਵਿੱਚ ਪੈ ਗਏ ਤੇ ਸਾਈਂ ਨੂੰ ਭੁੱਲ ਗਿਆ, ਤੇ ਜਿੱਦਣ ਸਰੀਰ ਲੱਗਿਆ ਨਿਕਲਿਆ ਪ੍ਰਾਣ, ਇਸੇ ਪਰਿਵਾਰ ਨੇ ਤੈਨੂੰ ਪ੍ਰੇਤ ਕਹਿਦੇ ਨੇ। ਆ ਕੱਲ ਨੂੰ ਆਪਾਂ ਵਿਚਾਰਾਂਗੇ। ਹੋਈਆਂ ਭੁੱਲਾਂ ਬਖਸ਼ ਦਿਆ ਜੇ ਸਾਧ ਸੰਗਤ, ਆਪ ਬਖਸ਼ਣ ਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ,

ਚਿਤ ਕਰ ਅਨਹਦ ਵਾਜੇ ਅੰਧ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISQ 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਦੇ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਦੇਖ ਕੇ ਦੇਖਦੀਆਂ ਹਨ।

0: ਪ੍ਰਵਾਨ ਕਰੋ ਕਿ ਕਲਗੀ ਤਰਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਰੋਤਾ ਜਨ, ਦੁਨੀਆਂ ਭਰ ਵਿਚ ਸਾਰੇ ਰਿਸ਼ਤਿਆਂ ਚੋਂ ਮਾਂ ਦਾ ਰਿਸ਼ਤਾ ਇੱਕ ਵੱਖਰੀ ਵਿਲੱਖਣਤਾ ਰੱਖਦਾ ਹੈ। ਇਸ ਲਈ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਮਾਵਾਂ ਠੰਡੀਆਂ ਛਾਵਾਂ ਨੂੰ। ਇਸ ਸਾਲ ਮਦਰਸ ਡੇ ਭਾਵ ਮਾਵਾਂ ਦਾ ਦਿਨ 14 ਮਈ ਨੂੰ ਆ ਰਿਹਾ ਹੈ। ਇਸ ਦਿਨ ਦਾ ਇਤਿਹਾਸ ਦਰਸਾਉਣ ਤੋਂ ਪਹਿਲਾਂ ਸਰਵਣ ਕਰੋ ਜੀ ਭਗਤ ਨਾਮਦੇਵ ਜੀ ਦਾ ਉਚਾਰਨ। ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1196 ਉੱਪਰ ਅੰਕਿਤ ਹੈ। ਸੰਸਾਰ ਸਮੁੰਦੇ ਤਾਰ ਗੋਵਿੰਦੇ, ਤਾਰ ਲੈ ਬਾਪ ਬੀਠਲਾ। ਇਸ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਮਨਪ੍ਰੀਤ ਸਿੰਘ ਜੀ ਦਾ ਜਥਾ।

ਪ੍ਰਤੀ ਦਿਓ ਧਿਆਨ ਸ਼ਬਦ ਦੇ ਇਸ ਬੰਦ ਵੱਲ। ਨਾਮਦੇਵ ਜੀ ਪ੍ਰਭੂ ਨੂੰ ਕੇਸਾਂ ਵਾਲਾ ਆਖਦੇ ਹਨ। ਇਹ ਸੋਹਣੇ ਕੇਸਾਂ ਵਾਲੇ ਪ੍ਰਭੂ, ਇਸ ਸੰਸਾਰ ਸਮੁੰਦਰ ਵਿੱਚ ਲੋਕ ਦੀਆਂ ਠਿੱਲਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਮੇਰਾ ਸਰੀਰ ਇਨ੍ਹਾਂ ਠਿੱਲਾਂ ਵਿੱਚ ਡੁੱਬਦਾ ਜਾ ਰਿਹਾ ਹੈ।

ਹੇ ਬੀਠਲ ਸਰੋਤਾ ਜਨ ਬੀਠਲ ਦਾ ਅਰਥ ਹੈ ਵਨ ਸਟੈਂਡਿੰਗ ਅਲੂਫ ਭਾਵ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਭਾਵ ਪ੍ਰਭੂ ਮੇਰੀ ਜ਼ਿੰਦਗੀ ਦੀ ਬੇੜੀ ਝੱਖੜ ਵਿੱਚ ਫਸ ਗਈ ਹੈ ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ ਪ੍ਰਭੂ ਤੇਰੇ ਇਸ ਸੰਸਾਰ ਸਮੁੰਦਰ ਦਾ ਮੈਨੂੰ ਪਾਰਲਾ ਬੰਨਾ ਨਹੀਂ ਲੱਭ

0: ਸਰੋਤਾ ਜਨ, ਇਸ ਸ਼ਬਦ ਦਾ ਭਾਵ ਅਰਥ ਹੈ ਕਿ ਦੁਨੀਆਂ ਦੇ ਵਿਕਾਰਾਂ ਤੋਂ ਬਚਣ ਲਈ ਇੱਕੋ ਇੱਕ ਤਰੀਕਾ ਹੈ ਅਤੇ ਉਹ ਹੈ ਪਰਮਾਤਮਾ ਦੇ ਦਰ ਤੇ ਅਰਦਾਸ।
1: ਪਿਆਰੇ ਸਰੋਤਾ ਜਨ, ਸਾਡੇ ਇਸ ਸ਼ਬਦ ਦੀ ਚੋਣ ਦੇ ਦੋ ਕਾਰਨ ਹਨ। ਇੱਕ ਤਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਮਿੱਠੀ, ਨਿੱਘੀ, ਪਿਆਰ ਅਤੇ ਸਤਿਕਾਰ ਭਰੀ ਪ੍ਰਣਾਮ, ਜਿਨ੍ਹਾਂ ਸਦਕਾ ਆਪਣਾ ਸਭਨਾ ਦਾ ਦੁਨਿਆਵੀ ਜੀਵਨ ਸਫ਼ਰ ਸ਼ੁਰੂ ਹੋਇਆ, ਅਤੇ ਦੂਸਰਾ ਅੱਜ ਇਸ ਅਰਦਾਸ ਦੀ ਲੜੀ ਦੇ ਸ਼ਬਦ ਚੋਂ ਅਸਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਕਿ ਮਾਂ ਨੂੰ ਕਿਤਨੇ ਵੀ ਝੱਖੜ ਝੱਲਣੇ ਪੈਣ, ਪਰ ਉਹ ਆਪਣੇ ਬੱਚਿਆਂ ਦਾ ਸਦਾ ਭਲਾ ਹੀ ਤੱਕਦੀ ਹੈ।

ਸਿੱਖੀ ਵਿਰਸਾ ਪ੍ਰੋਗਰਾਮ ਦੇ ਪ੍ਰੇਮੀਓ, ਆਓ ਤੁਹਾਨੂੰ ਮਾਂ ਦੇ ਸੁਭਾਗੇ ਦਿਨ ਮਨਾਉਣ ਦੇ ਪਿਛੋਕੜ ਦੇ ਇਤਿਹਾਸ ਵੱਲ ਲੈ ਚੱਲੀਏ ਅਤੇ ਨਾਲ ਨਾਲ ਵਿਚਾਰੋ ਕਿ ਤੁਸੀਂ ਅੱਜ ਆਪਣੀ ਮਾਂ ਲਈ ਕੀ ਕੀਤਾ ਹੈ।

ਇਸ ਤੋਂ ਬਾਅਦ ਰੋਮਨ ਲੋਕੀ ਇਸ ਦਿਨ ਨੂੰ ਸਿਬਲ ਨਾਂ ਦੀ ਦੇਵੀ ਦੀ ਯਾਦ ਵਿਚ ਮਨਾਉਣ ਲੱਗ ਪਏ ਸਨ। ਈਸਾਈ ਮਤ ਦੇ ਲੋਕਾਂ ਵਿਚ ਇਹ ਦਿਨ ਯਸੂ ਦੀ ਮਾਂ ਮੈਰੀ ਦੀ ਯਾਦ ਵਿਚ ਮਨਾਇਆ ਜਾਂਦਾ ਸੀ।

ਅਮਰੀਕਾ ਵਿੱਚ ਇਹ ਦਿਨ ਨੂੰ ਮਨਾਉਣ ਦਾ ਰਿਵਾਜ ਤਕਰੀਬਨ 150 ਸਾਲ ਪਹਿਲਾਂ ਇੱਕ ਐਨਾ ਚਾਰਵਿਸ ਨਾਂ ਦੀ ਔਰਤ ਨੇ ਸ਼ੁਰੂ ਕੀਤਾ। ਪਹਿਲਾਂ ਉਸਨੇ ਗਰੀਬ ਕੰਮ ਕਰ ਰਹੀਆਂ ਔਰਤਾਂ ਲਈ ਵੱਧ ਸੁਵਿਧਾਵਾਂ ਪ੍ਰਾਪਤ ਕਰਨ ਲਈ ਮੁਜ਼ਾਹਰਾ ਕੀਤਾ ਸੀ ਅਤੇ ਇਹ ਦਿਨ ਮਾਂ ਦੇ ਕੰਮ ਦਾ ਦਿਨ ਕਰਕੇ ਜਾਣਿਆ ਜਾਣ ਲੱਗਾ।

1905 ਵਿੱਚ ਐਨਾ ਜਾਰਵਿਸ ਦੀ ਮੌਤ ਤੋਂ ਬਾਅਦ ਉਸਦੀ ਲੜਕੀ ਜਿਸ ਦਾ ਨਾਂ ਵੀ ਐਨਾ ਸੀ ਨੇ ਇਸ ਦਿਨ ਨੂੰ ਇਤਿਹਾਸਿਕ ਦਿਨ ਬਣਾਉਣ ਵਿੱਚ ਉੱਘਾ ਰੋਲ ਅਦਾ ਕੀਤਾ। ਐਨਾ ਨੇ ਅਮਰੀਕਾ ਦੇ ਪ੍ਰਧਾਨ ਟੈਫਟ ਅਤੇ ਪ੍ਰਧਾਨ ਰੂਜ਼ਵੈਲਟ ਦੀ ਮਦਦ ਨਾਲ ਇਸ ਦਿਨ ਨੂੰ ਅਪਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਇਸ ਦਿਨ ਨੂੰ ਕਾਨੂੰਨੀ ਤੌਰ ਤੇ 1914 ਵਿੱਚ ਅਪਣਾਇਆ ਗਿਆ। ਮਦਰਸ ਡੇ ਵਾਲੇ ਦਿਨ ਆਮ ਲੋਕ ਆਪੋ ਆਪਣੇ ਚਰਚ ਵਿੱਚ ਜਾ ਕੇ ਅਰਦਾਸ ਵਿੱਚ ਸ਼ਾਮਲ ਹੁੰਦੇ। ਹੌਲੀ ਹੌਲੀ ਮਾਵਾਂ ਨੂੰ ਤੋਹਫੇ ਅਤੇ ਫੁੱਲ ਦੇਣ ਦੀ ਮਰਿਆਦਾ ਚੱਲਣੀ ਸ਼ੁਰੂ ਹੋ ਗਈ। ਤੋਹਫਿਆਂ ਦੀ ਬਹਾਰ ਦੇ ਨਾਲ ਤਜਾਰਤੀ ਖਿੱਤਿਆਂ ਵਿੱਚ ਵੀ ਵਾਧਾ ਹੋਣਾ ਕੁਦਰਤੀ ਸੀ। ਇਸ ਪਦਾਰਥਵਾਦੀ ਅਤੇ ਲਾਲਚੀ ਸੁਭਾਅ ਦੀ ਤਾਂਘ ਵਿੱਚ ਵਾਧਾ ਦੇਖ ਕੇ ਐਨਾ ਦੁਖੀ ਹੋਣ ਲੱਗੀ। ਉਹ ਹਰ ਵੇਲੇ ਸੋਚਦੀ ਰਹਿੰਦੀ ਕਿ ਜਿਸ ਮਿਹਨਤ ਨਾਲ ਉਸਦੀ ਮਾਂ ਅਤੇ ਉਸਨੇ ਇਸ ਦਿਨ ਦੀ ਯਾਦ ਨੂੰ ਧਾਰਮਿਕ ਪਰੰਪਰਾ ਵਿੱਚ ਦੇਖਣਾ ਚਾਹਿਆ ਸੀ, ਉਹ ਹੁਣ ਤਜਾਰਤੀ ਬੰਧਨਾਂ ਵਿੱਚ ਬੱਝਦੀ ਦਿਸਣ ਲੱਗੀ।

ਇੱਕ ਸਮਾਂ ਸੀ ਐਨਾ ਇਸ ਦਿਨ ਨੂੰ ਅਪਣਾਉਣ ਲਈ ਜੱਦੋ ਜਹਿਦ ਕਰਦੀ ਸੀ। ਹੁਣ ਇਸ ਵਪਾਰਿਕ ਤਰੀਕੇ ਨਾਲ ਮਨਾਏ ਜਾਣ ਵਾਲੇ ਦਿਨ ਨੂੰ ਰੋਕਣ ਲਈ ਐਨਾ ਨੇ 1923 ਵਿੱਚ ਕਾਨੂੰਨ ਦਾ ਸਹਾਰਾ ਲੈ ਕੇ ਇਸ ਮੇਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਉਹ ਕਾਮਯਾਬ ਨਾ ਹੋ ਸਕੀ। ਇਤਿਹਾਸ ਦੇ ਤੱਥਾਂ ਤੇ ਆਧਾਰ 1948 ਵਿੱਚ ਐਨਾ ਦੇ ਆਖਰੀ ਬੋਲ ਸਨ ਕਿ ਮੈਨੂੰ ਅਫਸੋਸ ਹੈ ਕਿ ਮੈਂ ਅਤੇ ਮੇਰੀ ਮਾਂ ਨੇ ਇਸ ਦਿਨ ਨੂੰ ਸ਼ੁਰੂ ਕਰਵਾਇਆ। ਸਰੋਤਿਓ, ਵਪਾਰਕ, ਸਭਿਆਚਾਰਕ ਜਾਂ ਧਾਰਮਿਕ, ਇਸ ਦਿਨ ਨੂੰ ਦੁਨੀਆ ਕੁਝ ਵੀ ਆਖੇ, ਸਿੱਖੀ ਵਿਰਸੇ ਵਿੱਚ ਮਾਂ ਦੀ ਯਾਦ ਆਪਣੀ ਵਿਲੱਖਣਤਾ ਰੱਖਦੀ ਹੈ। ਮਾਵਾਂ ਠੰਡੀਆਂ ਛਾਵਾਂ ਇੱਕ ਆਮ ਕਹਾਵਤ ਹੈ। ਸੋਚੋ ਜਰਾ, ਸੱਚਮੁੱਚ ਹੀ ਮਾਂ ਇੱਕ ਅਤ ਮਿੱਠਾ ਮੇਵਾ ਹੈ ਜਿਸ ਦਾ ਦਿਨ ਅਸੀਂ ਕਈ ਜਨਮ ਨਹੀਂ ਦੇ ਸਕਦੇ। ਪ੍ਰੋਫੈਸਰ ਮੋਹਨ ਸਿੰਘ ਮਾਂ ਸੰਬੰਧੀ ਲਿਖਦੇ ਹਨ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।

ਮਾਂ ਸ਼ਬਦ ਮੰਮੇ ਅੱਖਰ ਨੂੰ ਇੱਕ ਕੰਨਾ ਲਾ ਕੇ ਬਣਦਾ ਹੈ। ਅਜੇ ਬੱਚਾ ਮੂੰਹ ਵਿੱਚੋਂ ਸ਼ਬਦ ਕੱਢਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ ਕਿ ਉਸਦੇ ਮੂੰਹੋਂ ਮਾਂ ਸ਼ਬਦ ਝਟਪਟ ਨਿਕਲ ਜਾਂਦਾ ਹੈ। ਉਸ ਨੂੰ ਦਿਮਾਗ ਤੇ ਕੋਈ ਬੋਝ ਪਾਉਣ ਦੀ ਲੋੜ ਨਹੀਂ ਪੈਂਦੀ। ਮੰਮਾ ਸ਼ਬਦ ਕਿੰਨਾ ਨਿੱਕਾ ਹੈ ਪਰ ਇਹ ਕਿੰਨਾ ਮਿੱਠਾ ਤੇ ਕਿੰਨਾ ਪਿਆਰਾ ਹੈ। ਜਿਹੜਾ ਬੱਚਾ ਮਾਂ ਦੇ ਪਿਆਰ ਤੋਂ ਵਾਂਝਾ ਹੁੰਦਾ ਹੈ ਉਹੀ ਇਸ ਦੀ ਮਹਾਨਤਾ ਮਹਿਸੂਸ ਕਰ ਸਕਦਾ ਹੈ। ਮੰਮਾ ਸ਼ਬਦ ਮੂੰਹ ਵਿੱਚ ਆਉਂਦਿਆ ਹੀ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਅਤੇ ਸਾਡੇ ਸਾਹਮਣੇ ਇੱਕ ਝੁਰੜੀਆਂ ਭਰਿਆ ਬਿਰਧ ਜਿਹਾ ਚਿਹਰਾ ਆ ਜਾਂਦਾ ਹੈ ਜਿਸ ਤੇ ਅੱਗੇ ਰੱਬ ਵੀ ਝੁਕ ਜਾਂਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, ਮਾਂ ਆਪਣੇ ਬੱਚਿਆਂ ਦੀ ਖਾਤਰ ਸੌ ਸੌ ਦੁੱਖ ਜਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ।

ਸੋਤਿਓ ਗੁਰੂ ਰਾਮਦਾਸ ਸਾਹਿਬ ਜੀ ਇੱਕ ਮਾਂ ਦੀ ਖੁਸ਼ੀ ਦੀ ਅਵਸਥਾ ਦੀ ਤੁਲਨਾ ਕਈ ਉਦਾਹਰਨਾਂ ਰਾਹੀਂ ਕਰਦੇ ਹਨ। ਆਪ ਫਰਮਾਉਂਦੇ ਹਨ, ਹਰੇਕ ਮਾਂ ਖੁਸ਼ੀ ਮਨਾਉਂਦੀ ਹੈ ਜਦੋਂ ਉਸਦਾ ਪੁੱਤਰ ਕੋਈ ਚੰਗੀ ਸ਼ੈ ਖਾਂਦਾ ਹੈ। ਜਿਸ ਤਰ੍ਹਾਂ ਪਾਣੀ ਵਿੱਚ ਨਹਾ ਕੇ ਮੱਛੀ ਖੁਸ਼ ਹੁੰਦੀ ਹੈ, ਇਸੇ ਤਰ੍ਹਾਂ ਮਾਂ ਨੂੰ ਖੁਸ਼ੀ ਹੁੰਦੀ ਹੈ ਜਦ ਉਸਦਾ ਪੁੱਤਰ ਧੀ ਕੋਈ ਚੰਗੀ ਸ਼ੈ ਖਾਂਦੇ ਹਨ। ਇਸੇ ਤਰ੍ਹਾਂ ਸ੍ਰੋਤਾ ਜਨ ਗੁਰੂ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿੱਚ ਭੋਜਨ ਪਾਉਂਦਾ ਹੈ, ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ

ਗੁਰੂ ਸਾਹਿਬ ਬੇਨਤੀ ਸੁਭਾਅ ਵਿਚ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਹਨ। ਹੇ ਹਰੀ, ਮੈਨੂੰ ਆਪਣੇ ਉਹ ਸੇਵਕ ਮਿਲਾ ਜਿਨ੍ਹਾਂ ਦੇ ਮਿਲਿਆ ਮੇਰੇ ਸਾਰੇ ਦੁੱਖ ਦੂਰ ਹੋ ਜਾਣ ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ।

ਜਿਵੇਂ ਆਪਣੇ ਵਸ਼ੇ ਨੂੰ ਮਿਲ ਕੇ ਗਾਂ ਖੁਸ਼ ਹੁੰਦੀ ਹੈ, ਜਿਵੇਂ ਇਸਤਰੀ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸਦਾ ਪਤੀ ਘਰ ਆਉਂਦਾ ਹੈ, ਤਿਵੇਂ ਪਰਮਾਤਮਾ ਦੇ ਸੇਵਕ ਨੂੰ ਤਦੋਂ ਖੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫਤ ਸਲਾਹ ਗਾਉਂਦਾ ਹੈ।

ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਦੁਨੀਆਂ ਵਿੱਚ ਮਾਂ ਹੀ ਹੈ ਜੋ ਆਖਰੀ ਦਮ ਤੱਕ ਬੱਚਿਆਂ ਦੀ ਖਾਤਰ ਕੁਰਬਾਨੀ ਕਰਦੀ ਹੈ। ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਉਹ ਪੀੜ੍ਹੀਆਂ ਤੱਕ ਆਪਣਾ ਪ੍ਰਭਾਵ ਛੱਡ ਜਾਂਦੀ ਹੈ। ਵਿਚਾਰੋ ਜਰਾ, ਜਦੋਂ ਕੋਈ ਥੱਕਿਆ ਟੁੱਟਿਆ ਰਾਹੀਂ ਦੋ ਘੜੀ ਆਰਾਮ ਕਰਨ ਲਈ ਕਿਸੇ ਰੁੱਖ ਦੀ ਘਣੀ ਛਾਂ ਵਿੱਚ ਬੈਠਦਾ ਹੈ, ਜਿਸ ਨਾਲ ਉਸਨੂੰ ਸੁੱਖ ਮਿਲਦਾ ਹੈ, ਤਾਂ ਸੁੱਤੇ ਸਹਿਤ ਹੀ ਉਹ ਪਿਆਰ ਭਰੀ ਨਜ਼ਰ ਨਾਲ ਉਸ ਬੂਟੇ ਵੱਲ ਵੇਖਦਾ ਹੈ। ਠੀਕ ਇਸੇ ਤਰ੍ਹਾਂ ਹੀ ਪਰਦੇਸਾਂ ਵਿੱਚ ਵੀ ਜਦੋਂ ਕੋਈ ਮਨੁੱਖ ਸਾਰੇ ਦਿਨ ਦੀ ਕਠਿਨ ਘਾਲਣਾ ਘਾਲ ਕੇ ਥੱਕਿਆ ਹੋਇਆ ਘਰ ਪੁੱਜਦਾ ਹੈ, ਤਾਂ ਉਸਦੀ ਪਿੱਠ ਉੱਤੇ ਮਾਂ ਦਾ ਪਿਆਰ ਭਰਿਆ ਹੱਥ ਫਿਰ ਜਾਣ ਪਿੱਛੋਂ ਉਸਦੀ ਸਾਰੀ ਥਕਾਵਟ ਉਤਰ ਜਾਂਦੀ ਹੈ। ਆਪਣੇ ਆਪ ਨੂੰ ਉਹ ਪ੍ਰਸੰਨ ਚਿੱਤ ਨਜ਼ਰ ਆਉਂਦਾ ਹੈ। ਕਿਸੇ ਸਿਆਣੇ ਦਾ ਕਥਨ ਹੈ, ਬੁੱਕਲ ਮਾਂ ਦੀ ਸਵਰਗ ਦਾ ਝੂਟਾ, ਦੁੱਖ ਭੁਲਾ ਦਿਨ ਦਾ ਇੱਕ ਹੂਟਾ,

0: ਸਬਕ ਹੀ ਉਸਦੇ ਮੂੰਹ ਵਿੱਚੋਂ ਆਪ ਮੁਹਾਰੇ ਹੀ ਫੁੱਟ ਨਿਕਲਦਾ ਹੈ। ਹਾਏ ਮਾਂ, ਜਦੋਂ ਕਿ ਉਸਦੀ ਮਾਂ ਕਦੋਂ ਦੀ ਇਸ ਦੁਨੀਆਂ ਤੋਂ ਟੁਰ ਗਈ ਹੁੰਦੀ ਹੈ। ਮਾਂ ਦੇ ਪਿਆਰ ਅਤੇ ਘਾਲਣਾ ਦਾ ਮੁੱਲ ਮਨੁੱਖ ਕਦੀ ਵੀ ਨਹੀਂ ਦੇ ਸਕਦਾ। ਜਦੋਂ ਬੱਚਾ ਬਿਮਾਰ ਹੋ ਜਾਂਦਾ ਹੈ ਤਾਂ ਮਾਂ ਹੀ ਹੈ ਜਿਸ ਦੀ ਜਾਨ ਸੁੱਕ ਜਾਂਦੀ ਹੈ ਤੇ ਨੀਂਦ ਹਰਾਮ ਹੋ ਜਾਂਦੀ ਹੈ।
1: ਹਰ ਜਨ ਪ੍ਰੀਤ ਜਪੇ ਮਾਤਾ ਪੀ।
0: ਬੱਚੇ ਦੇ ਮੂੰਹੋਂ ਹਾਏ ਸ਼ਬਦ ਸੁਣਦਿਆਂ ਹੀ ਮਾਂ ਦਾ ਦਿਲ ਤੜਪ ਉੱਠਦਾ ਹੈ। ਸਾਰਾ ਪਰਿਵਾਰ ਕੂਕ ਸੁੱਤਾ ਹੁੰਦਾ ਹੈ। ਜਦੋਂ ਮਾਂ ਆਪਣੇ ਬਿਮਾਰ ਬੱਚੇ ਨੂੰ ਗਲ ਨਾਲ ਲਾਈ ਸਾਰੀ ਰਾਤ ਜਾਗ ਕੇ ਕੱਢਦੀ ਹੈ, ਉਸਨੂੰ ਖਾਣਾ ਪੀਣਾ ਵੀ ਭੁੱਲ ਜਾਂਦਾ ਹੈ। ਉਹ ਪਰਮਾਤਮਾ ਅੱਗੇ ਬੱਚੇ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦੀ ਹੈ। ਮਾਂ ਆਪਣੇ ਬੱਚੇ ਦਾ ਮੂੰਹ ਵੇਖ ਵੇਖ ਕੇ

ਜੇਕਰ ਮਾਂ ਸ਼ਬਦ ਦੇ ਪਿਛੋਕੜ ਵੱਲ ਝਾਤੀ ਮਾਰੀ ਜਾਵੇ ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੂਰਨ ਭਗਤ, ਪ੍ਰਹਿਲਾਦ, ਭਗਤ ਨਾਮਦੇਵ ਅਤੇ ਕਬੀਰ ਨੂੰ ਮਹਾਨ ਬਣਾਉਣ ਵਾਲੀਆਂ ਉਹਨਾਂ ਦੀਆਂ ਮਾਵਾਂ ਹੀ ਸਨ।

ਸਰੋਤਾ ਜਨ, ਸ਼ਾਸਤਰਾਂ ਵਿੱਚ ਇਸਤਰੀ ਸ਼ਕਤੀ ਅੱਖਾਂ ਨਾਲ ਵੇਖਿਆ ਮਮਤਾ ਮਈ ਮਹਿਸੂਸ ਕੀਤਿਆਂ ਇਸਤਰੀ ਹਰ ਘਾੜਤ ਵਿੱਚ ਢਲਣ ਵਾਲੀ ਹੈ। ਇਸ ਦੇ ਬਾਵਜੂਦ ਵੀ ਜੁੱਗਾਂ ਜੁਗਾਂਤਰਾਂ ਤੋਂ ਇਸ ਨੂੰ ਨੀਵਾਂ ਵਿਖਾਇਆ ਜਾਂਦਾ ਰਿਹਾ ਹੈ। ਕਈ ਵਾਰੀ ਔਰਤ ਨੂੰ ਜੰਮਦਿਆਂ ਹੀ ਮਾਰ ਦਿੱਤਾ ਅਤੇ ਦਫਨਾ ਦਿੱਤਾ ਜਾਂਦਾ ਰਿਹਾ ਹੈ। ਪਿਛਲੇ ਸਮਿਆਂ ਅੰਦਰ ਜੇਕਰ ਉਹ ਕਰਮਾਂ ਨਾਲ ਬਚ ਗਈ ਤਾਂ ਇਹ ਜੰਮਦਿਆਂ ਹੀ ਬੰਧਨਾਂ ਵਿੱਚ ਪੈ ਜਾਂਦੀ ਸੀ। ਪਰਦਾ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ, ਬਹੁ ਵਿਆਹ ਪ੍ਰਣਾਲੀ, ਦਾਜ ਪ੍ਰਥਾ ਆਦਿ ਬੰਧਨ ਰੂਪ ਹੋ ਇਸਤਰੀ ਨੂੰ ਚਿੰਬੜੇ ਰਹੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ, ਪੱਥਰ ਦੀ ਔਰਤ ਦੀ ਤਾਂ ਪੂਜਾ ਦੇਵੀ ਰੂਪ ਵਿੱਚ ਤਕਰੀਬਨ ਸਾਰੇ ਸੱਭਿਆਚਾਰਾਂ ਵਿੱਚ ਕੀਤੀ ਜਾਂਦੀ ਸੀ ਅਤੇ ਅੱਜ ਵੀ ਹੋ ਰਹੀ ਹੈ। ਪਰ ਹੱਡ ਮਾਸ ਦੀ ਔਰਤ ਨਾਲ ਬੁਰਾ ਵਿਵਹਾਰ ਵੀ ਨਿਤ ਦਿਖਾਈ ਦਿੰਦਾ ਹੈ। ਨਾਰੀ ਸ਼ਕਤੀ ਨੂੰ ਤਾਂ ਪਰਵਾਨਿਆ ਜਾਂਦਾ ਸੀ, ਪਰ ਹੋਂਦ ਨੂੰ ਤਿਸਕਾਰਿਆ ਜਾਂਦਾ ਸੀ।

ਬਹੁਤ ਸੱਭਿਆਚਾਰਾਂ ਜਾਂ ਧਰਮਾਂ ਵਿੱਚ ਔਰਤ ਨੂੰ ਢੋਰ, ਪਸ਼ੂ ਤੇ ਗਵਾਰ ਨਾਲ ਤੁਲਨਾ ਦੇ ਕੇ ਨਿੰਦਿਆ ਜਾ ਰਿਹਾ ਹੈ। ਸਰੋਤਾਜਨ, ਹਿੰਦੁਸਤਾਨ ਵਿੱਚ ਨਾਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਲਹਿਰਾਂ ਚੱਲੀਆਂ। ਇਸਤਰੀ ਦੀ ਦਸ਼ਾ ਸੁਧਾਰਨ ਲਈ ਸ਼ੁਰੂਆਤ ਤਾਂ ਕਾਫੀ ਤੇਜ਼ੀ ਨਾਲ ਹੁੰਦੀ ਸੀ, ਪਰ ਹੌਲੀ ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਰਹੀਆਂ। ਸਭ ਤੋਂ ਜ਼ੋਰਦਾਰ ਤੇ ਅਸਰਦਾਰ ਆਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ ਕਿ ਔਰਤ ਨਾ ਨਿੰਦਣ ਯੋਗ ਹੈ ਅਤੇ ਨਾ ਹੀ ਪੂਜਾ ਦਾ ਬੁੱਤ ਹੈ। ਕਿਸੇ ਵੀ ਯੁੱਗ ਵਿੱਚ ਇਸਤਰੀ ਨੂੰ ਇੰਨਾ ਸਥਾਨ ਸਨਮਾਨ ਨਹੀਂ ਮਿਲਿਆ ਜਿੰਨਾ ਗੁਰੂ ਘਰ ਵਿੱਚ ਮਿਲਿਆ। ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਨੇ ਬਿਲਕੁਲ ਹੀ ਨਹੀਂ ਦਿੱਤਾ, ਸਿਰਫ ਗੁਣ ਰੂਪ ਵਿੱਚ ਹੀ ਦੇਖਿਆ ਹੈ। ਪਹਿਲਾਂ ਤਾਂ ਉਹਨਾਂ ਗਲਤ ਖਿਆਲਾਂ ਤੇ ਚੋਟ ਮਾਰੀ ਹੈ ਜੋ ਕਹਿੰਦੇ ਹਨ ਕਿ ਇਸਤਰੀ ਮੋਖ ਨੂੰ ਨਹੀਂ ਪਾ ਸਕਦੀ ਤੇ ਹਰ ਸਮੇਂ ਇਸ ਨੂੰ ਪਹਿਲਾਂ ਪਿਤਾ, ਫਿਰ ਪਤੀ ਤੇ ਪਿੱਛੋਂ ਪੁੱਤਰ ਦੀ ਸੁਰੱਖਿਆ ਦੀ ਲੋੜ ਹੈ। ਗੁਰੂ ਸਾਹਿਬਾਨਾਂ ਨੇ ਇਸਤਰੀ ਦਾ ਦਰਜਾ ਨੀਵਾਂ ਨਹੀਂ ਆਖਿਆ, ਸਗੋਂ ਇਹ ਆਪਣੇ ਆਪ ਵਿੱਚ ਸੰਪੂਰਨ ਦਰਸਾਇਆ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 371 ਉੱਪਰ ਫਰਮਾਨ ਹੈ, ਸਭ ਪਰਵਾਰੇ ਮਾਹੇ ਸ੍ਰੇਸ਼ਟ

ਸਰੋਤਾਜਨ ਜਦ ਸਿੱਖ ਧਰਮ ਦਾ ਫਲਸਫਾ ਅਤੇ ਦੁਨੀਆਂ ਦੇ ਬਾਕੀ ਧਰਮਾਂ ਅਤੇ ਸੱਭਿਆਚਾਰ ਦਾ ਵਿਸ਼ਲੇਸ਼ਣ ਕਰੋਗੇ ਤਾਂ ਕਰੋੜਾਂ ਕੋਹਾਂ ਦਾ ਅੰਤਰ ਦਿਸੇਗਾ। ਉਦਾਹਰਣ ਵਜੋਂ ਪੇਸ਼ ਹਨ ਕੁਝ ਇਤਿਹਾਸਕ ਤੱਥ।

0: ਜ਼ੁਮਰ ਨੇ ਫਿਲਾਸਫੀਜ਼ ਆਫ ਇੰਡੀਆ ਦੇ ਪੰਨਾ 222 ਤੇ 223 ਤੇ ਲਿਖਿਆ ਹੈ ਕਿ ਦਿਗੰਬਰ ਜੈਨੀ ਇਹ ਖੁੱਲੇ ਤੌਰ ਤੇ ਪ੍ਰਚਾਰ ਕਰਦੇ ਹਨ ਕਿ ਇਸਤਰੀ ਕੈਵਲਿਓ ਭਾਵ ਇਸਤਰੀ ਰੂਪ ਪ੍ਰਭੂ ਨਾਲ ਇਕਮਿਕ ਹੋ ਹੀ ਨਹੀਂ ਸਕਦੀ, ਉਸ ਨੂੰ ਮੁੜ ਕੇ ਜਨਮ ਲੈਣਾ ਪਵੇਗਾ ਤਾਂ ਕਿਧਰੇ ਜਾ ਕੇ ਪ੍ਰਭੂ ਨੂੰ ਪਾ ਸਕਣ ਦੇ ਯੋਗ ਹੋ ਸਕੇਗੀ।
1: ਯੂਨਾਨ ਦਾ ਫਿਲਾਸਫਰ ਅਰਸਤੂ ਔਰਤ ਨੂੰ ਇੱਕ ਨਾਮੁਕੰਮਲ ਸ਼ੈ ਆਖਦਾ ਹੈ। ਉਸ ਅਨੁਸਾਰ ਜਿੱਥੇ ਕੁਦਰਤ ਪੁਰਸ਼ ਨੂੰ ਬਣਾਉਣ ਵਿੱਚ ਉੱਕ ਗਈ, ਉੱਥੇ ਇਸਤਰੀ ਨੇ ਜਨਮ ਲੈ ਲਿਆ।

ਗਿੱਟੇ ਵਰਗੇ ਜਰਮਨ ਸੋਚਵਾਨ ਨੇ ਬੜੇ ਜ਼ੋਰ ਨਾਲ ਇਹ ਗੱਲ ਸਾਬਤ ਕਰਨ ਦਾ ਦਾਅਵਾ ਕੀਤਾ ਕਿ ਇਸਤਰੀ ਵਿੱਚ ਰੂਹ ਹੀ ਨਹੀਂ ਹੁੰਦੀ। ਇੰਗਲਿਸ਼ਪਾਨ ਦੇ ਸੋਚਵਾਨ ਚੈਸਟਰਫੀਲਡ ਨੇ ਇਸਤਰੀ ਦਾ ਹੋਣਾ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਕਿਹਾ ਹੈ। ਕਈ ਸੋਚਵਾਨ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਇਸਤਰੀ ਨੂੰ ਅੱਧੀ ਅਧੂਰੀ ਲਿਖ ਕੇ ਕਰਦੇ ਹਨ। ਰਾਮਾਨੁਜ ਸ਼ੰਕਰ ਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿੱਚ ਦਾਖਲ ਹੀ ਨਹੀਂ ਸਨ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸਿਆਂ ਨੂੰ ਕੁਝ ਇਉਂ ਕਿਹਾ ਹੈ ਕਿ ਭਲੇ ਲੋਕੋ, ਇਹ ਤਾਂ ਦੱਸੋ ਕਿ ਤੁਸੀਂ ਰਾਜੇ ਨੂੰ ਤਾਂ ਨਹਿਕਲੰਕੀ ਆਖਦੇ ਹੋ ਪਰ ਰਾਜੇ ਦੀ ਜਣਨੀ ਨੂੰ ਕਲੰਕਣੀ ਆਖਦੇ ਹੋ। ਇਹ ਦੋਹਰਾ ਮਾਪ ਤੁਹਾਡੀ ਮਲੀਨ ਸੋਚਣੀ ਕਰਕੇ ਹੀ ਬਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਯੋਗ ਸਥਾਨ ਦਿੱਤਾ ਗਿਆ ਹੈ। ਗੁਣਵਾਨ ਔਰਤ ਨੂੰ ਘਰ ਕੀ ਗੀਹਨ ਚੰਗੀ ਕਹਿਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਾਰ ਜਾਤ ਘਰ ਆਂਗਨ ਮੇਰੇ ਬੁਲਾਉਣਾ ਬਲਵੰਤ ਜੀ ਦਾ ਰਾਮਕਲੀ ਦੀ ਵਾਰ ਵਿੱਚ ਮਾਤਾ ਖੀਵੀ ਜੀ ਨੂੰ ਨੇਕ ਜਨ ਆਖਣਾ ਇਸ ਪਾਸੇ ਦੀਆਂ ਖਾਸ ਉਦਾਹਰਨਾਂ ਹਨ।

ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ ਤਾਂ ਉਸ ਵੇਲੇ ਦੇ ਕੀਤੇ ਸੰਬੋਧਨ ਵੀ ਦੱਸਦੇ ਹਨ ਕਿ ਗੁਰੂ ਮਹਾਰਾਜ ਇਸ ਨੂੰ ਉੱਚੇ ਦਰਜੇ ਤੋਂ ਡਿੱਗਾ ਦੇਖ ਕੇ ਕਿੰਨੇ ਪਰੇਸ਼ਾਨ ਹੁੰਦੇ ਹੋਏ ਕੁਚੱਜੀ ਗਰਭ ਗਹਿਲੜੀ ਤੇ ਦੁਹਾਗਣ ਤੱਕ ਆਖਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤਾਂ ਸਾਰੇ ਰਿਸ਼ਤਿਆਂ ਦਾ ਸਰੋਤ ਹੀ ਔਰਤ ਨੂੰ ਮੰਨਦੇ ਹਨ। ਆਸਾ ਜੀ ਦੀ ਵਾਰ ਵਿੱਚ ਦਰਜ ਇੱਕ ਸਲੋਕ ਵਿੱਚ ਇਸੇ ਔਰਤ ਭੰਡ ਤੋਂ ਉਪਜਿਆ ਮਰਦ ਇਸ ਭੰਡ ਵਿੱਚ ਹੀ ਨਿਮਿਆ ਮਰਦ ਨਾਲ ਇਸੇ ਦੀ ਮੰਗਣੀ ਹੋਈ ਫਿਰ ਵਿਆਹ ਹੋਇਆ ਸਮਾਜ ਵਿੱਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜ੍ਹੀ ਨੇ ਇਸੇ ਤੋਂ ਹੀ ਸਿੱਖਿਆ ਲਈ। ਔਰਤ ਕਰਕੇ ਹੀ ਤਾਂ ਮਰਦ ਸੰਜਮਧਾਰੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਦਰਗਾਹੀ ਫਰਮਾਨ ਆਪਾਂ ਹਰ ਰੋਜ਼ ਆਸਾ ਜੀ ਦੀ ਵਾਰ ਵਿੱਚ ਸਰਵਣ ਕਰਦੇ ਹਾਂ।

ਹੇ ਦੁਨੀਆਂ ਦੇ ਲੋਕੋ, ਤੁਸੀਂ ਇੱਕ ਔਰਤ ਨੂੰ ਕਿਉਂ ਨਿੰਦਦੇ ਹੋ ਜਿਸ ਤੋਂ ਤੁਸੀਂ ਆਪ ਪੈਦਾ ਹੋਏ ਹੋ ਅਤੇ ਰਾਜੇ ਵੀ ਉਸਦੀ ਕੁੱਖ ਚੋਂ ਹੀ ਪੈਦਾ ਹੋਏ ਹਨ ਜਿਸ ਨੂੰ ਤੁਸੀਂ ਮਹਿਕਲੰਕੀ ਕਹਿੰਦੇ ਹੋ। ਇਸਤਰੀ ਵਿੱਚ ਜੱਜ ਹੈ, ਆਚਾਰ ਹੈ, ਸੋਚ ਹੈ, ਆਤਮਿਕ ਹੁਲਾਰਾ ਦੇਣ ਦੀ ਸ਼ਕਤੀ ਹੈ, ਸੂਖਮ ਹੈ, ਪਦਾਰਥਵਾਦੀ ਨਹੀਂ। ਜੇ ਨਿਰੋਲ ਪਦਾਰਥਾਂ ਵੱਲ ਵੇਖਣ ਲੱਗ ਪਈਏ ਤਾਂ ਸਿਰਫ ਬੌਧਕ ਪੱਧਰ ਤੇ ਹੀ ਰਹਿ ਜਾਏਗੀ ਤੇ ਉਸਦੇ ਨੇੜੇ ਰਹਿਣ ਵਾਲਾ ਪੁਰਸ਼ ਸਯਾਦ ਭਾਵ ਬੁੱਚੜ ਬਣ ਜਾਵੇਗਾ। ਮੇਰਾ ਸਿਆਦ ਹੀ ਨਹੀਂ ਸਗੋਂ ਜਿਨ੍ਹਾਂ ਸਹਾਰੇ ਸਮਾਜ ਖੜਾ ਹੋਇਆ ਹੈ ਉਹ ਸਾਰਾ ਢਾਂਚਾ ਹੀ ਖੇਰੂੰ ਖੇਰੂੰ ਹੋ ਜਾਵੇਗਾ। ਸੀਲ, ਸੁੱਚ, ਸੰਜਮ ਤੇ ਸੱਚ ਸਾਰੇ ਗ੍ਰਹਿ ਵਿੱਚੋਂ ਨਿਕਲ ਜਾਣਗੇ ਅਤੇ ਜ਼ਿੰਦਗੀ ਜਿਉਣ ਜੋਗੀ ਨਹੀਂ ਰਹੇਗੀ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਿਆਦ, ਸੀਲ ਸੰਜਮ ਸੁੱਚ ਪੰਨੀ, ਖਾਣਾ ਖਾਜ ਅਹਾਜ, ਸਰਮ ਗਿਆ ਕਰ ਆਪਣੇ, ਪਤ ਉੱਠ ਚੱਲੀ ਨਾਲ। ਸਿੱਖੀ ਵਿਰਸੇ ਦੇ ਵਾਸ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਜਿਸ ਵੇਲੇ ਮਾਂ, ਭੈਣ, ਪਤਨੀ, ਧੀ ਦੇ ਰਿਸ਼ਤਿਆਂ ਵਿੱਚ ਵੇਖਿਆ ਹੈ ਤਦ ਇਸ ਨੂੰ ਕਿਸੇ ਤੇ ਨਿਰਭਰ ਹੋ ਕੇ ਨਹੀਂ ਸਗੋਂ ਇਸ ਦਾ ਆਪਣਾ ਨਵੇਕਲਾ ਦਰਜਾ ਦਰਸਾਇਆ ਹੈ। ਇਤਿਹਾਸ ਗਵਾਹ ਹੈ ਕਿ ਜੇ ਮਾਤਾ ਭਾਗ ਕੌਰ, ਜਿਨ੍ਹਾਂ ਨੂੰ ਸਿੱਖ ਜਗਤ ਪਿਆਰ ਨਾਲ ਮਾਤਾ ਭਾਗੋ ਜੀ ਆਖਦਾ ਹੈ, ਬੇਦਾਵੀਏ ਸਿੰਘਾਂ ਨੂੰ ਵਾਪਸ ਲੈ ਕੇ ਕਮਾਂਡ ਕਰਦੀ ਹੋਈ ਖਦਰਾਣੇ ਦੀ ਢਾਬ ਤੇ ਜੰਗ ਨਾ ਕਰਦੀ ਤਾਂ ਸੰਭਵ ਹੈ ਖਾਲਸੇ ਦਾ ਇਤਿਹਾਸ ਅੱਜ ਨਾਲੋਂ ਵੱਖਰਾ ਹੁੰਦਾ। ਮਾਤਾ ਭਾਗ ਕੌਰ ਨੂੰ ਕਮਾਂਡ ਕਰਦੀ ਵੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਅਨੋਖੀ ਤਸੱਲੀ ਹੋਈ ਕਿ ਹੁਣ ਖਾਲਸਾ ਪੰਥ ਨੂੰ ਕੋਈ ਖਤਰਾ ਨਹੀਂ। ਜਿਸ ਕੌਮ ਵਿੱਚ ਔਰਤਾਂ ਰੱਖਿਆ ਕਰਨ ਦੇ ਕਾਬਲ ਹੋ ਜਾਣ ਉਹ ਕੌਮ ਕਦੇ ਮਰ ਨਹੀਂ ਸਕਦੀ। ਔਰਤ ਤਾਂ ਸਦਾ ਆਪਣਾ ਘਰ ਹੀ ਬਣਦੀ ਰਹਿੰਦੀ ਹੈ, ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ।

ਇਤਿਹਾਸ ਵਿੱਚ ਕਿਤਨੀਆਂ ਹੀ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ ਕਿ ਜਦ ਸਿੱਖ ਬੀਬੀਆਂ ਨੇ ਹਥਿਆਰ ਚੁੱਕ ਕੇ ਇਲਾਕੇ ਦੇ ਦੁਸ਼ਮਣਾਂ ਦੇ ਕੁਝ ਹੀ ਹਮਲਿਆਂ ਤੋਂ ਰੱਖਿਆ ਕੀਤੀ ਅਤੇ ਜੰਗ ਵੇਲੇ ਨਿਰਾਲੀ ਜੁਰਤ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਨੀ ਦੀ ਪਦਵੀ ਦਰਸਾਉਂਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਕਾਮ ਦਾ ਮਾਰਿਆ ਹੋਇਆ ਪੁਰਸ਼ ਹੀ ਆਪਣੀ ਪਤਨੀ ਨੂੰ ਛੱਡ ਕੇ ਪਰ ਨਾਰੀ ਵੱਲ ਝਾਕਦਾ ਹੈ। ਏਕਾ ਨਾਰੀ ਜਤੀ ਨਾ ਹੋਣ ਦੇ ਹੀ ਇਤਨੇ ਭਿਆਨਕ ਸਿੱਟੇ ਭਾਵ ਈਦਸ਼ ਦੇ ਮਾਰੂ ਰੋਗ ਵਜੋਂ ਨਿਕਲੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1095 ਉੱਪਰ ਬਿਰਾਜਮਾਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਆਖਦੇ ਹਨ, ਕਿਆ ਗਲਾਇਓ ਪੂਛ ਪਰ ਵੇਲ ਨਾ ਜੋਹੇ ਕੰਧ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਜੀ। ਭਾਵ ਹੇ ਜੀ, ਤੂੰ ਹਰ ਥਾਂ ਕੰਤ ਪ੍ਰਭੂ ਨੂੰ ਵੇਖ, ਪਰਾਈ ਇਸਤਰੀ ਨੂੰ ਮੰਦ ਭਾਵਨਾ ਨਾਲ ਨਾ ਵੇਖ ਤੇ ਕਾਮਾਤੁਰ ਹੋ ਕੇ ਮਤ ਹੀਣੇ ਨਾਪਾਕ ਬੋਲ ਨਾ ਬੋਲ। ਹੇ ਨਾਨਕ, ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ। ਇੱਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵੱਲ ਮੰਦ ਭਾਵਨਾ ਨਹੀਂ ਰੱਖਣੀ। ਸਜਣ, ਤੁਸੀਂ ਕੈਲਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ PISK 94.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮ ਕਲਿਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਸਾਡੀਆਂ ਮਾਤਾਵਾਂ ਨੂੰ, ਜਿਨ੍ਹਾਂ ਸਦਕਾ ਅਸਾਂ ਸਭਨਾਂ ਨੂੰ ਇਹ ਮਨੁੱਖਾ ਜੀਵਨ ਭੋਗਣ ਦਾ ਸੁਭਾਗ ਪ੍ਰਾਪਤ

0: ਸਿੱਖ ਇਤਿਹਾਸ ਖੋਜਿਓ ਗੁਰਵਿਲਾਸ ਪਾਤਸ਼ਾਹੀ ਸੇਮੀ ਵਿੱਚ ਇੱਕ ਸਾਖੀ ਹੈ ਕਿ ਜਦ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦੇ ਹੋਏ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜੋੜੀ ਰਲੇ ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ ਮਾਂ ਬੇਟੇ ਤਾਂ ਪੰਜ ਹੋਣਗੇ ਅਸੀਸ ਦਿਓ ਕਿ ਸੀਲ ਖਾਨ ਕੰਨਿਆ ਇੱਕ ਹੋਵੇ ਪੁੱਤਰੀ ਬਿਨ ਜਗ ਗ੍ਰਸਤ ਵਿਗੋਏ
1: ਭਾਵ ਜਿਸ ਘਰ ਬੱਚੀ ਨਹੀਂ ਹੈ ਉੱਥੇ ਨਾ ਕਲਚਰ ਹੈ ਨਾ ਸਭਿਅਤਾ ਸੋਹਿਜ ਸਵਾਦ ਤਾਂ ਹੋ ਹੀ ਨਹੀਂ ਸਕਦਾ ਬੇਟੀ ਬਾਵਲ ਦੇ ਘਰ ਜੋ ਖੁੱਲ ਮਹਿਸੂਸ ਕਰਦੀ ਹੈ ਉਸਦਾ ਵੀ ਕੋਈ ਅੰਤ ਨਹੀਂ ਬਾਬਲ ਕੇ ਘਰ ਬੇਟੜੀ ਬਾਲੀ ਬਾਲੇ ਨੇ ਭਾਵ ਫਿਰ ਵੀ ਇਹ ਬੱਚੀ ਪਿਓ ਦੇ ਘਰ ਵਿੱਚ ਰਹਿੰਦੀ ਹੋਈ ਗੁੱਡੇ ਗੁੱਡੀਆਂ ਦੇ ਪਿਆਰ ਵਿੱਚ ਹੀ ਲੱਗੀ ਰਹਿੰਦੀ ਹੈ ਭਾਵ ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਵੀ ਜੀਵ ਦੁਨੀਆਂ ਦੇ ਪਦਾਰਥਾਂ ਵਿੱਚ ਹੀ ਮਸਤ ਰਹਿੰਦਾ ਹੈ
0: ਸਰੋਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਤ ਮਾਤਾ ਪਿਤਾ ਸੰਤੋਖ ਕਹੇ ਜਾਣ ਦਾ ਭਾਵ ਵੀ ਇਹ ਹੀ ਹੈ ਕਿ ਸਿੱਖਿਆ ਦਾਤੀ ਕੇਵਲ ਮਾਂ ਹੀ ਹੋ ਸਕਦੀ ਹੈ ਜੇ ਬਾਪ ਦਖਲ ਦੇਣ ਲੱਗ ਪਿਆ ਰੋਕਣ ਟੋਕਣ ਲੱਗ ਪਿਆ ਤਾਂ ਬੱਚੀ ਦੀ ਘਾੜਤ ਨਹੀਂ ਘੜੀ ਜਾ ਸਕਦੀ ਪਿਤਾ ਨੇ ਸੰਤੋਖ ਰੱਖਣਾ ਹੈ ਮਾਤਾ ਦਾ ਧਰਤ ਮਹੱਤ ਹੈ ਜਿਵੇਂ ਧਰਤੀ ਦੇਂਦੀ ਨਹੀਂ ਥੱਕਦੀ ਖਿਮਾਸ਼ੀਲ ਹੈ ਤੇ ਵੀ ਮਾਂ ਕੋਲੋਂ ਸਭ ਕੁਝ ਲਿਆ ਜਾ ਸਕਦਾ ਹੈ ਜੇ ਮਾਂ ਦਾ ਸਤਿਕਾਰ ਕੀਤਾ ਜਾਵੇ
1: ਮਾਂ ਨੂੰ ਸਮਝ ਹੈ ਕਿ ਕਿਹੜੀ ਬਾਤ ਕਿਸ ਵੇਲੇ ਕਹਿਣੀ ਹੈ ਮਾਂ ਦੀ ਅਸੀਸ ਵਿੱਚ ਜਿੱਥੇ ਭਾਵਨਾ ਹੈ ਉੱਥੇ ਭਾਵ ਵੀ ਹੈ ਮਾਤਾ ਭਾਨੀ ਜੀ ਨੇ ਮਾਂ ਰੂਪ ਵਿੱਚ ਜੋ ਅਸੀਸ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗੁਰੂ ਜੀ ਨੇ ਰਾਗ ਗੁਜਰੀ ਵਿੱਚ ਅੰਕਿਤ ਕੀਤੀ ਹੈ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ
2: ਜਗਦੀਸ਼ ਮਾਤਾ ਕੀ

माता की पुता माता किया गीत पुता माता किया गीत।

ਮਾਤਾ ਭਾਨੀ ਜੀ ਨੇ ਅਸੀਸਾਂ ਦੇ ਭੰਡਾਰ ਵਿਖੇਰਦੇ ਹੋਏ ਕਿਹਾ, ਪੁੱਤਰ ਨਾਮ ਜੋ ਜੀਵਨ ਦਿੰਦਾ ਹੈ ਸਦਾ ਪੀਂਦੇ ਰਹੋ, ਸਦਾ ਲਈ ਤੁਹਾਡਾ ਉੱਚਾ ਆਤਮਿਕ ਜੀਵਨ ਬਣਿਆ ਰਹੇ। ਆਤਮਿਕ ਖੁਸ਼ੀਆਂ ਕੋਲ ਰਹਿਣ ਨਾਲ ਸਭ ਆਸਾਂ ਪੂਰੀਆਂ ਹੁੰਦੀਆਂ ਹਨ। ਜਦ ਆਤਮਿਕ ਆਨੰਦ ਕੋਲ ਹੋਵੇ ਤਾਂ ਚਿੰਤਾ ਕਦੇ ਵੀ ਆਪਣਾ ਜ਼ੋਰ ਨਹੀਂ ਪਾ ਸਕਦੀ।

ਸਰੋਤਾ ਜਨ ਮਾਤਾ ਜੀ ਦੀਆਂ ਇਹਨਾਂ ਅਸੀਸਾਂ ਸਦਕਾ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਮ ਦੀ ਮੂਰਤ, ਰਜਾ ਦੀ ਸੂਰਤ, ਕੀਰਤਨ ਦੇ ਭੰਡਾਰ, ਬਾਣੀ ਦੇ ਬੋਹਿਤ, ਸਦਾ ਆਤਮਕ ਆਨੰਦ ਤੇ ਖੇੜੇ ਵਿੱਚ ਖਿੜੇ ਰਹੇ, ਜਿਸ ਨੂੰ ਅਵਿਨਾਸੀ ਖੇਮ ਕਿਹਾ ਜਾਂਦਾ ਹੈ।

ਰਸਕਨ ਨੂੰ ਕਿਸੇ ਪੁੱਛਿਆ ਸੀ ਕਿ ਬਾਈਬਲ ਤੇਰੀ ਰਗ ਰਗ ਵਿੱਚ ਕਿਵੇਂ ਸਮਾ ਗਈ ਤਾਂ ਉਸਨੇ ਆਖਿਆ ਕਿ ਮੇਰੀ ਮਾਂ ਨੇ ਸੋਟੀਆਂ ਮਾਰ ਮਾਰ ਬਾਈਬਲ ਮੇਰੀ ਖਲੜੀ ਵਿੱਚ ਪਾਈ ਹੈ। ਅਸੀਂ ਕਿਸੇ ਵੀ ਮਹਾਨ ਬਣੇ ਬੰਦੇ ਨੂੰ ਪੁੱਛੀਏ ਕਿ ਉਸਨੂੰ ਸਵਾਰਨ ਵਾਲਾ ਕੌਣ ਹੈ ਤਾਂ ਉਸਦਾ ਉੱਤਰ ਹੋਵੇਗਾ, ਮੇਰੀ ਮਾਂ ਹੈ ਜਿਸਨੇ ਮੈਨੂੰ ਇਸ ਰੂਪ ਵਿੱਚ ਬਣਾਇਆ ਹੈ। ਕਿਤਨੇ ਹੀ ਉਦਾਹਰਣ ਮਿਲ ਸਕਦੇ ਹਨ। ਹਿਟਲਰ ਵੀ ਆਪਣੀ ਮਾਂ ਨੂੰ ਸ਼ਰਧਾ ਦੇ ਫੁੱਲ ਚੜਾਉਂਦਾ ਰਿਹਾ ਹੈ। ਉਸਨੇ ਆਪਣੇ ਕਮਰੇ ਵਿੱਚ ਦੋ ਤਸਵੀਰਾਂ ਲਗਾਈਆਂ ਹੋਈਆਂ ਸਨ, ਇੱਕ ਮਾਂ ਦੀ ਤੇ ਦੂਸਰੀ ਡਰਾਈਵਰ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਤੇ ਗੁਰੂ ਘਰ ਵਿੱਚ ਇਸਤਰੀ ਨੂੰ ਅਤ ਉੱਚਾ ਦਰਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਿਲਦੇ ਹੁਕਮਨਾਮਿਆਂ ਵਿੱਚ ਕਈ ਐਸੇ ਹਨ ਜਿਨ੍ਹਾਂ ਵਿੱਚ ਇਸਤਰੀ ਨੂੰ ਉੱਚਾ ਉਠਾਉਣ ਵਾਸਤੇ ਆਦੇਸ਼ ਲਿਖੇ ਮਿਲਦੇ ਹਨ। ਜਿਵੇਂ ਇੱਕ ਹੁਕਮਨਾਮੇ ਵਿੱਚ ਲਿਖਿਆ ਹੈ, ਪਰ ਇਸਤਰੀ ਮਾਂ ਭੈਣ ਧੀ ਕਰ ਜਾਣਨੀ, ਵਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ, ਪਰ ਤ੍ਰੈ ਰਾਖੇ ਨਾ ਹੇਤ ਆਨੰਦ। ਹੁਕਮਨਾਮੇ ਵਿੱਚ ਲਿਖਿਆ ਹੈ ਕਿ ਸਿੱਖ ਘਰ ਵਿੱਚ ਔਰਤ ਦਾ ਸਥਾਨ ਸਾਮਾ ਤੇ ਕਿਸੇ ਹੱਦ ਤੱਕ ਨਵੇਕਲਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਸਤਰੀ ਨੂੰ ਬਰਾਬਰ ਦੇ ਅਧਿਕਾਰ ਹੀ ਨਹੀਂ ਦਿੱਤੇ ਗਏ, ਸਗੋਂ ਇਸਤਰੀ ਜਾਤੀ ਨਾਲ ਬੁਰਾ ਵਿਹਾਰ ਕਰਨ ਵਿਰੁੱਧ ਬੜੀ ਤਾੜਨਾ ਕੀਤੀ ਗਈ ਹੈ। ਜਿਵੇਂ ਕਿ ਗੁਰਕਾ ਸਿੱਖ ਕੰਨਿਆਨਾ ਮਾਰੇ ਕੁੜੀ ਮਾਰ ਨਾਲ ਨਾ ਵਰਤੇ। ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ, ਸੋ ਪੁੱਤਰੀ ਪਤਨੀ ਮਾਂ ਭੈਣ ਇਸਤਰੀ ਨੂੰ ਹਰ ਪੱਖ ਤੋਂ ਮਾਣ ਦਿੱਤਾ ਹੈ। ਅਰਦਾਸ ਵਿੱਚ ਜਦ ਸਾਰੇ ਖੜੇ ਹੋ ਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਆਖਦੇ ਹਾਂ ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰਮਤਿ ਵਿੱਚ ਭਰੂਣ ਹੱਤਿਆ ਕਰਨ ਵਾਲਾ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਕੁੜੀ ਮਾਰਨ ਵਾਲਾ। ਗੁਰੂ ਘਰ ਅੰਦਰ ਹਰ ਦੇਸ਼ ਹਰ ਮਜ਼ਹਬ ਤੇ ਹਰ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਇੱਥੇ ਭਰੂਣ ਹੱਤਿਆ ਅਤੇ ਇਸਤਰੀ ਦੀ ਨਿੰਦਾ ਲਈ ਕੋਈ ਸਥਾਨ ਨਹੀਂ।

0: ਨਾਨਕ ਦਾਸ ਹੁਣ ਸੰਗ ਲਪਟਾਇਓ ਜੇ ਮੂੰਡ ਰਾਤ ਕਮਾਉਣਾ ਨਾਨਕ ਦਾਸ ਹੁਣ
1: ਸ੍ਰੋਤਾ ਜਨ ਅਸੀਂ ਆਸ਼ਾਵਾਦੀ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਮਾਮਾ ਨੂੰ ਪਿਆਰ ਭਰੀ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਆਪ ਜੀ ਨੂੰ ਮਾਂ ਦੇ ਪਿਆਰ ਵਿੱਚ ਜੋੜਨ ਲਈ ਸਹਾਈ ਹੋਵੇਗਾ। ਸਾਨੂੰ ਸਭ ਨੂੰ ਮਾਂ ਦੀ ਕੁਰਬਾਨੀ ਦੀ ਕਦਰ ਕਰਨੀ ਚਾਹੀਦੀ ਹੈ, ਪਰ ਜੇ ਅਸੀਂ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਮਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਸਦੀ ਇੱਜ਼ਤ ਕਰਨਾ ਸਿੱਖੀਏ। ਸੁਣੋ ਇਹ ਗੀਤ ਮਾਂ ਦੀਆਂ ਅਸੀਸਾਂ

0: प्यारे श्रोतागण, अज दे विचारां दा विषय साडी अपनी जिंदगी दा हिस्सा है। दुनियावी कोई भी रिश्ता होवे, ओ मां दे रिश्ते नूं मात नहीं पा सकदा, क्योंकि हर एक धी भैण पत्नी मां बनदी है ਅਤੇ ਇਸ ਪਵਿੱਤਰ ਰਿਸ਼ਤੇ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਰੁੱਝੀ ਹੋਈ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀ ਹੈ। ਸੋਚੋ, ਮਾਤਾ ਪਿਤਾ ਦੀ ਸੇਵਾ ਵੀ ਸਿੱਖੀ ਵਿਰਸੇ ਦੇ ਸੰਸਕਾਰੀ ਥੰਮਾਂ ਦੀ ਕੜੀ ਦਾ ਇੱਕ ਅੰਗ ਹੈ। ਕੀ ਅਸੀਂ ਆਪਣੇ ਆਪ ਨੂੰ ਇਸ ਲੜੀ ਵਿੱਚ ਪਰੋਣ ਲਈ ਤਿਆਰ ਕੀਤਾ ਹੈ ਜਾਂ ਨਹੀਂ, ਇਸ ਦਾ ਜਵਾਬ ਤਾਂ ਤੁਸੀਂ ਆਪ ਹੀ ਦੇ ਸਕਦੇ ਹੋ। ਅਸੀਂ ਤਾਂ ਇਹਨਾਂ ਪ੍ਰੋਗਰਾਮਾਂ ਰਾਹੀਂ ਸਿਰਫ ਪ੍ਰੇਰਣਾ ਦਾ ਸਾਧਨ ਹੀ ਬਣ ਸਕਦੇ ਹਾਂ।
1: ਸਿੱਖੇ ਵਿਰਸੇ ਦੀ ਲੜੀ ਵਿੱਚ ਜੁੜੇ ਸਰੋਤਿਓ, ਹਮੇਸ਼ਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਦੀ ਮੌਜੂਦਗੀ ਦੀ ਪਹਿਚਾਣ ਕਰਨਾ ਅਤੇ ਇਹਨਾਂ ਤੋਹਫ਼ਿਆਂ ਦੇ ਦੇਣਹਾਰ ਪ੍ਰਭੂ ਦੀ ਉਸਤਤ ਕਰਨ ਨਾਲ ਇਨਸਾਨੀ ਜੀਵਨ ਵਿੱਚ ਉਜਾਲਾ ਅਤੇ ਰੌਣਕ ਆਪਣੇ ਆਪ ਹੀ ਭੜਕ ਉੱਠਦੇ ਹਨ।

0: ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਬੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ ਜੀ।
2: ਸਰੋਤਾ ਜਨ, ਅੱਜ ਜੇ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜੇ ਜਾਪਦੀ।
1: ਇਤਿਹਾਸ ਖੋਜਿਓ ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਅਤੇ ਮਦਰ ਜੇ ਦੇ ਵੈਬ ਪੇਜ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।
0: ਸਰੋਤਾ ਜਨ, ਤੁਸੀਂ ਕੈਰਵਿਊ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਪਲੇਸ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ।
1: ਸਿੱਖੀ ਵਿਰਸੇ ਦੇ ਵਾਸੋ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
2: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4362। ਇੱਕ ਵਾਰ ਫਿਰ ਨੋਟ ਕਰੋ ਜੀ, 250-392-4362।

0: ਸਰੋਤਾਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ ਜੀ GWSSA@thalas.net। ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੇ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ, ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿੱਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮ ਸਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
1: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਰਮਿੰਦਰ ਕੌਰ,
2: ਹਰਦੀਪ ਕੌਰ,
3: ਪਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਰਬੱਤ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਆ ਕੇ ਗੁਰੂ ਚਰਨਾਂ ਨੂੰ ਜੁੜੇ ਹੋ, ਹਰੀ ਜਸ ਗਾਇਨ ਸਰਵਨ ਕਰ ਰਹੇ ਹੋ, ਪਾਵਨ ਬਾਣੀ ਆਸਾ ਕੀ ਵਾਰ ਦੇ ਮਨੋਹਰ ਕੀਰਤਨ ਦੁਆਰਾ ਗੁਰੂ ਕਰਕੇ ਹਜ਼ੂਰੀ ਕੀਤੀ ਹੈ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਅੰਮ੍ਰਿਤ ਵਰਖਾ ਕਰ ਰਹੇ ਸਨ। ਆਓ ਜੋ ਪਾਵਨ ਬਾਣੀ ਜਾਪ ਸਾਹਿਬ ਜੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਅੱਜ 74ਵਾਂ ਬੰਦ ਚਰਪਟ ਛੰਦ ਤਵ ਪ੍ਰਸਾਦ ਪੜੋ ਪਿਆਰ ਨਾਲ। ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ। ਇਸ ਛੰਦ ਦਾ ਨਾਂ ਹੈ ਚਰਪਟ। ਦੋ ਵਾਰੀ ਇਹ ਛੰਦ ਆਏਗਾ। ਚਰਪਟ ਤੋਂ ਭਾਵ ਹੈ ਚਾਰ ਅੱਖਰਾਂ ਦਾ ਛੰਦ, ਅਤੇ ਚਾਰ ਅੱਖਰ ਦੋ ਵਾਰੀ, ਜਿਵੇਂ ਦੋ ਕਿਵਾੜ ਬੰਦ ਹੁੰਦੇ ਨੇ, ਇੱਧਰੋਂ ਵੀ ਚਾਰ ਅੱਖਰ ਫਿਰ ਸਾਹਮਣੇ ਚਾਰ ਅੱਖਰ। ਅੰਮ੍ਰਿਤ ਕਰਮੇ ਅੰਮ੍ਰਿਤ, ਗੁਰਦੇਵ ਬਖਸ਼ਿਸ਼ ਕਰਦੇ ਹਨ, ਤੇਰੀ ਬਖਸ਼ਿਸ਼, ਤੇਰਾ ਕਰਮ ਜੋ ਹੈ ਉਹ ਅੰਮ੍ਰਿਤ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੀ ਰਹਿਮਤ ਵਿੱਚ ਅੰਮ੍ਰਿਤ ਵਰਤਦਾ ਹੈ। ਅੰਮ੍ਰਿਤ ਸਮਝਦੇ ਹੋ,

ਇੱਕ ਹਫ਼ਤਾ ਤਾਂ ਖਾਲੀ ਧਰਮ ਖਾਣ ਨੂੰ ਲੱਗ ਜਾਂਦਾ। ਇਹ ਸਮਝ ਨਾ ਆਓ, ਜੀਵਨ ਦੀ ਨੀਂਹ ਹੀ ਠੀਕ ਨਹੀਂ, ਪਹਿਲੀ ਇੱਟ ਟੇਢੀ ਪਈ ਹੈ ਤਾਂ ਬਿਲਡਿੰਗ ਸਿੱਧੀ ਕਿਵੇਂ ਖੜੀ ਹੋਏਗੀ। ਆਪਣੇ ਫਰਜ਼ ਨੂੰ ਸਮਝਾਂਗੇ ਤਾਂ ਹੀ ਜੀਵਨ ਅੱਗੇ ਚੱਲੇਗਾ। ਅੱਜ ਜੋ ਇਤਨੇ ਵਿਆਹਾਂ ਵਿੱਚ ਖਾਰ ਖਲਲ ਆ ਰਹੇ ਨੇ, ਅਸੀਂ ਅੱਗੇ ਤਾਂ ਕਹਿੰਦੇ ਸਰ ਵੈਸਟਰਨ ਕਲਚਰ ਵਿੱਚ, ਸਾਡੇ ਇੰਡੀਅਨ ਕਲਚਰ ਵਿੱਚ ਕੀ ਹੋ ਰਿਹਾ? ਇਹੀ ਕੁਛ ਹੋ ਰਿਹਾ, ਟਕਰਾਅ ਬਣ ਰਹੇ, ਤਣਾਅ ਵੱਧ ਰਹੇ ਨੇ, ਸਟ੍ਰੈਸ ਵੱਧ ਰਿਹਾ। ਕਿਉਂ ਵੱਧ ਰਿਹਾ? ਇੱਕ ਦੂਜੇ ਦਾ ਸਤਿਕਾਰ ਹੀ ਕੱਢੀ ਜਾ ਰਿਹਾ, ਪਿਆਰ ਨਾਲ ਆਖੋ ਸਤਨਾ ਮੀ ਫਸਟ ਐਟੀਟਿਊਡ। ਕਾਰਨ ਕੀ ਹੈ? ਸੱਚਾਈ ਬਿਆਨ ਕਰਾਂ, ਮੈਂ ਵੀ ਗ੍ਰਸਤੀ ਹਾਂ, ਮੇਰਾ ਵੀ ਪਰਿਵਾਰ ਹੈ, ਪਤਨੀ ਵੀ ਹੈ, ਬੱਚੇ ਵੀ ਨੇ, ਸੰਸਾਰੀ ਹਾਂ, ਰੱਜ ਕੇ ਸੰਸਾਰੀ ਹਾਂ। ਪਿਆਰੀ ਸਾਧ ਸੰਗਤ, ਮੇਰੀ ਭੈਣ ਦਾ ਕੀ ਜਸਬੀਰ ਦੱਸਦੀ ਹੈ, ਆਪ ਹੀ ਦੇਖਦੇ ਹਾਂ, ਵਿਆਹਾਂ ਦੀਆਂ ਰਸਮਾਂ ਵਧੀਆਂ ਜਾ ਰਹੀਆਂ, ਕਿੰਨੇ ਕਿੰਨੇ ਫੰਕਸ਼ਨਸ ਹੋ ਗਏ। ਹੁਣ ਤਾਂ ਇੱਕ ਨਵਾਂ ਫੈਸ਼ਨ ਸ਼ੁਰੂ ਹੋ ਗਿਆ ਕੋਰੀਓਗ੍ਰਾਫ, ਕਿ ਵਿਆਹ ਵਿੱਚ ਪਰਿਵਾਰ ਵਾਲਿਆਂ ਨੇ ਨੱਚਣਾ ਕਿਵੇਂ, ਇਹ ਵੀ ਸਿਖਾਉਣ ਵਾਸਤੇ ਬਾਹਰੋਂ ਕੋਰੀਓਗ੍ਰਾਫਰ ਆਉਂਦੇ ਨੇ। ਕੋਈ ਬੰਬੇ ਤੋਂ ਬੁਲਾਉਂਦਾ, ਕੋਈ ਕਿੱਥੋਂ ਬੁਲਾਉਂਦਾ, 10-10 ਲੱਖ ਰੁਪਏ ਉਹਨਾਂ ਨੂੰ ਫੀਸ ਦਿੰਦੇ। ਸਟੈਪਸ, ਮਾਂ ਪਿਓ ਨੇ ਕਿਵੇਂ ਨੱਚਣਾ ਹੈ, ਭੈਣ ਭਰਾ ਨੇ ਕਿਵੇਂ ਨੱਚਣਾ, ਥੀਮ ਬਣ ਗਏ ਨੇ, ਰਸਮਾਂ ਬਹੁਤ ਵਧਾ ਰਹੀਆਂ। ਪਰ ਜਿਸ ਵੇਲੇ ਆਨੰਦ ਕਾਰਜ ਦਾ ਸਮਾਂ ਹੁੰਦਾ ਨਾ, ਉਸ ਵੇਲੇ ਸਾਰੇ ਘੜੀ ਦੇਖਦੇ ਨੇ ਕਿ 12 ਵਜੇ ਤੋਂ ਪਹਿਲੇ ਆਨੰਦ ਕਾਰਜ ਕਰ। ਉਸ ਵੇਲੇ ਕੋਈ ਵਿਦਵਾਨ ਖੜਾ ਹੋ ਜਾਏ, ਕਹਿੰਦੇ ਜੀ ਬੱਚੇ ਤਾਂ ਪੜ੍ਹੇ ਲਿਖੇ ਨੇ, ਬੱਚੇ ਤਾਂ ਬੜੇ ਇੰਟੈਲੀਜੈਂਟ ਨੇ, ਕੋਈ ਗ੍ਰੈਜੂਏਟ ਹੈ, ਕੋਈ ਪੋਸਟ ਗ੍ਰੈਜੂਏਟ ਹੈ, ਪੜ੍ਹਾਈ ਤਾਂ ਬਹੁਤ ਵੱਧ ਗਈ। ਅਤੇ ਜੇ ਉਹਦੇ ਮਾਂ ਪਿਓ ਨੇ ਪੁੱਛ ਲਓ ਵੀ ਤੁਹਾਡਾ ਵੀ ਤਾਂ ਵਿਆਹ ਹੋਇਆ ਸੀ, ਪਹਿਲੀ ਲਾਂ ਦੇ ਪਹਿਲੀ ਪੰਕਤੀ ਦੇ ਅਰਥ ਜ਼ਰਾ ਕਰ ਦਿਓ। ਸੋਚੇ ਸਾਨੂੰ ਪੰਕਤੀ ਨਹੀਂ ਆਉਂਦੀ, ਅਰਥ ਕਿੱਥੋਂ ਕਰਾਂਗੇ, ਪਿਆਰ ਨਾਲ ਅਰਥ ਸਤਨਾਮ। ਸਗਨਾਂ ਦਾ ਕਿੰਨਾ ਰਿਵਾਜ ਹੋ ਗਿਆ, ਹੁਣ ਤਾਂ ਕਿਸੇ ਵਿਆਹ 'ਤੇ ਜਾਓ ਨਾ ਤਾਂ ਡਰ ਲੱਗਦਾ ਹੈ। ਅਗਲਾ ਤਾਂ 2500 ਰੁਪਏ ਜਾਂ 3000 ਰੁਪਏ ਦੀ ਪਲੇਟ ਪਰ ਹੈਡ ਦੀ, ਕਹਿੰਦਾ ਮੇਰਾ ਇੱਕ ਬੇਟਾ ਹੈ, ਇੱਕ ਬੇਟੀ ਹੈ, ਦੋ ਬੱਚੇ ਨੇ, ਕਰੋੜਾਂ ਰੁਪਏ ਪਰਮਾਤਮਾ ਨੂੰ ਦਿੱਤਾ, ਕੱਲ੍ਹ ਕੋਈ ਨਹੀਂ, ਕਰੋੜ 2 ਕਰੋੜ ਰੁਪਏ, 4 ਕਰੋੜ ਰੁਪਏ ਖਰਚ ਕਰ ਲਈ ਵਿਆਹ 'ਤੇ। ਪਰ ਜਿਹਨੇ ਜਾਣਾ ਉਹ ਸੋਚਦਾ ਹੈ ਕਿ 4 ਕਾਰਡ ਆਏ ਨੇ ਇਸ ਮਹੀਨੇ ਵਿਆਹ ਦੇ, ਅਤੇ ਜੇ 2500 ਰੁਪਏ ਪਲੇਟ ਦਾ ਖਾਣਾ ਖਾਣ ਜਾਵਾਂਗੇ ਅਤੇ ਦੋ ਬੰਦੇ ਵੀ ਜਾਵਾਂਗੇ ਤਾਂ 5000 ਦੀ ਤਾਂ ਰੋਟੀ ਖਾ ਆਏ, ਅਤੇ ਸਗਨ ਕੀ ਪਾਈਏ। ਤਾਂ ਮੇਰੇ ਵਰਗਾ ਗਰੀਬ ਆਦਮੀ ਜੇ ਹਰ ਥਾਂ 5000 ਸਗਨ ਪਾਉਣ ਲੱਗ ਜਾਏ ਤਾਂ ਮਹੀਨੇ ਦਾ ਬਜਟ ਉੱਥੇ ਹੀ ਆਊਟ ਹੋ ਗਿਆ, 4 ਲੱਖ ਕਰੋੜ ਦਾ। ਬਟ ਕੀ ਹੋ ਰਿਹਾ, ਮੇਰਾ ਸਗਨ ਨਾਲ ਕੋਈ ਤਾਲੁਕ ਨਹੀਂ ਹੈ, ਕੋਈ ਪਾਵੇ ਕੋਈ ਨਾ ਪਾਵੇ ਇਸ ਗੱਲ ਦੀ ਕੋਈ ਗੱਲ ਨਹੀਂ, ਨਾ ਹੀ ਬੁਲਾਉਣ ਵਾਲਿਆਂ ਨੂੰ ਕੋਈ ਇੱਛਾ ਹੁੰਦੀ ਹੈ ਕਿ ਮੇਰੇ ਘਰ ਕੋਈ ਸਗਨ ਪਾ ਜਾਏ। ਮੈਂ ਤਾਂ ਖੈਰ ਪਾਉਣਾ ਹੀ ਛੱਡ ਦਿੱਤਾ ਨਾ, ਅਜੇ ਵਿਆਹ ਵਾਸਤੇ ਮੈਂ ਸਗਨ ਹੀ ਨਹੀਂ ਪਾਉਂਦਾ, ਔਰ ਕਹਿ ਕੇ ਨਹੀਂ ਪਾਉਂਦਾ ਵੀ ਤੇਰੇ ਘਰ ਮੈਂ ਆਇਆ ਵਿਆਹ 'ਤੇ, ਮੈਂ ਲਿਫਾਫਾ ਨਹੀਂ ਦੇਣ ਲੱਗਾ। ਕਿਉਂ? 3-5 ਹਜ਼ਾਰ ਨਾ ਬਜਣਾ ਬੁਝਣੀ, ਅਤੇ ਮੇਰੇ ਘਰ ਦੀ ਜਿਹੜੀ ਮੇਡ ਹੈ ਜਾਂ ਹੋਰ ਕੋਈ ਗਰੀਬ ਹੈ ਉਹਦੇ ਬੱਚਿਆਂ ਦੀ 3 ਮਹੀਨੇ ਦੀ ਸਕੂਲ ਦੀ ਫੀਸ ਹੋ ਜਾਊਗੀ। ਪਿਆਰ ਨਾਲ ਆਖੋ ਸਤਨਾਮ। ਪਿਆਰਾ ਕੀ ਜਾਂਦਾ, ਤੂੰ ਤਾਂ ਕਰੋੜਾਂ ਰੁਪਏ ਖਰਚ ਕਰ ਦੇਣੇ ਨੇ, ਬਟ ਉਸ ਸਗਨ ਨਾਲ ਮੇਰਾ ਵਾਸਤਾ ਨਹੀਂ ਹੈ। ਪਿਆਰੀ ਸਾਧ ਸੰਗਤ, ਪਰ ਇੱਕ ਬੇਨਤੀ ਕਰ ਰਹੇ ਹਾਂ, ਮੈਂ ਗ੍ਰਸਤੀ ਹਾਂ, ਸਾਡੇ ਵੱਡਿਆਂ ਨੇ ਵੀ ਅਤੇ ਅਸੀਂ ਵੀ ਇੱਕ ਡੈਰੀਆਂ ਬਣਾਈਆਂ, ਸਾਡੇ ਘਰ ਕੋਈ ਕੀ ਸਗਨ ਪਾ ਗਿਆ, ਦਿਲਾਂ ਵਿੱਚ ਆਤੀ ਮਾਰੋ, ਬਣਾਈਆਂ ਕਿ ਨਹੀਂ ਬਣਾਈਆਂ ਡੈਰੀਆਂ। ਯੂ ਹੈਵ ਨੋਟਬੁੱਕਸ ਕਿ ਮੇਰੇ ਬੇਟੇ ਦੇ ਬਰਥਡੇ 'ਤੇ ਕੋਈ ਕੀ ਸਗਨ ਪਾ ਗਿਆ, ਫਿਰ ਜਦੋਂ ਜਾਣਾ ਹੁੰਦਾ ਨਾ ਵਾਪਸ ਡੈਰੀ ਚੈੱਕ ਕਰਨੀ ਹੈ ਕਿੰਨਾ ਪਾ ਗਿਆ ਸੀ, ਅਸੀਂ ਵੀ ਉਨਾ ਹੀ ਪਾਉਣਾ, 100 ਵੱਧ ਕੇ ਘੱਟ। ਪਿਆਰੀ ਸਾਧ ਸੰਗਤ, ਜਿਹੜਾ ਦਿਲ ਨੂੰ ਖੋਲੋ, ਅੱਜ ਇੰਟਰੋਸਪੈਕਸ਼ਨ ਦਾ ਸਮਾਂ ਹੈ। ਤੁਹਾਡੇ ਬੱਚੇ ਦਾ ਜਨਮ ਹੋਇਆ, ਬਰਥਡੇ ਹੋਇਆ, ਠੀਕ, ਮੈਂ ਨਾਮ ਰੱਖਣ ਵਾਲੇ ਦਿਨ ਦੀ ਗੱਲ ਨਹੀਂ ਕਰ ਰਿਹਾ, ਉਹ ਸਭ ਨੂੰ ਯਾਦ ਹੈ। ਵਿਆਹ 'ਤੇ 2 ਸਗਨ ਪਾਏ ਗੁਰੂ ਨਾਨਕ ਨੇ, ਤੁਹਾਡੇ ਬੱਚੇ ਦਾ ਵਿਆਹ ਹੋਇਆ, 2 ਸਗਨ ਪਾਏ ਮੇਰੇ ਗੁਰੂ ਨਾਨਕ ਨੇ। ਕੋਈ ਡੈਰੀ ਕੱਢ ਕੇ ਦੇਖੋ ਕਿਤੇ ਲਿਖਿਆ ਜੀ ਕੀ ਸਗਨ ਪਾਇਆ ਗੁਰੂ ਨਾਨਕ, ਸੋਚੋ 2 ਸਗਨ ਪਾਏ ਗੁਰੂ ਨਾਨਕ ਨੇ, 2 ਲਿਫਾਫੇ। ਦੁਨੀਆਂ ਦੇ 21 ਰੁਪਈਏ, 2100 ਰੁਪਈਆ, ਜਾਂ 21,000 ਰੁਪਈਆ, ਜਾਂ $500 ਦੇਖੇ ਹੋਣਗੇ ਤੁਸੀਂ, ਜੇ ਕੋਈ ਜ਼ਿਆਦਾ ਪਾ ਗਿਆ ਤਾਂ ਲੋਕਾਂ ਨੂੰ ਦੱਸਿਆ ਵੀ ਜ਼ਰੂਰ ਹੋਏਗਾ, ਸਾਡੇ ਘਰ ਗਿਫਟ ਪੁਰਾਣੇ ਵੱਲੋਂ ਆਇਆ। ਪਰ ਜੋ ਗਿਫਟ ਗੁਰੂ ਨਾਨਕ ਨੇ ਦਿੱਤਾ ਕਿਤੇ ਉਹ ਵੀ ਲਿਖਿਆ, ਯਾਦ ਵੀ ਨਹੀਂ ਕੀ ਦੇ ਗਿਆ ਗੁਰੂ ਨਾਨਕ। 2 ਵੀਰਾਂ ਤੁਸੀਂ ਅਰਦਾਸ ਕੀਤੀ, ਗੱਲ ਵਿੱਚ ਪੱਲਾ ਲੈ ਕੇ ਭਾਈ ਸਾਹਿਬ ਤੁਹਾਡੇ ਲਈ ਖੜੇ ਹੋਏ। 2 ਵਾਰੀ ਗੁਰੂ ਨੇ ਹੁਕਮ ਰੂਪੀ ਸਗਨ ਪਾਇਆ,
ਅੱਜ ਦਿਲ ਵਿੱਚ ਤੋਲ ਕੇ ਦੇਖੋ ਸਾਨੂੰ ਬੱਚੇ ਦੇ ਵਿਆਹ ਦਾ ਸਗਨ ਯਾਦ ਹੈ, ਗੁਰੂ ਨਾਨਕ ਦਾ ਕੀ ਹੁਕਮਨਾਮਾ ਆਇਆ ਸੀ ਪਿਆਰ ਨਾਲ ਆ ਤੁਰ ਸਕਣਾ। ਇਹ ਆਪਣੇ ਫਰਜ਼ ਨੂੰ ਅਸੀਂ ਪਛਾਣ ਹੀ ਨਹੀਂ ਰਹੇ। ਅਸੀਂ ਆਉਂਦੇ ਵੀ ਹਾਂ ਇੱਥੇ ਵਿਆਹ ਸ਼ਾਦੀ ਦੇ ਮੌਕੇ 'ਤੇ, ਬਸ ਫਾਰਮੈਲਿਟੀ ਹੁੰਦੀ, ਫਟਾਫਟ ਚਾਰ ਲਾਵਾਂ ਹੋਣ, ਅਰਦਾਸ ਹੋਵੇ। ਅਜੇ ਤਾਂ ਅਰਦਾਸ ਨਹੀਂ ਹੋਈ ਹੁੰਦੀ, ਤਾਂ ਇੱਕ ਦੂਜੇ ਨੂੰ ਵਧਾਈ ਦੇਣਾ ਸ਼ੁਰੂ ਕਰ ਦੇਣਾ, ਚਾਰ ਲਾਵਾਂ ਪੂਰੀਆਂ ਹੋ ਗਈਆਂ, ਚਾਰ ਲਾਵਾਂ ਵਿਆਹ ਨਹੀਂ ਹੈ। ਉਹਦੇ ਬਾਅਦ ਅਰਦਾਸ ਹੋਏਗੀ, ਗੁਰੂ ਦਾ ਹੁਕਮ ਆਏਗਾ, ਹੁਕਮ ਮੋਰ ਹੈ, ਤਾਂ ਵਿਆਹ ਕੰਪਲੀਟ ਹੁੰਦਾ। ਹੁਕਮ ਤੋਂ ਪਹਿਲੇ ਤਾਂ ਵਧਾਈ ਦੇਣੀ ਕਮਜ਼ੋਰੀ ਵਾਲੀ ਗੱਲ ਹੈ, ਸਿੱਧੇ ਧਰਮ ਨੂੰ ਨਹੀਂ ਪਛਾਣਿਆ। ਗੁਰਦੇਵ ਕਹਿ ਰਹੇ ਨੇ ਅੰਮ੍ਰਿਤ ਧਰਮੇ ਪਰਹੇ ਪਰਮਾਤਮਾ, ਤੇਰਾ ਧਰਮ ਜੋ ਹੈ, ਤੇਰਾ ਜੋ ਨਿਆਂ ਹੈ, ਤੇਰੀ ਜੋ ਮਰਿਆਦਾ ਹੈ, ਤੇਰੀ ਜੋ ਫਰਜ਼ ਸ਼ਨਾਸੀ ਹੈ, ਅੰਬਰ ਕਹਿੰਦੇ ਨੇ ਆਕਾਸ਼, ਜਿਵੇਂ ਆਕਾਸ਼ ਵਿਆਪੀ ਹੈ, ਸਭ 'ਤੇ ਛਾਇਆ ਹੋਇਆ ਹੈ, ਹੇ ਗੁਰਦੇਵ ਤੇਰਾ ਧਰਮ, ਤੇਰਾ ਨਿਆਂ, ਤੇਰੀ ਮਰਿਆਦਾ ਵੀ ਸਭ ਪਾਸੇ ਛਾਈ ਹੋਈ ਹੈ। ਆਸਾ ਦੀ ਵਾਰ ਦਾ ਕੀਰਤਨ ਆਪਣੇ ਸੁਣਿਆ ਹੈ, ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲੇ ਲੱਖ ਦਰਿਆਉ, ਭੈ ਵਿੱਚ ਅਗਨ ਕੱਢੇ ਵੇ ਘਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦਰ ਸਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਨੰਦ, ਭੈ ਵਿੱਚ ਸਿੱਧ ਬੁੱਧ ਸੁਰ ਨਾਥ, ਭੈ ਵਿੱਚ ਆਡਾ ਨੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਕੀ। ਭੈ ਤੋਂ ਉੱਥੋਂ ਭਾਵ ਹੈ ਮਰਿਆਦਾ, ਈਸ਼ਵਰ ਨੇ ਮਰਿਆਦਾ ਬੰਨ ਦਿੱਤੀ, ਉਸ ਮਰਿਆਦਾ ਨੂੰ ਨਾ ਪਾਣੀ ਲੰਘ ਸਕਦਾ ਹੈ, ਨਾ ਅੱਗ ਲੰਘ ਸਕਦੀ ਹੈ, ਨਾ ਆਕਾਸ਼ ਲੰਘ ਸਕਦਾ ਹੈ, ਨਾ ਬੱਦਲ ਲੰਘ ਸਕਦਾ ਹੈ, ਨਾ ਸਿੱਧ ਪੁਰਸ਼ ਲੰਘ ਸਕਦੇ ਨੇ, ਨਾ ਬੁੱਧ ਪੁਰਸ਼ ਲੰਘ ਸਕਦੇ ਨੇ, ਨਾ ਦੇਵਤੇ ਲੰਘ ਸਕਦੇ ਨੇ ਸੁਰ, ਨਾ ਜੋਗੀ ਲੰਘ ਸਕਦੇ ਨੇ ਨਾਥ। ਮਰਿਆਦਾ ਬੰਨੀ, ਸੋਚੋ ਤਾਂ ਸਹੀ, ਜੇ ਅੱਗ ਆਪਣੀ ਮਰਿਆਦਾ ਗਵਾ ਦੇਵੇ ਤਾਂ ਸਾਰੀ ਸ੍ਰਿਸ਼ਟੀ ਵਿੱਚ ਅੱਗ ਹੀ ਆ ਗਿਆ। ਪਾਣੀ ਮਰਿਆਦਾ ਲੰਘ ਜਾਵੇ, ਹਾਲਾਂਕਿ ਕਹਿੰਦੇ ਹਾਂ ਸਮੁੰਦਰ ਦੀ ਕੋਈ ਮਰਿਆਦਾ ਨਹੀਂ, ਕਿ ਸਮੁੰਦਰ ਵੀ ਸੀਮਿਤ ਤੱਕ ਹੈ, ਮਰਿਆਦਾ ਜਿਸ ਦਿਨ ਲੰਘ ਗਿਆ ਤਾਂ ਵਿਨਾਸ਼ ਹੋ ਜਾਵੇ। ਮਰਿਆਦਾ ਹੈ ਇੱਥੇ, ਉਸ ਮਰਿਆਦਾ ਦੀ ਗੱਲ ਗੁਰਦੇਵ ਕਹਿ ਰਹੇ ਨੇ, ਅੰਮ੍ਰਿਤ ਧਰਮੇ, ਤੇਰੀ ਮਰਿਆਦਾ, ਤੇਰਾ ਨਿਯਮ, ਤੇਰਾ ਸਿਧਾਂਤ ਸਰਵ ਵਿਆਪੀ ਹੈ, ਆਕਾਸ਼ ਵਾਂਗ ਅਖਲ ਜੋਗੇ, ਸਾਰੀ ਸ੍ਰਿਸ਼ਟੀ ਨਾਲ ਪਰਮੇਸ਼ਵਰ ਤੂੰ ਜੁੜਿਆ ਹੋਇਆ, ਜੋਗੇ ਭਾਵ ਜੁੜਿਆ। ਯੋਗ ਕਹਿੰਦੇ ਨਾ ਚੋਚਲ, ਯੋਗ ਹਿੰਦੀ ਦਾ ਸ਼ਬਦ ਹੈ, ਯੋਗ ਮੀਨਸ 2+2=4। ਔਰ ਇੱਥੇ ਮੈਂ ਬੇਨਤੀ ਕਰ ਰਿਹਾ, ਜਿਹੜੇ ਹਸਬੈਂਡ ਵਾਈਫ ਨੇ ਉਹ 2+2, 1+1 2 ਨਹੀਂ ਹੁੰਦੇ, 1+1=11। ਹਸਬੈਂਡ ਵਾਈਫ ਇਸ ਤਰ੍ਹਾਂ ਹੀ ਚੱਲਣਗੇ ਜੀਵਨ ਵਿੱਚ, ਇੱਕ ਸਾਰ ਜੀਵਨ ਦੀ ਨਈਆਂ ਪਾਰ ਹੋ ਜਾਏਗੀ ਪਿਆਰ ਨਾਲ। ਅਖਲ ਜੋਗੇ, ਇਹ ਵਾਹਿਗੁਰੂ ਤੂੰ ਜੁੜਿਆ ਹੈ ਆਪਣੀ ਰਚਨਾ ਵਿੱਚ, ਅਚਲ ਭੋਗੇ, ਉਹ ਤੇਰੇ ਜੋ ਭੋਗ ਨੇ ਉਹ ਵੀ ਅਚਲ ਨੇ, ਸਟਿਲ। ਅਚਲ ਰਾਜੇ, ਤੇਰਾ ਰਾਜ ਵੀ ਸਟਿਲ ਹੈ, ਸਦੀਵੀ ਹੈ, ਅਟਲ ਸਾਜੇ, ਤੂੰ ਇੱਕ ਐਸਾ ਰਚਨਹਾਰ ਹੈ ਜੋ ਅਟਲ ਹੈ। ਅਖਲ ਧਰਮੰ, ਇੱਕ ਮੇਰਾ ਫਿਰ ਦੁਹਰਾਇਆ ਪਾਤਸ਼ਾਹ ਨੇ, ਤੇਰਾ ਧਰਮ, ਤੇਰਾ ਨਿਆਂ, ਤੇਰੀ ਮਰਿਆਦਾ ਸਰਵ ਵਿਆਪੀ ਹੈ। ਅਖਲ, ਅਖਲ ਭਾਵ ਟੋਚਲ, ਅਲੱਗ ਕਰਮੰ, ਤੂੰ ਬਖਸ਼ਿਸ਼ ਕਰ ਰਿਹਾ ਹੈ ਪਰ ਦਿਖਾਈ ਨਹੀਂ ਦਿੰਦਾ, ਪਿਆਰ ਨਾਲ ਖੁਸ਼ ਸਕਣਾ। ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਨਜ਼ਰ ਨਹੀਂ ਆਉਂਦਾ ਨਾ, ਇਸ ਕਰਕੇ ਉਹਦੀ ਬਖਸ਼ਿਸ਼ ਨਜ਼ਰ ਨਹੀਂ ਆਉਂਦੀ। ਜਦੋਂ ਕੁਝ ਆਉਂਦਾ ਨਾ ਅਸੀਂ ਕਹਿੰਦੇ ਅਸੀਂ ਕਮਾਇਆ, ਹਾਂ ਜਦੋਂ ਚਲਾ ਜਾਂਦਾ ਫਿਰ ਕਹਿੰਦੇ ਪਰਮਾਤਮਾ ਦਾ ਭਾਣਾ ਵਰਤ ਗਿਆ, ਇਹ ਸਾਡਾ ਸੁਭਾਅ ਬਣ ਚੁੱਕਿਆ। ਪ੍ਰਾਪਰਟੀ ਦੀਆਂ ਕੀਮਤਾਂ ਵੱਧ ਰਹੀਆਂ ਸਨ ਅਮਰੀਕਾ 'ਚ, ਜਿਹਦੇ ਕੋਲ ਇੱਕ ਮਕਾਨ ਦੀ ਹੈਸੀਅਤ ਨਹੀਂ ਸੀ, ਉਹਨੇ 3-3 ਮਕਾਨ ਲੈ ਲਏ, 100% ਲੋਨ ਹੋ ਰਹੇ ਨੇ, ਔਰ ਸਭ ਨੂੰ ਦੱਸਦਾ ਸੀ, ਮੈਨੂੰ ਪਤਾ ਸੀ 100% ਲੋਨ ਲਿਆ, $2,00,000 ਇਕੁਇਟੀ ਵੀ ਨਿਕਲ ਆਈ ਹੈ, ਪ੍ਰਾਈਸ ਜੈਕ ਹੋ ਗਿਆ, ਕੋਲੈਪਸ ਹੋਇਆ। ਹੁਣ ਹਰ ਕੋਈ ਕਹਿੰਦਾ ਜੀ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ, ਨੁਕਸਾਨ ਹੋ ਗਿਆ। ਕੱਪੜੇ ਵਾਲਾ ਹੋਟਲ ਖਰੀਦਿਆ ਸੀ, ਹੋਟਲ ਵਾਲਾ ਪੈਟਰੋਲ ਪੰਪ ਖਰੀਦ ਰਿਹਾ ਸੀ, ਪ੍ਰਾਈਸ ਜੈਕ ਹੋ ਰਿਹਾ, ਹੁਣ ਕੋਲੈਪਸ ਹੋਇਆ।
ਜਿਵੇਂ ਅੱਜ ਤੋਂ 10-12 ਸਾਲ ਪਹਿਲੇ ਇੰਡੀਆ ਵਿੱਚ ਸੈਂਸੈਕਸ ਕਲੈਪਸ ਹੋਇਆ ਸੀ ਅਰਸ਼ਦ ਮਹਿਤਾ ਦਾ ਸਕੈਮ ਹੋਇਆ, ਜਦ ਤੱਕ ਬੂਮ ਚੱਲਦੀ ਸੀ ਸਟਾਕ ਮਾਰਕੀਟ, ਲੋਕ ਆ ਕੇ ਕਹਿੰਦੇ ਸਰ ਪਾਲ ਡੂ ਯੂ ਨੋ, ਮੈਨੂੰ ਪਤਾ ਲੱਗਾ ਟਿਪ ਮਿਲੀ ਟਿਪ, ਇਹ ਸ਼ੇਅਰ ਵੱਧ ਜਾਣਾ, ਉਹ ਸ਼ੇਅਰ ਵੱਧ ਜਾਣਾ। ਮੈਂ ਹੱਸਦਾ ਸਾਂ, ਆਲ ਆਫ ਸਡਨ ਕਲੈਪਸ ਹੋਇਆ ਲਾਈਕ ਏ ਬਬਲ ਬਲਾਸਟ, ਪਤਾ ਨਹੀਂ ਮੱਥੇ ਦੇ ਹੱਥ ਰੱਖ ਲਏ ਜੀ ਦਾਦਾ ਵਿਕ ਗਈਆਂ, ਕਿਉਂਕਿ ਨਫ਼ਾ ਤਾਂ ਖਤਮ ਹੋ ਗਿਆ। ਪੈਸਾ ਆਇਆ, ਕੁਛ ਸੋਨੇ ਚਲਾ ਗਿਆ, ਕੁਝ ਜੇਵਰ ਚਲਾ ਗਿਆ, ਕੁਝ ਪਾਰਟੀਆਂ ਚਲਾ ਗਿਆ, ਕੁਝ ਡਰੈਸਿਸ ਬਣ ਗਈਆਂ। ਜੇ ਨੁਕਸਾਨ ਹੋਇਆ ਤਾਂ ਉਦੋਂ ਫਿਰ ਕਿੱਥੋਂ ਆਏਗੀ ਲਿਕੁਇਡਿਟੀ? ਹੁਣ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ, ਜਿਵੇਂ ਰੱਬ ਕੋਈ ਦੁਸ਼ਮਣ ਹੈ ਤੁਹਾਡਾ? ਆਪ ਤਾਂ ਕਹਿੰਦੇ ਨਿਰਵੈਰ ਹੈ, ਰੱਬ ਨਿਰਵੈਰ ਹੈ। ਅਸੀਂ ਜਦੋਂ ਕੁਝ ਮਿਲਦਾ ਹੈ ਤਾਂ ਇਨਕਾਰ ਕਰਨੇ ਹਾਂ ਮੈਂ ਕਮਾਇਆ, ਜਦੋਂ ਚਲਾ ਜਾਂਦਾ ਤਾਂ ਦੋਸ਼ ਰੱਬ ਤੇ ਮਾੜਨੇ ਆ, ਪਿਆਰ ਨਾਲ ਖੁਸ਼ ਸੱਜਣਾ। ਜਦੋਂ ਆਇਆ ਸੀ ਉਹ ਵੀ ਹੁਕਮ ਸੀ, ਪਾਤਸ਼ਾਹ ਬਾਣੀ 'ਚ ਚੈਲੇਂਜ ਕੀਤਾ, ਆਪਨ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਤੈਨੂੰ ਮਿਲਿਆ ਹੈ, ਜੇ ਤੈਨੂੰ ਆਪਣੀ ਅਕਲ ਨਾਲ ਮਿਲਦਾ ਹੈ ਤਾਂ ਫਿਰ ਸਭ ਦੁਬਾਰਾ ਵੀ ਕਮਾ ਲਏ, ਕੀ ਫਰਕ ਹੈ? ਪਰ ਸਭ ਨੂੰ ਪਤਾ ਆਪਣੀ ਅਕਲ ਨਾਲ ਨਹੀਂ, ਉਹਦੀ ਕਿਰਪਾ ਦੁਆਰਾ ਮਿਲਦਾ ਹੈ। ਗੁਰਪ੍ਰਸਾਦ ਪਿਆਰ ਨਾਲ ਖੁਸ਼ ਸੱਜਣਾ, ਜੁੜਨਾ ਹੈ। ਇਹ ਗੁਰਸਿੱਖਾ ਤੇਰੇ ਅੱਗੇ ਥਾਲੀ ਰੋਟੀ ਦੀ ਆਵੇ ਨਾ, ਮਤ ਸਮਝੀ ਇਹ ਮੇਰੀ ਅਕਲ ਨਾਲ ਆਈ, ਇਸ ਕਾ ਬਲ ਨਹੀਂ ਇਸ ਹਾਥ, ਪਰਮੇਸ਼ਰ ਸ਼ਕਤੀ ਨਾ ਦਿਓ ਤਾਂ ਰੋਟੀ ਵੀ ਆਪਣੀ ਤੋੜ ਕੇ ਤੂੰ ਨਹੀਂ ਖਾ ਸਕਦਾ। ਜੇ ਪਰਮੇਸ਼ਰ ਦੀ ਅੰਦਰ ਸਤਾ ਨਾ ਹੋਵੇ, ਇਹ ਅੱਗ ਜੋ ਸਰਵ ਵਿਆਪੀ ਹੈ ਤੇਰੇ ਸਰੀਰ ਦੇ ਅੰਦਰ, ਅੱਗ ਨਾ ਹੋਵੇ ਇਹ ਰੋਟੀ ਹਜ਼ਮ ਨਹੀਂ ਹੋ ਸਕਦੀ। ਇਸ ਲਈ ਥਾਲੀ ਰੋਟੀ ਦੀ ਆਈ ਹੋਵੇ ਤੇ ਪਹਿਲੇ ਸ਼ੁਕਰਾਨਾ ਕਰਿਆ ਕਰ, ਵਾਹਿਗੁਰੂ ਤੇਰਾ ਸ਼ੁਕਰ। ਕੋਈ ਵਿਅਕਤੀ ਪੈਨ ਦੇ ਜਾਂਦਾ, ਅਸੀਂ ਚਾਰ ਨੂੰ ਦੱਸਣੇ ਆ ਬੜਾ ਕੀਮਤੀ ਪੈਨ, ਮੋਮ ਬਲੈਂਕ ਦਾ ਪੈਨ ਮੈਨੂੰ ਗਿਫਟ ਮਿਲਿਆ, $400 ਦਾ, $500 ਦਾ ਆਉਂਦਾ, ਹੁਣ ਤਾਂ ਸ਼ਾਇਦ ਉਸ ਤੋਂ ਵੀ ਮਹਿੰਗੇ ਹੋ ਗਏ। ਪਰ ਕਦੀ ਇਹ ਵੀ ਸ਼ੁਕਰਾਨਾ ਕੀਤਾ, ਵਾਹਿਗੁਰੂ ਪੈਨ ਤਾਂ ਮੇਰੇ ਦੋਸਤ ਨੇ ਦਿੱਤਾ ਸੀ ਪਰ ਇਹ ਹੱਥ ਵਿੱਚ ਲਿਖਣ ਦੀ ਸ਼ਕਤੀ ਤਾਂ ਤੂੰ ਦਿੱਤੀ ਹੈ, ਇਹ ਜੇਬ ਵੀ ਚੁੰਗਣ ਵਾਸਤੇ ਹੱਥ ਤਾਂ ਤੂੰ ਦਿੱਤੇ ਨਾ, ਇਹ ਵਰਤਣ ਵਾਸਤੇ ਬੁੱਧੀ ਤਾਂ ਤੂੰ ਦਿੱਤੀ ਨਾ, ਵਾਹਿਗੁਰੂ ਤੇਰਾ ਸ਼ੁਕਰ ਹੈ। ਪੜੋ ਪਿਆਰ ਨਾਲ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ, ਇਹ ਬਚਨ ਕਹਿੰਦੇ ਸਨ, ਕਹਿੰਦੇ ਜਿਸ ਵਿਅਕਤੀ ਨੂੰ ਹੋਰ ਕੁਝ ਨਹੀਂ ਆਉਂਦਾ ਨਾ, ਐਟਲੀਸਟ 5 times ਇਨ ਦੀ ਮਾਰਨਿੰਗ ਐਂਡ 5 times ਇਨ ਦੀ ਈਵਨਿੰਗ ਮਸਟ ਸੇ ਥੈਂਕ ਯੂ ਗੋਡ, ਵਾਹਿਗੁਰੂ ਤੇਰਾ ਸ਼ੁਕਰ। ਇੱਕ ਬੱਚੀ ਕੋਲ ਮੈਂ ਪੁੱਛਿਆ, ਬੇਟਾ ਤੂੰ ਅਰਦਾਸ ਕਰਨੀ ਹੈ? ਬਹੁਤ ਖੂਬਸੂਰਤ ਗੱਲ ਉਹਨੇ ਕਹੀ, ਯੈਸ ਅੰਕਲ ਆਈ ਪ੍ਰੇ ਐਵਰੀ ਡੇ। ਮੈਂ ਕਿਹਾ ਵਟ ਯੂ ਸੇ ਇਨ ਯੂਰ ਪ੍ਰੇਅਰਸ? ਕਹਿੰਦੀ ਥੈਂਕ ਯੂ ਗੋਡ ਫਾਰ ਵਰਡਸ ਟੂ ਸਪੀਕ, ਥੈਂਕ ਯੂ ਗੋਡ ਫਾਰ ਫੂਡ ਵੀ ਈਟ, ਥੈਂਕ ਯੂ ਗੋਡ ਫਾਰ ਬਰਡਸ ਦੇ ਸਿੰਗ, ਥੈਂਕ ਯੂ ਗੋਡ ਫਾਰ ਐਵਰੀਥਿੰਗ। ਇਹ ਪੰਛੀ ਗਾ ਰਹੇ ਨੇ ਗੀਤ, ਵਾਹਿਗੁਰੂ ਤੇਰਾ ਸ਼ੁਕਰ ਹੈ, ਇਹ ਸੋਹਣੀ ਬਨਸਪਤੀ, ਵਾਹਿਗੁਰੂ ਤੇਰਾ ਸ਼ੁਕਰ ਹੈ, ਇਹ ਕੂਲ ਬਰੀਜ਼ ਅਸੀਂ ਸਵਾਸ ਲੈ ਰਹੇ ਹਾਂ, ਵਾਹਿਗੁਰੂ ਤੇਰਾ ਸ਼ੁਕਰ। ਖੋਲੋ ਆਪਣੇ ਦਿਲ ਦੇ ਖਿੜਕੀਆਂ ਦਰਵਾਜ਼ੇ, ਅਸੀਂ ਦੁਨੀਆਂ ਲਈ ਜੀ ਰਹੇ ਹਾਂ, ਆਪਣੇ ਲਈ ਜੀਣਾ ਸਿੱਖੋ ਪਿਆਰੀ ਸਾਧ ਸੰਗਤ। ਦੁਨੀਆਂ ਦੇ ਦਿਖਾਵਿਆਂ ਵਿੱਚ ਅਸੀਂ ਖਤਮ ਹੋਈ ਜਾ ਰਹੇ। ਮੈਂ ਕੱਲ੍ਹ ਵੀ ਕਿਹਾ ਸੀ, ਭੋਗ ਨਹੀਂ ਅਸੀਂ ਭੋਗ ਰਹੇ, ਸਾਨੂੰ ਭੋਗ ਭੋਗ ਰਹੇ ਨੇ, ਭੋਗ ਸਾਡੇ ਪੈ ਰਹੇ ਨੇ, ਭੋਗਾਂ ਦੇ ਭੋਗ ਨਹੀਂ ਪੈ ਰਹੇ। ਨਾ ਦੁਨੀਆਂ ਵਿੱਚ ਸ਼ਰਾਬ ਖਤਮ ਹੋਈ, ਨਾ ਸਾਚ ਖਤਮ ਹੋਇਆ, ਨਾ ਦੁਨੀਆਂ ਦੇ ਹੋਰ ਐਸ਼ੋ ਇਸ਼ਰਤਾਂ ਖਤਮ ਹੋਈਆਂ, ਉਹ ਐਸ਼ਾਂ ਉਹ ਅਯਾਸ਼ੀਆਂ ਕਰਨ ਵਾਲੇ ਰੋਜ਼ ਖਤਮ ਹੋ ਰਹੇ। ਵਿਆਹ ਨਾਲ ਖੁਸ਼ ਸਤਨਾ, ਅਸੀਂ ਭੋਗ ਨਹੀਂ ਭੋਗ ਰਹੇ, ਭੋਗ ਸਾਨੂੰ ਭੋਗ ਰਹੇ ਨੇ। ਬੰਦਾ ਸ਼ਰਾਬ ਨੂੰ ਨਹੀਂ ਪੀ ਰਿਹਾ, ਸ਼ਰਾਬ ਬੰਦੇ ਨੂੰ ਪੀ ਰਹੀ ਹੈ। ਅਸੀਂ ਭੋਗ ਨਹੀਂ ਭੋਗ ਰਹੇ, ਭੋਗ ਸਾਨੂੰ ਭੋਗ ਰਹੇ। ਅਸੀਂ ਦੁਨੀਆਂ ਨੂੰ ਦਿਖਾਉਣ ਲਈ ਅਡੰਬਰ ਕਰ ਰਹੇ ਹਾਂ, ਕ੍ਰੈਡਿਟ ਕਾਰਡ ਸਵਾਈਪ ਕਰ ਕਰਕੇ ਅਤੇ ਮੋਰਟਗੇਜਾਂ ਸਾਈਨ ਕਰ ਕਰਕੇ ਅਤੇ ਲੀਜ਼ ਅਤੇ ਗੱਡੀਆਂ ਲੈ ਲੈ ਕੇ, ਕੋਈ ਗੁਆਂਢੀ ਕੋਲ ਹੋਂਡਾ ਕਾਰਡ ਹੈ, ਜੇ ਮੈਂ ਮਸਜਿਦ ਨਾ ਲਈ ਤਾਂ ਮੇਰੀ ਮੁੱਛ ਨਹੀਂ ਹੁੰਦੀ ਸਮਾਜ ਵਿੱਚ, ਉਹ ਦੁਨੀਆਂ 'ਤੇ ਵਾਹ ਵਾਹ ਕਰ ਜਾਏਗੀ ਪਿਆਰੀ ਸਾਧ ਸੰਗਤ। ਪਰ ਰਾਤੀ ਨੀਂਦ ਤੇਰੀ ਖਰਾਬ ਹੋਣੀ ਹੈ, ਕਿਉਂਕਿ 2 ਕਿਸ਼ਤਾਂ ਨਾ ਗਈਆਂ ਅਤੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਸਿਟੀ ਬੈਂਕ 'ਤੇ। ਪਿਆਰ ਨਾਲ ਆ ਕੇ ਸਰ, ਵਾਈ ਯੂ ਲਿਵ ਫੋਰ ਦਿਸ, ਲਿਵ ਫੋਰ ਯੋਰ ਸਰ। ਲੋਕ ਕਹਿੰਦੇ ਰੋਟੀ ਦਾ ਚੱਕਰ ਹੈ, ਰੋਟੀਆਂ ਦਾ ਨਹੀਂ, ਇਹ ਡਬਲ ਰੋਟੀਆਂ ਦਾ ਚੱਕਰ ਹੈ। ਰੋਟੀ ਤਾਂ ਪਰਮਾਤਮਾ ਸਭ ਨੂੰ ਦੇ ਗਏ, ਐਸਾ ਨਹੀਂ ਹੈ ਕਿ ਅਸੀਂ ਪ੍ਰੋਗਰੈਸ ਨਹੀਂ ਕਰਨੀ। ਸਿੱਖ ਨੂੰ ਗੁਰਦੇਵ ਨੇ ਐਂਟਰਪ੍ਰੀਨਿਓਰ ਬਣਾਇਆ, ਸਿੱਖ ਐਂਟਰਪ੍ਰੀਨਿਓਰ ਹੈ। ਉੱਦਮ ਕਰੇਂਦਿਆਂ ਜੀਉ ਤੂੰ, ਕਮਾਉਂਦਿਆਂ ਸੁੱਖ ਬੁੰਝ, ਧਿਆਨ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਨ।
ਸਾਨੂੰ ਐਂਟਰਪ੍ਰੀਨਰ ਬਣਾਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਨੂੰ ਪੂਰੇ ਆਜ਼ਾਦ ਹਿੰਦੁਸਤਾਨ ਦਾ ਜਿਹੜਾ ਵੱਡਾ ਪੂਰਾ ਹਿੰਦੁਸਤਾਨ ਸੀ ਅਨਡਿਵਾਈਡਿਡ ਇੰਡੀਆ ਉਸਦਾ ਥਰਡ ਲਾਰਜੈਸਟ ਟ੍ਰੇਡ ਸੈਂਟਰ ਕਨਵਰਟ ਕਰ ਦਿੱਤਾ ਸੀ। ਦਿਸ ਇਜ਼ ਆਲ ਡਿਊ ਟੂ ਗੁਰੂ ਰਾਮਦਾਸ ਸਾਹਿਬ। ਜਦੋਂ ਅੰਮ੍ਰਿਤਸਰ ਨਗਰੀ ਵਸਾਈ ਗੁਰਦੇਵ ਦੇ ਅਤੇ ਸਿੱਖਾਂ ਦੀ ਪ੍ਰੋਗਰੈਸ ਲਈ ਉਹਨਾਂ ਨੇ ਵੱਡੇ ਵੱਡੇ ਬਿਜ਼ਨਸਮੈਨ, ਵੱਡੇ ਵੱਡੇ ਟੈਕਨੋਕ੍ਰੈਟ, ਵੱਡੇ ਵੱਡੇ ਇੰਜੀਨੀਅਰ ਸਭ ਨੂੰ ਇਨਵਾਈਟ ਕੀਤਾ ਕਿ ਆਓ ਓਪਨ ਯੂਅਰ ਸ਼ਾਪਸ ਇਨ ਅੰਮ੍ਰਿਤਸਰ ਐਂਡ ਅੰਮ੍ਰਿਤਸਰ ਬਿਕੇਮ ਦੀ ਥਰਡ ਲਾਰਜੈਸਟ ਟ੍ਰੇਡ ਸੈਂਟਰ ਆਫ ਅਨਡਿਵਾਈਡਿਡ ਇੰਡੀਆ ਵਿਚ ਇੰਕਲੂਡਿਡ ਪਾਰਟਸ ਆਫ ਚਾਈਨਾ, ਪਨ ਟੋਟਲ ਪਾਕਿਸਤਾਨ, ਬੰਗਲਾਦੇਸ਼, ਬਰਮਾ ਐਂਡ ਆਲ। ਅੰਮ੍ਰਿਤਸਰ ਵਾਜ਼ ਦਾ ਥਰਡ ਲਾਰਜੈਸਟ ਟ੍ਰੇਡ ਸੈਂਟਰ। ਇਟ ਵਾਜ਼ ਆਲ ਡਿਊ ਟੂ ਗੁਰੂ ਰਾਮਦਾਸ ਸਾਹਿਬ। ਕਮਾ ਅਤੇ ਖਰਚ ਕਰ, ਲੇਕਿਨ ਦਿਖਾਵੇ ਲਈ ਨਹੀਂ। ਜਦੋਂ ਗੁਰੂ ਦੇਵੇ ਤਾਂ ਫਿਰ ਆ ਕੇ ਦਸਵੰਧ ਵੀ ਸਫਲਾ ਕਰਨਾ, ਪਿਆਰ ਨਾਲ ਆਖੋ ਸਰ ਨਾ। ਪਰ ਇੱਕ ਬੇਨਤੀ ਕਰਦੇ ਹਾਂ, ਇੱਕ ਪ੍ਰੂਵਨ ਫੈਕਟ ਜੇ ਲਿਖ ਕੇ ਲੈ ਜਾਣਾ ਘਰ, ਲਾਅ ਆਫ ਨੇਚਰ ਦੇ ਨੇਚਰ ਆਪਣਾ ਡਿਊ ਕਵਰ ਕਰ ਲੈਂਦੀ ਹੈ। ਜੇ ਤੁਸੀਂ ਆਪਣੇ ਹੱਥੀਂ ਪਰਮੇਸ਼ਰ ਦਾ ਹਿੱਸਾ, ਗੁਰੂ ਦਾ ਹਿੱਸਾ ਨਹੀਂ ਕੱਢੋਗੇ ਤਾਂ ਸ੍ਰਿਸ਼ਟੀ ਨੇ ਆਪਣਾ ਹਿੱਸਾ ਲੈ ਲੈਣਾ। ਫਿਰ ਇਹ ਨਹੀਂ ਕਹੋ ਸਾਡੇ ਘਰ ਦੁੱਖ ਆ ਗਿਆ ਹੈ, ਖਾਮੋਖਾ ਝਗੜਾ ਪੈ ਗਿਆ, ਕੋਈ ਟਿਕਟ ਮਿਲ ਗਈ, ਕੁਝ ਹੋਰ ਹੋ ਗਿਆ, ਉਹ ਆਲ ਡਿਊ ਸ਼ੇਅਰਸ ਉਹਨੇ ਕਵਰ ਕਰ ਲੈਣੇ। ਬੈਟਰ ਹੈ ਆਪਣੇ ਹੱਥੀਂ ਗੁਰੂ ਦਾ ਹਿੱਸਾ ਗੁਰੂ ਨੂੰ ਦੇ ਦਿਓ। ਇੱਕ ਵਾਰੀ ਦੇ ਕੇ ਤਾਂ ਦੇਖੋ, ਜਿਸ ਕੀ ਵਸ ਪੜੋ ਪਿਆਰ ਨਾਲ, ਜਿਸ ਕੀ ਵਸ ਇਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ। ਲੇਕਿਨ ਨਹੀਂ, ਗੁਰੂ ਦਾ ਜਿਸਲੇ ਕੱਢਣ ਲੱਗਦਾ ਉਸ ਵੇਲੇ ਹੱਥ ਬਹੁਤ ਟਾਈਟ ਹੈ। ਕਿਉਂ ਉਸ ਵੇਲੇ ਹੱਥ ਟਾਈਟ ਹੋ ਜਾਂਦਾ? ਪਾਰਟੀਜ਼ ਕਰਨ ਵੇਲੇ ਤਾਂ ਹੱਥ ਟਾਈਟ ਨਹੀਂ ਹੁੰਦਾ। ਸੱਚਾ ਵੀ ਸੱਚਾਈ ਹੈ ਕਿ ਪਾਰਟੀ ਕਰਦਾ ਅਫੋਰਡ ਨਾ ਵੀ ਕਰ ਸਕਦਾ ਹੋਵੇ, ਲੇਕਿਨ ਪੜੋਸੀ ਨਾਲ ਵੱਡਾ ਮੈਨੂ ਬਣਾਉਣਾ ਹੈ। ਥੋੜ੍ਹਾ ਸੰਤੋਖ ਦਾ ਜੀਵਨ ਤੇਰੇ ਅੰਦਰ ਹੋਵੇ। ਗੁਰਦੇਵ ਕਿਰਪਾ ਕਰ ਰਹੇ ਹਨ, ਅਲਖ ਕਰ ਮੰਗ, ਤੇਰੀਆਂ ਬਖਸ਼ਿਸ਼ਾਂ ਅਨੰਤ ਨੇ। ਪਰ ਤੂੰ ਸਾਹਮਣੇ ਹੋ ਕੇ ਕਿਰਪਾ ਨਹੀਂ ਕਰਦਾ ਤਾਂ ਇਨਸਾਨ ਸਮਝ ਵੀ ਨਹੀਂ ਰਿਹਾ ਕਿ ਤੇਰੀ ਕਿਰਪਾ ਇਸ ਸਵਾਸ ਚੱਲ ਰਿਹਾ, ਉਹਦੀ ਕਿਰਪਾ ਦੀ ਨਿਸ਼ਾਨੀ। ਇਸ ਸੰਗਤ ਵਿੱਚ ਆਏ ਬੈਠੇ ਹਾਂ ਉਹਦਾ ਸ਼ੁਕਰਾਨਾ ਹੈ। ਕਿਸੇ ਦਾ ਇਨਵੀਟੇਸ਼ਨ ਜਾਂਦਾ ਪਿਆਰੀ ਸਾਧ ਸੰਗਤ, ਤੁਹਾਨੂੰ ਆਰ ਐਸ ਪੀ ਵੀ ਕਰ ਰਹੇ ਹਾਂ ਨਾ, ਥੈਂਕ ਯੂ ਫਾਰ ਯੂਰ ਇਨਵੀਟੇਸ਼ਨ। ਅੱਜ ਗੁਰੂ ਨਾਨਕ ਨੇ ਤੁਹਾਨੂੰ ਸੁਨੇਹਾ ਭੇਜਿਆ, ਗੁਰੂ ਕਲਗੀਧਰ ਪਾਤਸ਼ਾਹ ਨੇ ਸੁਨੇਹਾ ਭੇਜਿਆ। ਸਭ ਤੋਂ ਪਹਿਲੇ ਆ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰੋ, ਵਾਹਿਗੁਰੂ ਤੇਰੀ ਕਿਰਪਾ ਹੈ ਤੂੰ ਸੰਗਤ ਵਿੱਚ ਲਿਆ ਹੈ, ਪਿਆਰ ਨਾਲ ਆਖੋ ਸਤਨਾਮ। ਸਰਬੰ ਦਾਤਾ, ਤੂੰ ਸਭ ਦਾ ਦਾਤਾ ਹੈ, ਵੱਡਾ ਦਾਤਾ ਹੈ। ਸਰਬੰ ਗਿਆਤਾ, ਤੇ ਸਭ ਦੇ ਦਿਲਾਂ ਦੀ ਜਾਣਦਾ ਹੈ, ਘੱਟ ਘੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣ। ਸਰਬੰ ਭਾਨੇ, ਸਭ ਦੇ ਅੰਦਰ ਤੇਰਾ ਹੀ ਪ੍ਰਕਾਸ਼। ਇੱਥੇ ਮੈਂ ਇੱਕ ਬੇਨਤੀ ਕਰ ਲੈ, ਕਈ ਵਾਰੀ ਵਿਦਵਾਨ ਜਨ ਜਿੱਥੇ ਪ੍ਰਕਾਸ਼ ਆਉਂਦਾ ਨਾ, ਉੱਥੇ ਫਿਰ ਪਰਮੇਸ਼ਰ ਨੂੰ ਵੀ ਪੜ੍ਹਨੇ ਪੰਕਤੀ, ਸਭ ਮੈਂ ਜੋਤ ਜੋਤ ਹੈ ਸੋਏ। ਅਤੇ ਕਈ ਵਾਰੀ ਪਰਮੇਸ਼ਰ ਦਾ ਮੀਨਿੰਗ ਕਰ ਦੇਣ ਲਾਈਟ। ਮੈਂ ਕਈ ਵਾਰੀ ਟ੍ਰਾਂਸਲੇਸ਼ਨ ਵੀ ਪੜ੍ਹਨਾ ਤਾਂ ਬੜੀ ਹੰਸੀ ਆਉਂਦੀ ਹੈ ਕਿ ਗੋਡ ਇਜ਼ ਲਾਈਟ ਐਂਡ ਗੋਡਸ ਲਾਈਟ ਇਜ਼ ਐਵਰੀਵੇਅਰ। ਸੋਰੀ, ਆਈ ਬੈਕ ਟੂ ਡਿਫਰ, ਇਟ ਇਜ਼ ਨੋਟ ਦੈਟ ਰਾਈਟ ਟ੍ਰਾਂਸਲੇਸ਼ਨ ਔਰ ਇੰਟਰਪ੍ਰੀਟੇਸ਼ਨ। ਪਰਮਾਤਮਾ ਅਗਰ ਲਾਈਟ ਹੈ, ਲਾਈਟ ਦਾ ਤਾਂ ਕੋਈ ਰੰਗ ਵੀ ਹੁੰਦਾ ਹੈ। ਜਿੱਥੇ ਪਰਮਾਤਮਾ ਬਾਣੀ ਦੀ ਪੰਕਤੀ ਹੈ, ਰੂਪ ਨਾ ਰੇਖ ਨਾ ਰੰਗ ਵਿੱਚ ਰਹਿ ਗੁਣ ਤੇ ਪ੍ਰਭ, ਇੱਥੇ ਪ੍ਰਕਾਸ਼ ਤੋਂ ਮਤਲਬ ਗਿਆਨ ਹੈ, ਲਾਈਟ ਆਫ ਨੌਲੇਜ, ਗਿਆਨ ਪ੍ਰਕਾਸ਼। ਜਿੱਥੇ ਵੀ ਪ੍ਰਕਾਸ਼ ਸ਼ਬਦ ਆਇਆ ਪਰਮੇਸ਼ਰ ਵਾਸਤੇ, ਉਹ ਗਿਆਨ ਦੀ ਪ੍ਰਥਾਇਆ ਹੈ, ਗਿਆਨ ਪ੍ਰਕਾਸ਼। ਜਿਵੇਂ ਬਾਣੀ ਜਿੱਥੇ ਜਿੱਥੇ ਵੇਦ ਆਇਆ ਨਾ, ਵੇਦ ਦਾ ਮਤਲਬ ਚਾਰ ਗ੍ਰੰਥਾਂ ਨਾਲ ਨਹੀਂ ਹੈ, ਹੈ ਜਿੱਥੇ ਚਾਰ ਗ੍ਰੰਥਾਂ ਨਾਲ ਹੈ ਉੱਥੇ ਵੇਦ ਕਿਤੇਬ ਇਕੱਠਾ ਹੈ। ਕਿਤੇਬ ਭਾਵ ਇਸਲਾਮ ਦੀਆਂ ਚਾਰ ਗ੍ਰੰਥ, ਬਾਈਬਲ, ਤੋਰਾਤ, ਇਸਲਾਮ ਦੇ ਬ੍ਰਾਂਚਿਸ ਨੇ ਨਾ, ਜਾਂ ਕ੍ਰਿਸਚੈਨਿਟੀ ਦੀਆਂ ਬ੍ਰਾਂਚਿਸ ਨੇ ਕਹਿ ਲਓ। ਹਜ਼ਰਤ ਈਸਾ ਨੂੰ ਮੁਸਲਮਾਨ ਲੋਕ ਪੈਗੰਬਰ ਦਾ ਅਵਤਾਰ ਮੰਨਦੇ ਨੇ, ਹਜ਼ਰਤ ਈਸਾ ਉਲ ਇਸਲਾਮ, ਇਹ ਉਹਦੀਆਂ ਬ੍ਰਾਂਚਿਸ ਨੇ। ਤੋਰਾਤ, ਬਾਈਬਲ, ਅੰਜੀਲ, ਕੁਰਾਨ, ਇਹ ਚਾਰ ਗ੍ਰੰਥਾਂ ਨੂੰ ਕਹਿੰਦੇ ਨੇ ਕਿਤੇਬਾਂ। ਜਿੱਥੇ ਵੇਦ ਅਤੇ ਕਿਤੇਬ ਇਕੱਠਾ ਹੈ ਉੱਥੇ ਚਾਰ ਵੇਦਾਂ ਨਾਲ ਜ਼ਿਕਰ ਹੈ, ਆਸਾ ਦੀ ਵਾਰ ਵੀ ਚਾਰ ਵੇਦਾਂ ਦਾ ਜ਼ਿਕਰ ਹੈ। ਲੇਕਿਨ ਜਿੱਥੇ ਅਦਰਵਾਈਜ਼ ਵੇਦ ਸ਼ਬਦ ਆਇਆ, ਜਿਵੇਂ ਐਹਰਨ, ਮਤ, ਵੇਦ, ਹਥਿਆਰ, ਬਾਣੀ, ਬ੍ਰਹਮਾ, ਵੇਦ, ਉੱਥੇ ਵੇਦ ਤੋਂ ਭਾਵ ਹੈ ਗਿਆਨ।
ਜਿੱਥੇ ਜਿੱਥੇ ਪ੍ਰਕਾਸ਼ ਸ਼ਬਦ ਆਇਆ ਗਿਆਨ, ਵੇਦ ਅਧਿਆਤਮ ਦਾ ਸ਼ਬਦ ਹੈ, ਵੇਦ ਦਾ ਆਖਰੀ ਅਰਥ ਹੈ ਗਿਆਨ, ਅਧਿਆਤਮ ਦੇ ਗ੍ਰੰਥ ਪੜ੍ਹੋਗੇ ਸਮਝ ਆ ਜਾਏਗੀ ਵੇਦ ਦਾ ਅਰਥ ਹੈ ਗਿਆਨ। ਗੁਰਦੇਵ ਕਿਰਪਾ ਕਰਦੇ ਨੇ ਬਾਣੇ, ਸਭ ਨੂੰ ਪ੍ਰਕਾਸ਼ ਦੇਣ ਵਾਲਾ ਵਾਹਿਗੁਰੂ ਤੂੰ ਆਪ ਹੈ, ਸਰਬੰਗ ਮਾਨੇ ਸਭ ਨੂੰ ਵਡਿਆਈਆਂ ਦੇਣ ਵਾਲਾ ਵੀ ਆਪ ਹੈ, ਕਿਆ ਨਾ ਦਾ ਕੁਛ ਸਤਨਾਮ, ਜਿਦੇ ਵਡਿਆਈ ਤਾਂ ਤੇਰੀ ਵਡਿਆਈ, ਵਡਿਆਈ ਉਹ ਜੋ ਸਤਿਗੁਰ ਦਵੇ ਸੰਸਾਰ, ਅੱਜ ਵਡਿਆਈਆਂ ਦੇਗਾ ਕੱਲ ਮਜ਼ਾਕ ਵੀ ਉਡਾਏਗਾ, ਅੱਜ ਤੇਰੀ ਵਾਹ ਵਾਹ ਕਰੇਗਾ ਸੰਸਾਰ, ਕੱਲ ਗੱਲਾਂ ਵੀ ਤੇਰੀਆਂ ਕਰੇਗਾ। ਜਿਹੜੇ ਤੁਹਾਡੇ ਫੰਕਸ਼ਨਾਂ 'ਤੇ ਆਉਂਦੇ ਨਾ, 80% ਨਹੀਂ 95% ਲੋਕ ਘਰ ਜਾ ਕੇ ਗੱਲਾਂ ਕਰਦੇ, ਬੜਾ ਦਿਖਾਵਾ ਕਰ ਰਹੇ, ਅਤੇ ਮੂੰਹ 'ਤੇ ਕਹਿਣਗੇ ਵਾਹ ਵੀ ਵਾਹ ਬੜਾ ਵਧੀਆ ਕੀਤਾ ਜੀ, ਮੂੰਹ 'ਤੇ ਕਹਿਣਗੇ ਬੜੀ ਵਧੀਆ ਗੱਡੀ ਲਈ ਹੈ, ਬੜਾ ਵਧੀਆ ਮਕਾਨ ਬਣਾਇਆ, ਘਰ ਜਾ ਕੇ ਕਹਿਣਗੇ ਲੈ ਕੀ ਫਰਕ ਪੈਂਦਾ, ਬੈਂਕ ਤੋਂ ਲੋਨ ਲੈ ਲਿਆਉਣਾ। ਸੰਸਾਰ ਦੀ ਵਾਹ ਵਾਹ ਵੀ ਕੌਡੀ ਦੀ, ਸੰਸਾਰ ਦੀ ਨਿੰਦਾ ਵੀ ਕੌਡੀ ਦੀ, ਸੰਸਾਰ ਆਪ ਕੀ ਹੈ, ਕੌਡੀ ਹੈ। ਮਿੱਟੀ ਮਿੱਟੀ ਨੂੰ ਕੀ ਦੇ ਰਹੀ ਹੈ, ਮਿੱਟੀ ਦੇ ਰਹੀ ਹੈ। ਵਡਿਆਈ ਉਹ ਜੋ ਸਤਿਗੁਰ ਦੇ ਵਡਿਆਈ ਤਾਂ ਤੇਰੀ ਵਡਿਆਈ, ਸੰਸਾਰ ਦੀਆਂ ਵਡਿਆਈਆਂ ਨਾਲ ਕੁਝ ਨਹੀਂ, ਅੱਜ ਸੰਸਾਰ ਵਡਿਆਈਆਂ ਦੇਗਾ ਕੱਲ ਵੱਟੇ ਵੀ ਸੰਸਾਰ ਮਾਰੇਗਾ, ਅੱਜ ਵੱਟੇ ਮਾਰੇਗਾ ਕੱਲ ਫੁੱਲ ਵੀ ਦੇਗਾ, ਪਿਆਰ ਨਾਲ ਆਖੋ ਸਤਿਗੁਰ, ਕਿਉਂਕਿ ਪਲ ਪਲ ਬਦਲਦਾ ਹੈ। ਉਹੀ ਵਿਅਕਤੀ ਦੋਸਤ ਬਣ ਜਾਂਦੇ ਨੇ, ਉਹੀ ਦੁਸ਼ਮਣ ਬਣ ਜਾਂਦੇ ਨੇ, ਪਤਾ ਲੱਗਦਾ ਫਿਰ 4 ਦਿਨ ਬਾਅਦ ਫਿਰ ਦੋਸਤ ਬਣ ਗਏ। ਸੱਚਾਈ ਉਹ ਪਰਮੇਸ਼ਵਰ, ਉਹ ਗੁਰੂ, ਖੁਸ਼ ਲੈਣਾ ਕਰਨਾ ਗੁਰੂ ਨੂੰ ਖੁਸ਼ ਕਰੋ, ਗੁਰੂ ਖੁਸ਼ ਹੋ ਗਿਆ। ਗੁਰਦੇਵ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਜਿਹਨੇ ਇੱਕ ਵਾਰੀ ਗੁਰੂ ਨਾਨਕ ਨੂੰ ਖੁਸ਼ ਕਰ ਲਿਆ, ਗੁਰੂ ਨਾਨਕ ਨੇ ਸੰਸਾਰ ਕੋਲ ਉਹਦੀ ਪੂਜਾ ਕਰਾਈ ਹੈ। ਪਿਆਰ ਨਾਲ ਆਖੋ ਸਤਨਾਮ, ਕਿਸੇ ਘਰ ਵਿੱਚ ਬਿਰਲੇ ਟਾਟੇ ਦੀ ਫੋਟੋ ਨਹੀਂ ਲਾਈ, ਕਿਸੇ ਦੀ ਪਰਸਨਲ ਰਿਸ਼ਤੇਦਾਰੀ ਹੋਏਗੀ ਲਾਈ ਹੈ ਫੋਟੋ, ਅਤੇ ਗੁਰੂ ਨਾਨਕ ਦੇ ਪੁਜਾਰੀਆਂ ਦੀ, ਕਿਸੇ ਸੰਤਾਂ ਦੀ, ਕਿਸੇ ਮਹਾਂਪੁਰਸ਼ਾਂ ਦੀ ਲਗਾਈ। ਗੁਰਦੇਵ ਬਖਸ਼ਿਸ਼ ਕਰਦੇ ਹਨ, ਸਰਬੰਗ ਭਾਣੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ, ਸਭ ਦੇ ਪ੍ਰਾਣਾਂ ਦਾ ਆਧਾਰ ਵਾਹਿਗੁਰੂ ਤੂੰ ਆਪ ਹੈ, ਸਰਬੰਗ ਪ੍ਰਾਣੰਗ ਸਭ ਨੂੰ ਸਮਰੱਥ ਦੇਣ ਵਾਲਾ, ਸ਼ਕਤੀ ਦੇਣ ਵਾਲਾ ਵਾਹਿਗੁਰੂ ਤੂੰ ਆਪ ਹੈ, ਸਰਬੰਗ ਭੁਗਤਾ ਸਭ ਦਾ ਵਿਨਾਸ਼ ਕਰਨ ਵਾਲਾ ਵਾਹਿਗੁਰੂ ਤੂੰ ਆਪ ਹੈ, ਸਰਬੰਗ ਜੁਗਤਾ ਵਿਨਾਸ਼ ਕਿਸੇ ਵਿਰੋਧ ਕਰਕੇ ਨਹੀਂ, ਇਹ ਸ੍ਰਿਸ਼ਟੀ ਦਾ ਨਿਯਮ ਹੈ, ਤੂੰ ਆਪ ਸਭ ਵਿੱਚ ਜੁੜਿਆ ਹੋਇਆ। ਕਿਤੇ ਇਹ ਡਰ ਲੱਗ ਜਾਏ ਕਿ ਪਰਮਾਤਮਾ ਵਿਨਾਸ਼ ਕਰਦਾ, ਪਰਮਾਤਮਾ ਦੀ ਤੁਸੀਂ ਰਚਨਾ, ਜਨਮ ਮਰਨ ਇੱਕ ਖੇਡ ਬਣਾਇਆ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਨਹੀਂ ਬਣਾਇਆ। ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ, ਸਭ ਲਈ ਗਿਆਨ ਸਰੂਪ ਤੇ ਸਭ ਦਾ ਪੂਜਨ ਯੋਗ ਵਾਹਿਗੁਰੂ ਤੂੰ ਆਪ ਹੈ, ਸਰਬੰਗ ਭੇਵੰਗ ਤੇ ਸਭ ਤੋਂ ਓਲੇ ਹੈ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਸਰਬੰਗ ਕਾਲੇ ਸਭ ਦੀ ਮੌਤ ਵੀ ਵਾਹਿਗੁਰੂ ਤੂੰ ਆਪ ਹੈ, ਸਰਬੰਗ ਪਾਲੇ ਤੇ ਸਭ ਨੂੰ ਪਾਲਣ ਵਾਲਾ ਵੀ ਤੂੰ ਆਪ। ਸਰਬੰਗ ਰੁਆਲ ਛੰਦ, ਅਗਲਾ ਛੰਦ ਹੈ ਰੁਆਲ ਛੰਦ। ਗੁਰਦੇਵ ਕਿਰਪਾ ਕਰਦੇ ਨੇ, ਇਹ ਹੁਣ ਛੰਦ ਦੀ ਚਾਲ ਬਦਲ ਜਾਏਗੀ ਪਿਆਰੀ ਸਾਧ ਸੰਗਤ। ਜਾਪ ਸਾਹਿਬ ਦਾ ਪਾਠ ਹੈ, ਚਾਲ ਨਾਲ ਪੜਾਂਗੇ ਨਾ ਬਹੁਤ ਆਨੰਦ ਆਏਗਾ। ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ, ਸਰਬ ਮਾਨ ਤ੍ਰੀਮਾਨ ਦੇਵ ਅਭੇਵ ਆਦ ਓਦਾਰ, ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਕਾਰ, ਜਤ ਸਤਰ ਬਿਰਾਜ ਹੀ ਅਵਧੂਤ ਰੂਪ ਰਸਾਲ, ਨਾਮ ਥਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ, ਆਦ ਪੁਰਖ ਉਦਾਰ ਮੂਰਤ ਜੋਨ ਆਦ ਸੇਖ, ਦੇਸੋ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ, ਜਤ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਚਾਲ ਹੈ ਛੰਦ, ਚਾਲ ਵਿੱਚ ਪੜੋਗੇ ਪਾਠ ਕਦੋਂ ਸ਼ੁਰੂ ਹੋਇਆ ਤੇ ਕਦੋਂ ਅੰਤ ਹੋ ਗਿਆ, ਦਿਲ ਕਰੇਗਾ ਇੱਕ ਪਾਠ ਜਾਪ ਸਾਹਿਬ ਦਾ ਹੋਰ ਕਰ ਲਈ। ਸਵਈਏ ਜਾਪ ਸਾਹਿਬ, ਇਹ ਚਾਲ ਵਿੱਚ ਪੜਦਾ ਨਹੀਂ, ਅਭਿਆਸ ਚਾਹੀਦਾ, ਧੀਰੇ ਧੀਰੇ ਅਭਿਆਸ ਹੋ ਜਾਏਗਾ, ਪਾਠ ਸ਼ੁੱਧ ਵੀ ਹੋ ਜਾਏਗਾ। ਗੁਟਕਾ ਸਾਹਮਣੇ ਰੱਖ ਕੇ ਕਰੋ, ਬਹੁਤ ਆਨੰਦ ਹੈ, ਇੱਕ ਜੋਸ਼ ਆਉਂਦਾ। ਇਹ ਡਿਪਰੈਸ਼ਨ ਦਾ ਇਲਾਜ ਹੈ ਜਾਪ ਸਾਹਿਬ, ਜਿਹਨੂੰ ਕੋਈ ਘਬਰਾਹਟ ਆਉਂਦੀ ਵੇ, ਡਿਪਰੈਸ ਹੁੰਦਾ ਮਨ, ਕਿਸੇ ਉਦਾਸੀ ਹੋਵੇ, ਪਾਠ ਜਾਪ ਸਾਹਿਬ ਦਾ ਕਰ ਲੈ, ਸੋਈਆਂ ਦਾ ਕਰ ਲੈ। ਦੀਨਨ ਕੀ ਪ੍ਰਤਪਾਲ ਕਰੇ ਨੇ ਸੰਤ ਉਬਾਰ ਗਨੀਮਨ ਗਾਰੇ, ਪਛ ਪਤੂ ਨਗਨਾ ਸਰਬ ਸਮੇਂ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲਮੇ ਥਲਮੇ ਪਲਮੇ ਕਲਕੇ ਨਹੀਂ ਕਰਮ ਵਿਚਾਰੇ, ਦੀਨ ਦਿਆਲ ਦਿਆ ਨੇ ਦੋਖਨ ਦੇਖਤ ਹੈ ਪ੍ਰਦੇਸ ਨਾ ਹਾਰੇ, ਦਾਹਤ ਹੈ ਦੁੱਖ ਦੋਖਨ ਕੁਰਦਲ ਦੁੱਜਣ ਕੇ ਪਲਮੇ ਦਲ ਡਾਰੇ, ਖੰਡ ਅਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪ੍ਰੀਤ ਸਵਾਰੇ, ਪਾਦ ਨਾ ਪਾਏ ਸਕੇ ਪਦਮਾਪਦ ਰਿਭੇਦ ਕਤੇ ਬਭੇਦ ਉਚਾਰੇ, ਰੋਜੀ ਹੀ ਰਾਜ ਬਿਲੋਕਤ ਰਾਗਤ ਰਾਜਨ ਰੋਖ ਰੁਹਾਨ ਕੀ ਰੋਜੀ ਨਾ ਤਾਰੇ। ਜੋਸ਼ ਆ ਜਾਏ, ਹੈ ਉਸਤਤੀ ਪਰਮੇਸ਼ਰ ਦੀ, ਸਾਰੀ ਉਸਤਤੀ ਹੈ, ਲੇਕਿਨ ਅੰਦਰ ਦੀ ਅਵਸਥਾ ਚੜ੍ਹਦੀ ਕਲਾ ਚ ਪਿਆਰ ਨਾਲ ਆਖੋ ਸਤਨਾਮ। ਗੁਰਦੇਵ ਕਿਰਪਾ ਕਰ ਰਹੇ ਹਨ, ਆਦ ਰੂਪ ਹੇ ਪਰਮੇਸ਼ਰ ਤੂੰ ਆਦਿ ਤੋਂ ਹੈ, ਆਦਿ ਕਹਿੰਦੇ ਬਿਗਨਿੰਗ, ਯੂ ਆਰ ਦੇਅਰ ਸਿੰਸ ਬਿਗਨਿੰਗ। ਅਨਾਦ ਮੂਰਤ, ਤੇਰਾ ਜੋ ਵਜੂਦ ਹੈ ਆਦਿ ਤੋਂ ਹੈ, ਰੂਪ ਤੋਂ ਭਾਵ ਵਜੂਦ ਹੈ, ਉਂਝ ਉਹਦਾ ਕੋਈ ਰੂਪ ਨਹੀਂ ਹੈ।
अनाद भाव जिदा को आद भी नहीं है, क्योंकि जिदा आद मनांगे तो फिर उहदा अंत भी हुंदा है। प्यार नाल आखो सर, गॉड इज विदाउट बिगनिंग, अनाद मूर्त, अजोन पुरख अपार। जोन कहंदे ने माता दे गर्भ नूं, पाछा जोनी विच नहीं है, पुरख भाव पूरिया होया। ऐसा ना समझ लेना कि उहदा वजूद ही नहीं है। गॉड इज ए लिविंग एंटिटी, पुरख भी प्रिवेडिंग, जिस ना करता पुरख, द क्रिएटर हु इज प्रिवेडिंग इन इज क्रिएशन। करता पुरख दे असं अर्थ करने हैं क्रिएटर। हाँ, बच्चों में सिखाने लिए बहुत है, लेकिन वड्डियां वास्ते करता पुरख, जिस मैं सतनाम दे अर्थ किए थे ना, ट्रू बीइंग। गॉड इज अल्टीमेट ट्रुथ। देर आर टू टाइप्स ऑफ ट्रुथ, वन इज सब्जेक्टिव ट्रुथ, वन इज अल्टीमेट ट्रुथ। गॉड इज अल्टीमेट ट्रुथ। करता पुरख का मतलब है करता, क्रिएटर। पुरख का भाव है पूरिया होया भाव, ऑल प्रिवेडिंग, द क्रिएटर हु इज ऑल प्रिवेडिंग। इतने भी पातशाह ही गल इशारा दे रहे हैं अजोन, पर पुरख भाव प्रिवेडिंग है, अपार अपार, सब पासे वही समाया है। सर्वमान, सारे उन्हें पूजते हैं। त्रिमान, तीनों लोगों के लोग पूजते हैं, केवल ए नहीं देवते भी पूजते हैं। सर्वमान त्रिमान देव अभेव आद उदा, पर वह भेद रहित है, उसका भेद नहीं जानिया जा सकता। आद उदार और शुरू तो ही दयालु सुभाव है। प्यार ना लाग खुश करना, सर्व पालक, सब की पालना करने वाला, सर्व घालक, विनाश करने वाला भी वही है। सर्व को उनकाल, सारे की मौत रूपी परमात्मा आप है। जत्र तत्र विराज ही अवधूत रूप प्रसाद, इथे उथे हर जगह अवधूत भाव वो माया तो रहत है। अवधूत कहने जेड़ा व्यक्ति माया तो उच्चे, गुरु नानक देव जी ने कहा ना चरपट से दिन, दुनिया सागर दुस्तर कहिए किव कर पाइए पारो, चरपट बोले औधु नानक देहो सच्चा विचार। चरपट सिद्ध आया गुरु नानक को, कहना पाशा दुनिया बड़ा दुस्तर भाव, दुस्तर मीन्स टफ, संसार जीना आसान नहीं है। बाणी नाल जुड़ जाओगे जीवन आसान हो जाएगा। जो स्ट्रेस है ना साडू, यह साडा सैल्फ क्रिएटिड है, क्योंकि जिस पाठ की गल आती है असं कहना टाइम नहीं है, कभी असं कैलकुलेट ही नहीं किया कि अस वेस्टेज ऑफ टाइम किन्ना करना, इसलिए स्ट्रैस बढ़ता है। असं जिन्हिया गल्लां ज्यादा करने संसार नाल, उल्टा होर स्ट्रैस बढ़ता है। कहता मैन स्पेंड हाफ द टाइम इन शोइंग ऑफ पीपल वट ही इज नॉट, एंड स्पेंड हाफ द टाइम इन हाइडिंग वट ही इज। असं अपनी छुपा अद्धा समा अपनी सच्चाई छुपाने से ला दें, तो बाकी का अद्धा वो दिखाने से ला दें जो उससे नहीं है। बट वॉट वट वी आर ट्राइंग टू प्लीज, आर वी ट्राइंग टू प्लीज एनी बडी, बैट वी प्लीज योर गॉड एंड ही नोज एवरीथिंग। असं आपसे पढ़ते हैं कट कट के अंतर की जानत, पढ़ो प्यार नाल, कट कट के अंतर की जानत, भले बुरे की तीर पछाण। साढ़े दिल की जानता है, कट कट के अंतर की जानत। गुरुदेव कृपा कार्य ने सर्व को पुनकाल, जत्र तत्र विराजी अवधूत रूप रसाल। चटपट कहता पातशाह ये बड़ा टफ है, किवें पार उतरीए, तो गुरु नानक ने किन्ना मान दिता। देखो एक सवाल ही आया, गुरु नानक को सीखो रिलेशनशिप, रिलेशनशिप। देखो बाणी में हर सब्जेक्ट को लिया है। मैंने एक मंदिर च लै गया एक महापुरुष, उथे तो प्यार वाला परिवार सी, कहन लगे मंदिर च कथा पाल जी थोड़ी देर तुम भी कथा करो। मैंने समझ नहीं आई मैं की करा, फिर मैं उन्होंने एक सवाल किया, मैं कह तुम श्री कृष्ण महाराज की मूर्ति लगाई, श्री कृष्ण महाराज के जीवन चार स्त्रियां आई, द्रौपदा जी, सतभामा जी, रुक्मणी जी, ते राधा जी। राधा जी की तुसी पूजा करते हो, रुक्मणी श्री कृष्ण महाराज की महाराणी सी, इन्हां दे चारां नाल श्री कृष्ण महाराज का प्यार सी, पर इन्हां चारां दे प्यार च फर्क की सी कि राधा जी की तुसी पूजा करते हो, रुक्मणी जी नूं तुसी पत्नी कहंदे हो, की फर्क? किसे कोल कोई जवाब नहीं। मैं क्या आओ, मैं तुहानूं गुरबाणी के आधार पर दसना प्यार की अवस्था। चारों प्यार कर दिया, पर प्यार की अवस्था की है? आसा की वार दे, श्री गुरु अंगद साहब के श्लोक पढ़ लो, चारों प्यार चीजा पता लग जाएगी। प्यार ना लग खुश कर, गुरबाणी टॉक्स अबाउट रिलेशनशिप वेरी माइन्यूटली। पिता का संबंध पुत्र ना कैसा होना चाहिए? गुरुदेव कहते हैं पूत काहे जगरत संग बाप, जिनके जने बडीरे तुम हो तिन संग जगरत पाप।
ਚੀਜ਼ਾਂ ਦਿੰਦੀਆਂ ਨਾ ਤੈਨੂੰ, ਮਾਂ ਬਾਪ ਨਾਲ ਝਗੜਾ ਨਹੀਂ ਕਰਨਾ, ਪਿਆਰ ਨਾਲ ਖੁਸ਼ ਕਰਨਾ, ਇੱਕ ਰਿਲੇਸ਼ਨਸ਼ਿਪ। ਪਤੀ ਪਤਨੀ ਦਾ ਰਿਸ਼ਤਾ ਕੈਸਾ ਹੋਵੇ, ਦੋਸਤ ਦੋਸਤ ਦਾ ਰਿਸ਼ਤਾ ਕੈਸਾ ਹੋਵੇ, ਗੁਰੂ ਕੋਲ ਪੁੱਛੋ ਦੋਸਤ ਕੈਸਾ ਹੋਵੇ। ਰੋਜ਼ ਆਸਾ ਦੀ ਵਾਰ ਦਾ ਕੀਰਤਨ ਤੁਸੀਂ ਕਰਦੇ ਹੋ। ਗੁਰਦੇਵ ਸਮਝਾਉਂਦੇ ਨੇ, ਕਹਿੰਦੇ ਦੋ ਨਾਲ ਦੋਸਤੀ ਨਾ ਕਰੀ, ਇੱਕ ਮੂਰਖ ਦੋਸਤ ਨਾ ਬਣਾਈ, ਇੱਕ ਬਹੁਤ ਵੱਡੇ ਆਦਮੀ ਨੂੰ ਦੋਸਤ ਨਾ ਸਮਝੀ। ਕਲੀਅਰ? ਨਾਲ ਅਣੇ ਦੋਸਤੀ ਵਾਡਾ ਰੂਸਿਓ ਨੇ, ਪਾਣੀ ਅੰਦਰ ਲੀਕ ਜਿਓ ਇਸਦਾ ਥਾਂ ਉਹਨਾਂ ਤੇ। ਪਾਤਸ਼ਾਹ ਕਹਿੰਦੇ ਪੱਥਰ ਤੇ ਲਕੀਰ ਤਾਂ ਬੜੀ ਪੱਕੀ ਹੁੰਦੀ ਹੈ, ਰੇਤ ਤੇ ਲਕੀਰ ਵੀ ਥੋੜ੍ਹੀ ਦੇਰ ਟਿਕਦੀ ਹੈ, ਪਰ ਪਾਣੀ ਦੇ ਇੱਧਰੋਂ ਲਕੀਰ ਮਾਰੋ ਉੱਧਰ ਖਤਮ। ਕਹਿੰਦੇ ਮੂਰਖ ਦੀ ਦੋਸਤੀ ਅਤੇ ਵੱਡੇ ਆਦਮੀ ਦੀ ਦੋਸਤੀ ਇੰਝ ਹੀ ਆ। ਇਹ ਦੋ ਦੋਸਤ ਨਾ ਬਣਾਈ, ਫਿਰ ਕਿਹੜਾ ਬਣਾਈ? ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੋ ਸਾਜਨ ਮੇਰਾ ਮਨ ਚਾਹੇ ਆਦ ਮਦ ਜੋ ਅੰਤ ਨੇ ਪਾਏ। ਟੂੰਡ ਸਜਣ ਸੰਤ ਪੱਕਿਆਂ ਕਚੜਿਆਂ ਸੋ ਤੋੜ, ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਏ ਛੋੜ। ਰਿਲੇਸ਼ਨਸ਼ਿਪ ਰਿਸ਼ਤਾ ਕਿਵੇਂ ਬਣਾਉਣਾ ਹੈ, ਕਿਵੇਂ ਨਿਭਾਉਣਾ ਹੈ? ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਂਹ ਨਾ ਛੋੜੀਏ। ਇਹ ਅਵਸਥਾ ਹੋਵੇ, ਪਿਆਰ ਪਾ ਲਿਆ ਤੇ ਪਾ ਲਿਆ, ਐਕਸੈਪਟ ਦਾ ਪਰਸਨ ਇਨ ਟੋਟਲ। ਕਮੀਆਂ ਕਿਹਦੇ 'ਚ ਨਹੀਂ ਹੁੰਦੀਆਂ, ਅਤੇ ਕਮੀਆਂ ਹੀ ਲੱਭਦੇ ਰਹਿੰਦੇ। ਮੈਂ ਤਾਂ ਹੈਰਾਨ ਹੁੰਦਾ, ਚਾਰ ਦੋਸਤ ਨੇ ਇੱਕ ਵਿਚਕਾਰ ਨਹੀਂ ਬੈਠਾ, ਬਾਕੀ ਦੇ ਤਿੰਨ ਉਹਦੀਆਂ ਗੱਲਾਂ ਕਰਨਗੇ ਵੀ ਇਹ ਚੰਗਾ ਨਹੀਂ, ਉਹਦੀ ਇਹ ਕਮੀ, ਉਹ ਇੰਝ ਕਰਦਾ, ਉਹ ਇੰਝ ਕਰਦਾ। ਅਤੇ ਜਿਸ ਦਿਨ ਉਹ ਨਹੀਂ ਆਉਂਦਾ, ਦੂਜਾ ਕੋਈ ਨਹੀਂ ਆਉਂਦਾ, ਉਸ ਦਿਨ ਬਾਕੀ ਦੇ ਤਿੰਨ ਉਹਦੀ ਗੱਲਾਂ ਕਰਦੇ। ਇਟ ਮੀਨਸ ਜਿਹੜਾ ਵੀ ਐਬਸੈਂਟ ਹੈ ਬਸ ਉਹ ਵਿਕਟਿਮ ਬਣ ਗਿਆ ਗੌਸਿਪ ਦਾ। ਪਰਪਸ ਇਜ਼ ਨਾਟ ਟੂ ਕ੍ਰਿਟੀਸਾਈਜ਼ ਔਰ ਐਪਰੀਸ਼ੀਏਟ ਐਨੀਬਡੀ, ਜਸਟ ਟੂ ਗੌਸਿਪ, ਜਸਟ ਵੇਸਟ ਆਫ ਟਾਈਮ ਐਂਡ ਐਨਰਜੀ। ਵਟ ਫੋਰ? ਸਵਾਰਥ ਬੜੇ ਲਿਮਿਟਿਡ ਨੇ, ਹਮ ਆਦਮੀਆਂ ਇੱਕ ਦਮੀ, ਦਮ ਆਇਆ ਤੇ ਆਦਮੀ, ਨਹੀਂ ਤੇ ਮਿੱਟੀ। ਵਾਈ ਵੇਸਟ ਦੀ ਸਵਾਸ? ਸਵਾਸ ਸਵਾਸ ਹਰ ਭਜਨ ਕਰ, ਬਿਰਥਾ ਸਵਾਸ ਮਤ ਖੋਏ, ਕੇ ਜਾਣਾ ਕਿ ਅੰਤ ਕਾ ਇਹੀ ਸਵਾਸ ਹੀ ਹੋਏ। ਫਿਰ ਤੁਸੀਂ ਕਹੋਗੇ ਜੀ ਕੰਮ ਕਿਵੇਂ ਕਰੀਏ? ਪਾਤਸ਼ਾਹ ਨੇ ਕੰਮ ਕਰਨ ਨੂੰ ਮਨਾ ਨਹੀਂ ਕੀਤਾ, ਪਾਤਸ਼ਾਹ ਤਾਂ ਕਹਿੰਦੇ ਨੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਦੁਕਾਨ ਤੇ ਬੈਠ ਪਰ ਇੰਝ ਬੈਠ ਕੇ ਮੈਂ ਚੌਕੀਦਾਰ ਹਾਂ ਜਿਵੇਂ ਉਹ ਬੈਠੇ ਨੇ। ਜ਼ਰਾ ਦੋ ਰੁਪਈਏ ਐਕਸਟਰਾ ਉਹਨਾਂ ਕੋਲ, $2 ਐਕਸਟਰਾ ਖਰਚ ਕਰਵਾ ਕੇ ਦਿਖਾਓ ਗੁਰਦੁਆਰੇ ਦੇ ਖਜ਼ਾਨੇ ਵਿੱਚੋਂ। ਨਹੀਂ ਕਰਨਗੇ, ਜੇ ਵਿੱਚ $5 ਦੇ ਦੇਣਗੇ, ਕਹਿਣਗੇ ਗੁਰਦੁਆਰੇ ਦਾ ਮੈਂ $2 ਵੇਸਟ ਨਹੀਂ ਹੋਣ ਦੇਣੇ, ਕਿਉਂਕਿ ਚੌਕੀਦਾਰੀ ਪਤਾ ਹੈ ਗੁਰੂ ਦਾ ਖਜ਼ਾਨਾ। ਅਤੇ ਜੇ ਸਾਰਾ ਹੀ ਗੁਰੂ ਦਾ ਖਜ਼ਾਨਾ ਸਮਝ ਲਵੇ ਕਿ ਮੈਂ ਤਾਂ ਦੁਕਾਨ 'ਤੇ, ਬਿਜ਼ਨਸ 'ਚ, ਘਰ ਵਿੱਚ ਚੌਕੀਦਾਰ ਬੈਠਾ, ਸਭ ਕੁਝ ਗੁਰੂ ਦਾ ਹੈ, ਫਿਰ ਕਦੀ ਕੋਈ ਨਜਾਇਜ਼ ਖਰਚ ਨਹੀਂ ਹੋਏਗਾ, ਕਦੀ ਕਿਸੇ ਬੱਚੇ ਦੀ ਜ਼ਰੂਰਤ ਨਹੀਂ ਪਏਗੀ ਆ ਕੇ ਬਾਪ ਕੋਲੋਂ $50 ਮੰਗੇ ਕਿ ਮੈਂ ਪਾਰਟੀ 'ਤੇ ਵੇਸਟ ਕਰ ਲੈਣ। ਠੀਕ ਹੈ, ਅਸੀਂ ਸੰਸਾਰ ਹੀ ਜਾਣਾ ਹੈ ਨਹੀਂ ਕਿ ਕਿਸੇ ਪਾਰਟੀ ਜਾਣਾ ਪਾਪ ਹੈ, ਕਿਸੇ ਫੰਕਸ਼ਨ 'ਤੇ ਜਾਣਾ ਪਾਪ ਹੈ, ਲੇਕਿਨ ਵੇਸਟਫੁਲ ਐਕਸਪੈਂਡੀਚਰ ਕਦੀ ਵੀ ਇਨਸਾਨ ਨਹੀਂ ਕਰੇਗਾ, ਪ੍ਰੋਡਕਟਿਵ ਐਕਸਪੈਂਡੀਚਰ ਹੋਏਗਾ ਗੁਰੂ ਦਾ ਸਮਝ ਕੇ ਕਰੇਗਾ। ਤੁਸੀਂ ਚੌਕੀਦਾਰ ਹਾਂ, ਅਸੀਂ ਮਾਲਕ ਨਹੀਂ ਹਾਂ, ਪਰ ਅਨਫੋਰਚੁਨੇਟਲੀ ਘਰ ਬਣਾਉਂਦੇ ਹਾਂ, ਗੁਰੂ ਦਾ ਕਮਰਾ ਦੇ ਛੋਟਾ ਜਿਹਾ ਉਹ ਗੁਰੂ ਦਾ ਕਮਰਾ, ਛੋਟਾ ਰੱਖੋ ਜਾਂ ਵੱਡਾ ਰੱਖੋ ਵੀ ਮੈਨੇ ਨਹੀਂ, ਗੁਰੂ ਨੂੰ ਕੋਈ ਵੱਡੀ ਜਗ੍ਹਾ ਚਾਹੀਦੀ, ਗੁਰੂ ਨੂੰ ਤੁਹਾਡੇ ਦਿਲ ਵਿੱਚ ਜਗ੍ਹਾ ਚਾਹੀਦੀ ਹੈ, ਘਰ ਵਿੱਚ ਦੀ ਗੱਲ ਨਹੀਂ ਹੈ। ਲੇਕਿਨ ਕਦੀ ਆਪਣੇ ਬੈਡਰੂਮ ਨੂੰ ਮਾਸਟਰ ਬੈਡਰੂਮ ਨਾ ਕਿਹਾ ਕਰੋ, ਉਹ ਜੀ ਸਰਵੈਂਟ ਰੂਮ ਹੈ, ਮਾਸਟਰ ਤਾਂ ਉਹ ਹੈ, ਪਿਆਰ ਨਾਲ ਰੱਖ ਉਸਦਾ ਸਮਝੋ। ਇਹ ਗੁਰੂ ਨਾਨਕ ਦਾ ਘਰ ਹੈ, ਅਸੀਂ ਚੌਕੀਦਾਰ ਹਾਂ, ਫਿਰ ਸਾਰੇ ਸੁਖਮਾਨ। ਪਰਮੇਸ਼ਰ ਕਹਿੰਦੇ ਨੇ, ਗੁਰਦੇਵ ਕਹਿੰਦੇ ਨੇ, ਉੱਦਮ ਕਰਨ ਦੀਆਂ ਜੀਓ ਤੂੰ, ਕਿਉਂ ਨਹੀਂ? ਸਿੱਖ ਮਸਟ ਲਿਵ ਲਾਈਕ ਏ ਕਿੰਗ, ਸਾਨੂੰ ਤਾਂ ਕਿੰਗ ਬਣਾਇਆ ਗੁਰੂ ਨੇ। ਗੁਰੂ ਸਿੱਖ ਦੇ ਸੰਤੋਖ ਦਾ ਮਤਲਬ ਨਹੀਂ ਕਿ ਤੂੰ ਜ਼ਰੂਰ ਕਾਟਨ ਹੀ ਪਾਣੀ, ਅੱਛੇ ਤੋਂ ਅੱਛੇ ਬਸਤਰ ਪਾ, ਇਹ ਵੀ ਪ੍ਰੋਡਕਟੀਵਿਟੀ ਹੈ। ਇੱਕ ਘਰ 'ਚ ਅੱਛਾ ਸਿਲਕਨ ਕਾਰਪੇਟ ਅਸੀਂ ਲਿਆਉਂਦੇ ਹਾਂ, 200 ਬੰਦੇ ਨੂੰ ਰੁਜ਼ਗਾਰ ਮਿਲਦਾ ਹੈ। ਅਮੈਰੀਕਾ ਇੰਨੀ ਰਿਚ ਕੰਟਰੀ ਕਿਉਂ ਹੈ? ਇੱਥੇ ਕੰਜ਼ਿਊਮਰਿਜ਼ਮ ਹੈ। ਬਟ ਵੀ ਮਸਟ ਅੰਡਰਸਟੈਂਡ ਕਿ ਕ੍ਰੈਡਿਟ ਕਾਰਡ 'ਤੇ ਸਵਾਈਪ ਕਰਕੇ ਨਹੀਂ, ਜਦੋਂ ਪਰਮਾਤਮਾ ਦੇਗਾ ਉਦੋਂ ਕਾਰਪੇਟ ਵੀ ਵਧੀਆ ਲਵਾਉਣਗੇ, ਗੱਡੀਆਂ ਵੀ ਵਧੀਆ ਲਿਆਂਗੇ, ਕਿਉਂ ਮਸਜਿਦ ਲਈ, ਰੋਲਸ ਰਾਇਸ ਕਿਉਂ ਨਾ ਲਈਏ, ਬੈਂਟਲੇ ਕਿਉਂ ਨਾ ਲਈਏ, ਵਾਈ ਨਾਟ? ਜਦੋਂ ਗੁਰੂ ਦੇਗਾ, ਜੇ ਮੇਰੇ ਗੁਰੂ ਕੋਲ ਵਧੀਆ ਤੋਂ ਵਧੀਆ ਕਾਬਲੀ ਦੇ ਅਰਬੀ ਘੋੜੇ ਸਨ, ਅਤੇ ਗੁਰੂ ਦੇ ਸਿੱਖ ਕੋਲ ਵੀ ਵਧੀਆ ਤੋਂ ਵਧੀਆ ਗੱਡੀਆਂ ਚਾਹੀਦੀਆਂ, ਪਰਸਨਲ ਜੈਟ ਚਾਹੀਦੇ ਨੇ, ਜੇ ਗੁਰੂ ਮੇਰੀ ਸੁਣਦਾ ਤਾਂ ਸਭ ਨੂੰ ਪਰਸਨਲ ਜੈਟ ਦੇਵੇ ਪਰਮਾਤਮਾ, ਕਿਉਂ ਨਾ ਹੋਵੇ ਸਿੱਖ ਕੋਲ? ਅਸੀਂ ਗੁਰੂ ਦੇ ਸਿੱਖ ਹਾਂ, ਕਿਸੇ ਫਕੀਰ ਦੇ ਪੁੱਤਰ ਹਾਂ। ਮੈਨੂੰ ਇੱਕ ਮਾਤਾ ਕਹਿੰਦੀ ਹੈ, ਬਾਬਾ ਬੜਾ ਸ਼ੁਕੀਨੀ ਹੈ, ਸਿਲਕੀ ਪਰਦੇ ਪੱਲੇ ਪਾਉਂਦਾ। ਮੈਂ ਕਿਹਾ ਮਾਂ ਗੱਲ ਦੱਸੋ, ਚੁੱਪ ਕਰ ਗਈ। ਮੈਂ ਕਿਹਾ ਮਾਈ ਕਿਉਂ ਨਾ ਪਾਵਾਂ? ਨਹੀਂ ਨਹੀਂ, ਮੈਂ ਤਾਂ ਉਂਝ ਹੀ ਕਿਹਾ ਰੇਸ਼ਮੀ ਹੈ ਨਾ। ਮੈਂ ਕਿਹਾ ਹਾਂ ਮਾਂ, ਇਹ 60 ਗ੍ਰਾਮ ਦੀ ਕਰੇਬ ਨਹੀਂ ਹੈ, ਇਹ 80 ਗ੍ਰਾਮ ਦੀ ਕਰੇਬ ਹੈ, ਚਾਈਨੀਜ਼ ਕਰੇਬ ਹੈ, ਸ਼ੌਕ ਨਾਲ ਖਰੀਦੀ ਹੈ, ਕਹਿ ਕੇ ਮੰਗਵਾਈ ਹੈ। 80 ਗ੍ਰਾਮ ਚਾਹੀਦੀ ਹੈ, ਹਲਕੀ ਵਾਲੀ ਨਹੀਂ ਚਾਹੀਦੀ, ਵਧੀਆ ਤਾਂ ਵਧੀਆ ਚਾਹੀਦੀ, ਹੈਵੀ ਵੇਟ ਚਾਹੀਦੀ। ਮੈਂ ਕਿਸੇ ਫਕੀਰ ਦਾ ਪੁੱਤ ਹਾਂ? ਪਿਤਾ ਮੇਰੋ ਬੜੋ ਧਨੀ ਅਗਮਾ, ਮੇਰਾ ਗੁਰੂ ਕਲਗੀਧਰ ਪਾਤਸ਼ਾਹ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਮੈਂ ਰਾਜਕੁਮਾਰ ਹਾਂ, ਜਿਸ ਦਿਨ ਮੇਰਾ ਗੁਰਦੇਵ ਦੇਗਾ ਮੈਂ ਡਾਇਮੰਡ ਵੀ ਲਵਾਵਾਂਗਾ, ਕਿਉਂ ਨਹੀਂ ਲਵਾਵਾਂਗਾ? ਮੈਂ ਕਿਸੇ ਫਕੀਰ ਦਾ ਬੇਟਾ ਨਹੀਂ ਹਾਂ, ਮੈਂ ਬਾਦਸ਼ਾਹ ਦਾ ਪੁੱਤਰ ਹਾਂ, ਪਰ ਕਿਸੇ ਕੋਲ ਮੰਗਣ ਨਹੀਂ ਜਾਵਾਂਗਾ। ਜਦੋਂ ਮੇਰਾ ਗੁਰੂ ਦੇਗਾ,
اور دے گا کیوں نہیں دیندہ, جان کو دے, اجان کو دے, زمین کو دے, جمان کو دے, ہیں ساری سرشتی نو دے رہے ہیں, تینوں بھی دے گا, مان رکھ. شکرانے وچار دیندہ ہے, سب نو دیندہ ہے. جس کا پتا, پڑھو پیار نال, جس کا پتا تو ہے میرے سوامی, تس بارک پوک کیسی, نو ند نام ندان گرہ تیرے, من بانشے سو لیسی, تیرے جو دل آئے منگو دے کو لوں دے گا. پتا میرا بڑو دھنی اگما, وہ شہن شاہ دا شہن شاہ ہے, کہ تُو شہن شاہ ہے, تُو شہن شاہ دا پتر ہے, راج کمار ہے, لیو لائک اے کنگ, سنگ از کنگ, وائی ناٹ, یس, بٹ ڈونٹ سوائپ یور کریڈٹ کارڈ, ڈونٹ کریٹ ٹینشن فار یور سیلف, ڈونٹ کریٹ سٹریس فار یور سیلف, بی ایزی. ہیوی بادشاہ نے کیا, جیسی بت تیسا ہوئے ورتے, اپنا بل نہیں ہارے, ڈونٹ اسٹریچ یور مینس, اپنے بت ہی رہ, دے گا جب دے گا, کرپا کرے گا, سب سے کردہ کرتے بھی کرے گا. گردیو بخشش کرتے ہیں, سرب پالک سرب مانتری مان دیو ابھیو آد و داد, سرب پالک سرب گالک سرب کو پنکال, جتر تتر وراج ہی ابدوت روپ رسال. گرو نانک نے کیسا پیار دا شبد کیا, کہتے ہیں آ چرپٹ آپ پہ سمجھے آپ پہ بوجھے, اس کیا اتر دیجیے, وہ تو آپ سے آنا ہے, کہ میں جواب کی دیا, کہو نانک تم پار گرامی, تجھ کیوں بیسن دیجئے چرپٹ, تو برہم گیانی ہے, تو تے پہنچیا سدھ ہے, تیرا تے سوال کرنا نہیں بندہ, تو سوال کر رہے ہیں, پھر ہس پہ گرو نانک, کیونکہ یہ سدھ بھی نمت بنے سن. میں سدھ گوشت کی کتھا کی تھی, کچھ سیڑیاں دیتی ہیں مجھے 73 پوڑیاں دی, 15 گھنٹے دی MP3 ہے, پر وہ بڑا پیارا لگا مینو, ایسا جاپیا سدھ پرش بہت پہنچے مہاپرش سن, केवल नमित बने गुरु का ज्ञान संसार तक पहुंचे, क्योंकि साढ़े जे प्रश्न ने साढ़े लेवल के होंगे, सिद्धा के प्रश्न उस उच्च कोटि के प्रश्न ने, कि श्वास कितने ठहरता है, ए मन कितने ठहरता है, सारे योजे सवाल ने, दुनिया बनी किवें, दुनिया मिटी किवें, गुरमुख कौन है, मनमुख कौन है, ऐसे ऐसे उच्च पद्धर के सवाल ने, सिद्ध ही कर सकते, पर गुरदेव ने उन्होंने मान दिता, फिर नारी दस भी दिता, جیسے جلتے کمل نرالم مرغ آئی نے سانے, سورت شبد بھو ساگر ذریعے نانک نام وکھانے. جس طرح مرغابی بھجدی نہیں پانی, جس طرح کمل کا فل نرلیپ رہتا ہے, تم اس سنسار جانے ساریا خوشیاں ماندیا, پروار بچ رو, روزگار بچ رو, سارے دنیا دے کام کر, پر جڑا چت ہے نا, من جڑا نا, پرمیشور نے تول پورا, بول پورا, کیونکہ تیرے ہاتھوں ایک ماڑا کام ہوتا ہے, تیرے گرو نو لمب آ جاتا ہے, ایک ماڑا کام ہوتا ہے گرو نو لمب آ جاتا ہے, تو ایسا کچھ کر ہی نہ جہد کر کے تیرے گرو نو لمب آ جائے, تو گرو دا سمجھ کے کر, پھر دیکھ کنیاں برکتاں نے, بہت دینا ہے گرو, بیانت دینا ہے گرو, گرو نے دیتا ہے, کی لے کے آئے سن, کتوں کی لے کے پاکستان تو ساڈے بزرگ آئے سن, پتا میرے دسنا کاکا 50 روپے سن میری جیب, راجیا مگر انہوں نے پالیا, لوگ میرے ساتھ دے سکول میٹس میں کلاس فیلوز کہنے سن, اس پرنس جتندر پال کتوں آیا, گرو کی کرپا سے 50 روپے, میں ہوں کی بیجی نہ بیٹھا سا, کہتے کابل تو آئے سے خالی ہاتھ آیا, سب سے پرمیشور نے سب کچھ دیتا, دہندا ہے سب نہ جیاں کا ایک داتا, تو میں وسر نہ جائی, جتر تتر براہ جی اودھوت, پرمیشور جو ہے مایا تو رہت ہے, روپ رسال بڑا پیارا وجود ہے, اس رسمئی وجود ہے, نام تھامنا جا جا کر روپ رنگ نہ رے, وہ کوئی نام نہیں, وہ کوئی وشیش ٹھکانا نہیں, وہ کوئی جاتی نہیں, وہ کوئی روپ نہیں, کوئی رنگ نہیں, کوئی آکار نہیں, پر وہ آدی تو ہے, آد پورک, کتنے کنفیوز نہ ہونا, کہ وجود ہی نہیں ہے پاشا, آد پورک ہو شروع تو جے ادار مورت, اس کی کرپا برس رہی ہے تھوڑے پہ, اجون آد اسیک, اجونی ہے, جنم نہیں لینا, وہ آدی تو ہے, جدو سرشتی نہیں سی ادو نہیں ہوتی, آد سچ پڑھو پیار نال, آد سچ جگاد سچ ہے بھی سچ نانک, جدو سرشتی مٹ جائے گی ادو بھی وہ رہے گا, اسیک اسیک تو بھاوت کوئی کمی نہیں ہے, ہی از کمپلیٹ, ایبسولیوٹلی کمپلیٹ, دیس اور نہ پیس جا کر روپ ریکھنا راہ, نہ وہ وشیش دیس ہے, نہ کوئی وشیش پیس ہے, نہ وہ کوئی آکار ہے, نہ کوئی وشیش ان کسی موہ ہے, جتر دتر دسا وسا ہوئے پیدے ان کا, جتھے کتھے دسا بسا, میں نے کئی بار کہنا دسوں دشا, بچے پوچھتے ہیں کہ دیر آر فور ڈائریکشن,
ਤੁਸੀਂ ਦੱਸ ਕਿਵੇਂ ਗਈਆਂ? ਹਾਉ ਯੂ ਸੇ 10 ਡਾਇਰੈਕਸ਼ਨਸ? ਡਾਇਰੈਕਸ਼ਨਸ 10 ਹੀ ਹੁੰਦੀਆਂ, ਗੁਰੂ ਗਲਤੀ ਨਹੀਂ ਕਰ ਸਕਦਾ। ਚਾਰ ਡਾਇਰੈਕਸ਼ਨਸ ਨੇ, ਨਾਰਥ, ਈਸਟ, ਵੈਸਟ ਐਂਡ ਸਾਊਥ, ਠੀਕ, ਚਾਰ ਦਿਸ਼ਾ। ਪਰ ਜਿਹੜੇ ਚਾਰ ਕਾਰਨਰ ਨੇ ਜਿਹਨੂੰ ਕਹਿੰਦੇ ਨਾਰਥ ਈਸਟ, ਸਾਊਥ ਈਸਟ, ਸਾਊਥ ਵੈਸਟ, ਨਾਰਥ ਵੈਸਟ, ਚਾਰ ਹੋ ਗਏ, ਅੱਠ, ਧਰਤੀ ਅਤੇ ਆਕਾਸ਼, ਇਹ 10 ਦਿਸ਼ਾ ਨੇ। ਜਿਹੜੀ ਚਾਰ ਦਿਸ਼ਾ ਨੂੰ ਦਿਸ਼ਾ ਕਹਿੰਦੇ ਹਾਂ ਪੰਜਾਬੀ, ਜਿਹੜੀਆਂ ਚਾਰ ਕੋਨੇ ਨੇ ਇਹਨਾਂ ਨੂੰ ਦਿਸ਼ਾ ਕਹਿੰਦੇ ਹਾਂ। ਪਰ ਅਸੀਂ ਵੀ ਕਦ ਗਲਤੀ ਨਾ ਖਾ ਜਾਣਾ, ਵਿਸਾ ਦੋ ਵਾਰੀ ਆਉਂਦਾ ਜੀ, ਦੋ ਤਰੀਕੇ ਦਾ। ਇੱਕ ਵਿਸਾ ਉਹ ਜੇ ਜਿਹੜਾ ਟਾਈਮ ਦਾ ਮਈਅਰ ਹੈ। ਅੱਜ ਮੇਰੇ ਵੀਰ ਬੜੀਆਂ ਅੱਛੀਆਂ ਅੱਛੀਆਂ ਕਰੋਨੋਗ੍ਰਾਫ ਦੀਆਂ ਘੜੀਆਂ ਪਾਉਂਦੇ, ਬੜੀਆਂ ਕੀਮਤੀ ਕੀਮਤੀ, ਪਤਾ ਲੱਗਦਾ ਜੀ ਕੋਈ 10 ਲੱਖ ਦੀ ਘੜੀ ਹੈ ਇੰਡੀਅਨ ਰੁਪੀਜ਼ ਦੇ ਹਿਸਾਬ ਨਾਲ, ਕੋਈ 20 ਲੱਖ ਦੀ ਹੈ, ਕੋਈ 7 ਲੱਖ ਦੀ ਹੈ, ਕੋਈ 8 ਲੱਖ ਦੀ ਹੈ, ਇੰਨੀਆਂ ਇੰਨੀਆਂ ਮੋਟੀਆਂ ਘੜੀਆਂ। ਇਹਨੂੰ ਪੁੱਛੋ ਵੀ ਕਿਆ 25 ਘੰਟੇ ਦਿੰਦੀਆਂ? ਮੈਂ ਬੈਂਟਲੇ ਦੇ ਸ਼ੋਰੂਮ ਗਿਆ ਲੰਡਨ, ਐਵੇਂ ਮੇਰਾ ਮਨ 'ਚ ਆਇਆ ਮੈਂ ਦੇਖਾਂ ਤਾਂ ਸਹੀ ਇੰਨੀਆਂ ਮਹਿੰਗੀਆਂ ਘੜੀਆਂ। ਉਹਨੇ ਮੈਨੂੰ ਘੜੀ ਦਿਖਾਈ, ਕਹਿੰਦਾ ਜੀ ਇੰਡੀਅਨ ਰੁਪੀਜ਼ ਨੂੰ ਕਨਵਰਟ ਕੀਤਾ 35 ਲੱਖ ਦੀ। ਮੈਂ ਪੁੱਛਣਾ ਪਿਆ, ਮੈਂ ਕਿਹਾ ਭਾਈ ਡਜ਼ ਇਟ ਗਿਵ 24 ਆਵਰ ਦੇ ਡੇ? ਕਹਿੰਦਾ ਸੋਰੀ ਸਰ, ਦੇਰ ਓਨਲੀ 24 ਆਵਰਸ। ਮੈਂ ਕਹਿੰਦਾ ਵਟ ਇਜ਼ ਸੋ ਸਪੈਸ਼ਲ? ਕਹਿੰਦਾ ਜੀ ਮਾਈਨਿਊਟ ਟਾਈਮ ਦਿੰਦੀ। ਮੈਂ ਕਹਿੰਦਾ ਨਾ, ਬੈਟਰ ਵਾਚ ਵਿਚ ਕੋਸਟ ਮੀ ਨਥਿੰਗ, ਜਸਟ ਮਾਈ ਸਬਮਿਸ਼ਨ ਟੂ ਹਿਸ ਕਮੈਂਡ। ਕਹਿੰਦਾ ਉਹ ਕਿਹੜੀ? ਮੈਂ ਕਿਹਾ ਗੁਰੂ ਨਾਨਕ, ਡੂ ਯੂ ਵਾਂਟ ਟੂ ਨੋ ਅਬਾਊਟ ਹਿਮ? ਤੇਰੀ ਘੜੀ 1 ਮਿੰਟ ਦੇ ਜਾਂ 1 ਸੈਕਿੰਡ ਦੇ 50 ਟੁਕੜੇ ਕਰ ਸਕਦੀ ਵੱਧ ਤੋਂ ਵੱਧ। ਗੁਰੂ ਨਾਨਕ ਦੀ ਘੜੀ 1 ਸੈਕਿੰਡ ਦੇ 300 ਟੁਕੜੇ ਕਰਦੀ ਜੇ ਪਿਆਰ ਨਾਲ ਆਖੋ ਸੱਚ ਨਾਲ। ਪੜ੍ਹੋ ਪਿਆਰ ਨਾਲ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ। ਵਟ ਇਜ਼ ਦਿਸ ਨਿਮਖ? ਇਹ ਨਿਮਖ ਜਿਹੜਾ ਹੈ ਟਾਈਮ ਦਾ ਮਈਅਰ ਹੈ, 1 ਸੈਕਿੰਡ ਦਾ 300ਵਾਂ ਹਿੱਸਾ ਹੈ ਨਿਮਖ। ਰੋਜ਼ ਕੀਰਤਨ ਸਵੇਲੇ ਤੁਸੀਂ ਪਾਠ ਕਰਦੇ ਹੋ, ਪੜ੍ਹਦੇ ਹੋ ਨਾ, ਵਿਸਵੇ ਚਸੀਆਂ ਘੜੀ, ਪੜ੍ਹੋ ਪਿਆਰ ਨਾਲ, ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ। ਇਹ ਸਭ ਟਾਈਮ ਦੇ ਮਈਅਰ। 15 ਨਿਮਖ ਦਾ 1 ਵਿਸਾ ਹੁੰਦਾ, 15 ਵਿਸੇ ਦਾ 1 ਚਸਾ, 30 ਚਸਿਆਂ ਦਾ 1 ਪਲ, 60 ਪਲਾਂ ਦੀ 1 ਘੜੀ, 7.5 ਘੜੀਆਂ ਦਾ 1 ਪੈਰ, 8 ਪੈਰਾਂ ਦਾ 1 ਦਿਨ। ਟਾਈਮ ਨੂੰ ਟੁਕੜੇ ਕਰਕੇ ਕੈਲਕੂਲੇਟਰ ਲੈ ਕੇ ਬੈਠ ਜਾਣਾ, 1 ਨਿਮਖ ਜਿਹੜਾ 1 ਸੈਕਿੰਡ ਦਾ 300ਵਾਂ ਹਿੱਸਾ ਹੈ। ਅਤੇ ਪਾਤਸ਼ਾਹ ਕਹਿੰਦਾ ਇੰਨੀ ਦੇਰ ਵਾਸਤੇ ਵੀ ਤੇਰਾ ਮਨ ਅਗਰ ਜੁੜ ਜਾਏ ਨਾ ਪਰਮੇਸ਼ੁਰ ਨਾਲ, ਤਾਂ ਫਿਰ ਕੀ ਹੋਏਗਾ? ਲੱਖ ਖੁਸ਼ੀਆਂ, ਪੜ੍ਹੋ ਪਿਆਰ ਨਾਲ, ਲੱਖ ਖੁਸ਼ੀਆਂ ਪਾਤਸ਼ਾਹ ਇੱਕ ਚਿੱਤ ਜੇ 1 ਛਿੰਨ ਆਇਓ ਕਾਲ ਫਰਸ ਕੇ ਬੀਚ। ਗੁਰਦੇਵ ਕਿਰਪਾ ਕਰਦੇ, ਆਦ ਪੁਰਖ ਉਦਾਰ ਮੂਰਤ ਅਜੋਨ ਪੁਰਖ, ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ, ਦੇਸ ਤੋਰ ਨਾ ਭੇਸ ਜਾ ਕਰ ਰੂਪ ਦੇਖਣਾ ਰਾਗ, ਜਿਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਪਿਆਰ ਰੂਪ ਹੋ ਕੇ, ਦਇਆ ਰੂਪ ਹੋ ਕੇ, ਆਨੰਦ ਰੂਪ ਹੋ ਕੇ, ਗਿਆਨ ਰੂਪ ਹੋ ਕੇ ਸਭ ਵਿੱਚ ਬਿਰਾਜਮਾਨ ਹੈ। ਲੋੜ ਹੈ ਸਿਰਫ ਜੁੜਨ ਦੀ। ਮੇਰੇ ਮਨ ਪਰਦੇਸੀ ਦੇ ਪਿਆਰੇ ਆਓ ਕਰੇ, ਜਿੱਥੇ ਇਤਨਾ ਸਮਾਂ ਸੰਸਾਰ ਨਾਲ ਅਸੀਂ ਬਿਤਾਉਂਦੇ ਹਾਂ ਨਾ, ਕੁਝ ਪਲ ਕੁਝ ਘੜੀਆਂ ਆਪਣੇ ਆਪ ਨਾਲ ਬਿਤਾਈ, ਪਰਮਾਤਮਾ ਕਿਤੇ ਬਾਹਰ ਨਹੀਂ। ਅਤੇ ਰੋਜ਼ ਕਹਿੰਦੇ ਹਾਂ, ਸ਼ਬਦ ਆਉਂਦਾ ਨਾ, ਸਤਿਗੁਰ ਕਾ ਜੋ ਸਿੱਖ ਅਖਾਵੇ, ਸੋ ਭਲ ਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਸਨਾਨ ਕਰੇ ਅੰਮ੍ਰਿਤਸਰ ਨਾਮ। ਹੁਣ ਰੋਜ਼ ਸ਼ਨਾਨ ਅੰਮ੍ਰਿਤਸਰ ਉਹ ਸਰੋਵਰ ਦੀ ਗੱਲ ਨਹੀਂ ਹੋ ਰਹੀ ਹੈ, ਉਹ ਤਾਂ ਬਹੁਤ ਦੂਰ ਹੈ, ਕਿਵੇਂ ਜਾਓਗੇ ਰੋਜ਼? ਇੱਕ ਅੰਮ੍ਰਿਤ ਸਰੋਵਰ ਤੁਹਾਡੇ ਅੰਦਰ ਹੈ, ਪਰਮੇਸ਼ਰ ਦਾ ਨਾਮ ਜਿਹਦੇ ਸਹਾਰੇ ਸਾਡਾ ਜੀਵਨ ਹੈ। ਪੜ੍ਹਦੇ ਹੋ ਨਾ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੱਥੇ ਨਾਮ ਦੇ ਧਾਰੇ ਖੰਡ ਬ੍ਰਹਿਮੰਡ ਨੇ, ਉੱਥੇ ਗੁਰਦੇਵ ਕਹਿੰਦੇ ਨੇ ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਤੇਰੀ ਫਾਊਂਡੇਸ਼ਨ, ਤੇਰਾ ਜੀਵਨ ਦਾ ਸਹਾਰਾ ਇਹ ਨਾਮ ਹੈ, ਉਹ ਪਰਮੇਸ਼ਰ ਹੈ, ਉਹਦੀ ਸ਼ਕਤੀ ਹੈ ਜੋ ਤੇਰਾ ਅਸਲ ਸਵਰੂਪ ਹੈ, ਉਹਦੇ ਵਿੱਚ ਟਿਕ, ਉੱਥੇ ਵਸਦਾ ਹੈ ਅੰਮ੍ਰਿਤ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਸ਼ਬਦ ਨੂੰ ਅੰਦਰ ਵਿਚਾਰ, ਇਹ ਵਾਹਿਗੁਰੂ ਸ਼ਬਦ ਪੜ੍ਹਨਾ ਨਾ ਤੂੰ, ਇਹਦੇ ਅਰਥ ਸਮਝ। ਵਾਸ ਕਿਹਨੂੰ ਕਹਿੰਦੇ? ਅਸਚਰਜ, ਫਿਰ ਉਹਦਾ ਜੁੜ ਜਾ। ਜਿਉਂ ਜਿਉਂ ਤੇਰੀ ਬਿਰਤੀ ਬ੍ਰਹਮਾਕਾਰ ਹੋਏਗੀ, ਇੱਕ ਬਿਰਤੀ ਹੈ ਸਾਡੀ ਸੰਸਾਰੀ, ਸਾਡੇ ਧਿਆਨ ਵਿੱਚ ਪਰਿਵਾਰ ਜਾਂਦਾ ਹੈ, ਬੱਚੇ ਜਾਂਦੇ ਨੇ, ਇਹਨੂੰ ਪਰਮੇਸ਼ਰ ਵਿੱਚ ਲੈ ਜਾ। ਕਿਤਨਾ ਵਿਸ਼ਾਲ ਹੈ ਪਰਮੇਸ਼ਰ, ਕਿਤਨਾ ਵੱਡਾ ਹੈ ਬ੍ਰਹਮੰਡ, ਕਿਤਨਾ ਵੱਡਾ ਹੈ।
ਮਿੱਟੀ ਨੂੰ ਲਿਜਾਈ ਜਾ, ਇੱਕ ਅਵਸਥਾ ਆਏਗੀ ਸਵਾਸ ਵੀ ਰੁਕ ਜਾਏ। ਉਹਨੂੰ ਕਹਿੰਦੇ ਚੌਥਾ ਪਰ, ਹੋਰ ਕੁਛ ਨਹੀਂ ਚੌਥਾ ਪਰ, ਉੱਥੇ ਉੱਥੇ ਉਸ ਅਸਲ ਹੈ ਪਹਿਲਾਂ। ਤਾਂ ਹੀ ਗੁਰਦੇਵ ਨੇ ਕਿਹਾ ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਚੌਥਾ ਪਦ ਮੰਜ਼ਿਲ ਨਹੀਂ ਹੈ, ਮੰਜ਼ਿਲ ਪਰਮ ਪਦ ਹੈ, ਪਰ ਚੌਥੇ ਪਦ ਹੀ ਜਾਵਾਂਗੇ ਉੱਥੋਂ ਰਸਤਾ ਮਿਲੇਗਾ ਪਰਮ ਪਦ ਦਾ। ਹੁਣ ਚੌਥਾ ਪਦ ਕੀ ਹੈ? ਕੱਲ ਇੱਕ ਹੋਮਵਰਕ ਦਿੱਤਾ ਸੀ ਮੈਂ, ਖੜ ਕਿਸੇ ਕੀਤਾ ਕਿ ਨਹੀਂ ਕੀਤਾ। ਕੱਲ ਦਾ ਸਵਾਲ ਸੀ ਮੇਰਾ ਕਿ ਪਰਮਾਤਮਾ ਕਣ ਕਣ ਵਿੱਚ ਹੈ ਕਿ ਕਣ ਕਣ ਵਿੱਚ ਪਰਮਾਤਮਾ ਹੈ? ਕਣ ਕਣ ਹੀ ਤਾਂ ਪਰਮਾਤਮਾ ਹੈ, ਅਤੇ ਬਾਣੀ ਬਾਹਰ ਕਹਿੰਦੀ ਘੱਟ ਘੱਟ ਮੈਂ ਹਰਜੂ ਬੰਦੇ, ਪਿਆ ਘੱਟ ਘੱਟ ਵੀ ਪਰਮਾਤਮਾ ਵਿੱਚ ਹੈ? ਦੈਟ ਵਾਜ਼ ਮਾਈ ਕੁਐਸਚਨ ਯੈਸਟਰਡੇ। ਇਹਦਾ ਆਂਸਰ ਕੱਲ੍ਹ ਦੇ ਹਨ, ਬਾਣੀ 'ਚ ਹੀ ਹੈ। ਅੱਜ ਦਾ ਵੀ ਕੁਐਸਚਨ ਲੈ ਜਾਂਦਾ, ਚੌਥਾ ਪਦ ਚਾਰ ਪਦ ਪੜ੍ਹਨੇ ਆ ਰੋਜ਼, ਚੌਥੇ ਪਦ ਕੋ ਜੋ ਨਰ ਚੀਨੇ, ਚੌਥਾ ਪਦ, ਵਟ ਇਜ਼ ਦਿਸ ਚੌਥਾ ਪਦ? ਤਿੰਨ ਅਵਸਥਾ ਨੇ, ਜਾਂ ਅਸੀਂ ਜਾਗ ਰਹੇ ਹਾਂ, ਜਾਂ ਅਸੀਂ ਸੋ ਰਹੇ ਹਾਂ, ਜਾਂ ਅਸੀਂ ਸੁਪਨਾ ਦੇਖ ਰਹੇ ਹਾਂ। ਈਦਰ ਵੀ ਆਰ ਵਾਈਡ ਅਵੇਕ ਔਰ ਵੀ ਆਰ ਇਨ ਡੀਪ ਸਲੀਪ ਔਰ ਵੀ ਆਰ ਡ੍ਰੀਮਿੰਗ। ਕੋਈ ਵਿਅਕਤੀ ਐਸਾ ਕੱਢੋ ਜਿਹੜਾ ਇਸ ਤਿੰਨ ਤੋਂ ਉੱਤੇ ਚੌਥੀ ਅਵਸਥਾ 'ਚ ਹੈਗਾ, ਨਾ ਉਹ ਸੁੱਤਾ ਪਿਆ, ਨਾ ਉਹ ਜਾਗ ਰਿਹਾ, ਨਾ ਉਹ ਸੁਪਨਾ ਦੇਖ ਰਿਹਾ, ਉਹ ਕੌਣ ਹੈ? ਕੁੱਲ ਬੋ ਉਹ ਅਵਸਥਾ ਚੌਥਾ ਪਰ, ਪਰ ਮਿਲੇਗਾ ਐਵੇਂ ਜਦੋਂ ਵਿਅਕਤੀ ਬ੍ਰਹਮਾਕਾਰ ਕਰੋਗੇ ਸਵਾਸ। ਸਿਮਰਨ ਪੁੱਛਣਾ ਕਿਵੇਂ ਸਿਮਰਨ? ਇਹ ਚਾਰ ਬਾਣੀਆਂ ਸਾਡੇ ਅੰਦਰ, ਗਿਆਨ ਖੰਡ ਜਾਣਾ, ਕੀਤੀਆਂ ਖਾਣੀ, ਕੀਤੀਆਂ ਬਾਣੀ, ਚਾਰ ਬਾਣੀਆਂ ਸਾਡੇ ਅੰਦਰ ਜੇ ਇਹ ਜੀਵਾ ਤੋਂ ਬੋਲਦੇ ਹਾਂ ਬੈਖਰੀ ਬਾਣੀ, ਗਲੇ ਵਿੱਚ ਮਧਮਾ, ਹਿਰਦੇ ਵਿੱਚ ਪਛੰਤੀ, ਇਹ ਨੇਵਲ ਜਿੱਥੋਂ ਓਰੀਜੀਨੇਟ ਹੁੰਦੀ ਹੈ ਸਾਊਂਡ, ਇਸ ਲਈ ਇਹਨੂੰ ਧੁਨੀ ਕਹਿੰਦੇ ਹਾਂ ਪੰਜਾਬੀ, ਧੁਨੀ ਤੋਂ ਸਾਊਂਡ ਓਰੀਜੀਨੇਟ ਹੁੰਦੀ। ਸਵਾਸ ਕਹਿੰਦੇ ਪੰਜ ਤਰ੍ਹਾਂ ਦੇ ਨਾਦ ਨੇ, ਪੰਜ ਤਰ੍ਹਾਂ ਦੀਆਂ ਧੁਨਾਂ, ਵਿਦਵਾਨ ਜਨ ਮਹਾਂਪੁਰਸ਼ ਬੈਠੇ ਨੇ ਕੀਰਤਨੀਆਂ ਸਾਡੇ ਭਾਈ ਨਰਿੰਦਰ ਸਿੰਘ ਜੀ, ਤੱਤ ਵਿੱਤ ਘਨ ਨਾਦ ਸ਼ੂਗਰ, ਅਸੀਂ ਸ਼ੂਗਰ ਬਾਣੀ ਪੜ੍ਹਦੇ ਹਾਂ, ਜ਼ਿਆਦਾ ਵਿਆਖਿਆ 'ਚ ਨਾ ਜਾਈਏ। ਸ਼ੂਗਰ ਕਹਿੰਦੇ ਜਿਹੜੀ ਹਵਾ ਨਾਲ ਚੱਲਦੀ ਹੈ, ਹਵਾ ਦੱਸਦੀ ਹੈ, ਇਹ ਸਵਾਸ ਲੈਂਦੇ ਹਾਂ, ਸਵਾਸ ਸਾਡੇ ਨੇਵਲ ਨਾਲ ਟਕਰਾਉਂਦਾ, ਇਹ ਹੈ ਧੁਨੀ, ਇਹਨੂੰ ਕਹਿੰਦੇ ਧੁਨੀ, ਇੱਥੋਂ ਉੱਠਦੀ, ਇਹ ਪਰਾਬਾਣੀ, ਇਹ ਪਛੰਤੀ, ਇਹ ਮਧਮਾ, ਇਹ ਬੈਕਰੀ। ਸਾਡੇ ਕੰਨ ਬੈਕਰੀ ਸੁਣਦੇ ਨੇ, ਉਹ ਕੁਛ ਨਹੀਂ ਸੁਣਦੇ, ਲੇਕਿਨ ਜਦੋਂ ਅਸੀਂ ਸਿਮਰਨ ਗਹਿਰਾ ਕਰਦੇ ਹਾਂ, ਜੇਵਾ ਤੋਂ ਜਪਦੇ ਹਾਂ, ਇਹ ਜਿੰਦ ਜਪਣਾ ਗਲੇ ਵਿੱਚ ਪਹੁੰਚ ਗਿਆ, ਆਪਣੇ ਆਪ ਚੱਲ ਰਿਹਾ ਅੰਦਰ ਆਵਾਜ਼ ਗੂੰਜ ਰਹੀ ਹੈ ਜਾਪ, ਹਿਰਦੇ ਵਿੱਚ ਪਹੁੰਚ ਗਿਆ, ਇਹ ਲਿਵ ਹੋ ਗਈ, ਧਿਆਨ ਗੁਰੂ ਨਾਲ ਜੁੜ ਗਿਆ, ਹਿਰਦੇ ਤੋਂ ਜਪ ਰਹੇ। ਪਰ ਇਹ ਵਾਹਿਗੁਰੂ ਕਿਰਪਾ ਕਰੇ ਚੌਥੀ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ, ਸਿਮਰਨ ਪਰਾ ਵਿੱਚ ਉਤਰ ਜਾ, ਇਹਨੂੰ ਕਹਿੰਦੇ ਧੁਨ ਨਾਲ ਜੁੜ ਜਾਣਾ। ਸੁਰਤ ਸ਼ਬਦ ਪਵਨ ਸਾਗਰ ਕਰੀਏ, ਸੁਰਤ ਧੁਨ ਨਾਲ ਜੁੜ ਗਈ, ਸੁਰਤ ਧੁਨ ਚੇਲਾ। ਪੁੱਛਿਆ ਨਾ ਗੁਰੂ ਨਾਨਕ ਨੂੰ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਗੁਰਦੇਵ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਵਿੱਚ ਧੁਨ, ਧੁਨ ਵਿੱਚ ਸੁਰਤ ਟਿਕ ਗਏ, ਉਹ ਧੁਨ ਵਿੱਚ ਟਿਕਣਾ ਪੜਾ, ਇਹ ਤੁਹਾਡੇ ਜਤਨ ਨਾਲ ਨਹੀਂ ਹੋਏਗਾ, ਇਹ ਉਹਦੀ ਕਿਰਪਾ ਦੁਆਰਾ ਹੋਏਗਾ। ਪਰ ਪਛੰਤੀ ਤੱਕ ਤੁਸੀਂ ਆਪਣੇ ਉੱਦਮ ਕਰਕੇ ਜਾ ਸਕਦੇ ਹੋ, ਹਿਰਦੇ ਤੋਂ ਸਿਮਰਨਾ ਤੁਹਾਡੇ ਵਾਸੀ 'ਚ ਹੈ, ਪਰਾ ਤੋਂ ਸਿਮਰਨਾ ਤੁਹਾਡੇ ਵਾਸੀ 'ਚ ਨਹੀਂ ਹੈ। ਪਰ ਗੁਰੂ ਕਿਰਪਾ ਕਰੇਗਾ, ਜਦੋਂ ਸਿਮਰਨ ਪਰਾ ਵਿੱਚ ਉਤਰ ਜਾਂਦਾ, ਸਵਾਸ ਵੀ ਟਿਕ ਜਾਂਦਾ, ਸਵਾਸ ਵੀ ਰੁਕ ਜਾਂਦਾ, ਸਵਾਸ ਠਹਿਰ ਜਾਂਦਾ, ਪਰ ਉੱਥੇ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ ਹੈ, ਕੁਛ ਨਹੀਂ ਹੋਏਗਾ, ਕੁਛ ਨਹੀਂ ਹੋਏਗਾ, ਸਰੀਰ ਬਣਿਆ ਰਹੇਗਾ। ਪ੍ਰਭਾਵੇ ਬਿਨ ਸਾਸ ਦੇ ਰਾਖੇ, ਸਵਾਸ ਵੀ ਟਿਕ ਜਾਏਗਾ। ਲੇਕਿਨ ਚੌਥੇ ਪਦ ਉਹ ਅਵਸਥਾ ਹੈ, ਚੌਥਾ ਪਦ, ਇਹ ਤਿੰਨ ਅਵਸਥਾ ਨੇ, ਜਾਗਰਤ, ਸੁਪਨ ਅਤੇ ਸੁਸ਼ੁਪਤੀ। ਇਹਨੂੰ ਅਧਿਆਤਮ ਦਿੱਤੀ ਨਾ, ਜਾਗਰਤ, ਸੁਪਨ ਔਰ ਸੁਸ਼ੁਪਤੀ, ਵਾਈਡ ਅਵੇਕ, ਡੀਪ ਸਲੀਪ ਐਂਡ ਡ੍ਰੀਮਿੰਗ। ਇਸ ਤੋਂ ਬਾਅਦ ਚੌਥੀ ਅਵਸਥਾ ਵਿੱਚ ਜਾਣਾ ਹੈ, ਉੱਥੋਂ ਸ਼ੁਰੂ ਹੁੰਦਾ ਰਸਤਾ ਪਰਮ ਪਦ ਦਾ। ਤਾਂ ਹੀ ਗੁਰਦੇਵ ਨੇ ਕਿਹਾ ਹੈ, ਪਾਤਸ਼ਾਹ ਕਹਿੰਦੇ ਨੇ ਤੀਨ ਗੁਣਾ ਮੈਂ ਸਹਿਜ ਨਾ ਮਿਲੇ, ਤ੍ਰੈ ਗੁਣਾ ਮੈਂ ਸਹਿਜ ਨਾ ਮਿਲੇ, ਤ੍ਰੈ ਗੁਣ ਭਰਮ ਭੁਲਾਏ, ਗਾਵੀਏ ਸੁਣੀਏ ਕਿਆ ਕਥੀਏ, ਜਾਂ ਮੁੱਢੋਂ ਭੁੱਥਾ ਜਾਏ, ਚੌਥੇ ਪਦ ਮੈਂ ਸਹਿਜ ਮਿਲੇ, ਗੁਰਮੁਖ ਪੱਲੇ ਪਾਏ। ਚੌਥਾ ਪਦ ਵਿੱਚ ਸਹਿਜ, ਇਹ ਸਹਿਜ ਜਿਹੜੀ ਨਾ ਪੜ੍ਹਦੇ ਹੋ ਰੋਜ਼ ਅਨੰਦ ਸਾਹਿਬ, ਅਨੰਦ ਬਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਖੇਤੀ, ਇਹ ਸਹਿਜ ਜਿਹੜਾ ਹੈ ਇਹ ਚੌਥੇ ਪਦ ਵਿੱਚ ਪਹੁੰਚਦਾ, ਉੱਥੇ ਪਹੁੰਚਣੇ ਵਾਸਤੇ ਸਾਡੀ ਮੰਜ਼ਿਲ ਉਹ ਹੈ, ਲੈ ਜਾਏਗਾ ਗੁਰੂ ਇਹ ਸਿਮਰਨ। ਅਸੀਂ ਕਹਿੰਦੇ ਪੜ੍ਹਨਾ ਜਿਹੜਾ ਜਪਣਾ ਨਾ ਵਾਹਿਗੁਰੂ,
ਇਹ ਗੁਰੂ ਨੂੰ ਆਪਣੀ ਬਾਂਹ ਫੜਾਣੀ, ਗੁਰੂ ਨਾਨਕ ਨੂੰ ਬਾਂਹ ਫੜਾਣੀ। ਇੱਕ ਵਾਰੀ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤੈਨੂੰ ਅਨੋਖਾ ਹੈ ਰੂਪ ਦਿੱਤਾ। ਪਹਿਲਾਂ ਹੋਈ ਕੁਰਬਾਨ ਹੈ ਜਾਨ ਤੇਰੀ, ਕੇਸ ਕੰਘਾ ਕਸਹਿਰਾ ਤੇ ਕੜਾ ਤੇਰਾ, ਪਾਈ ਗਤਵੇ ਸਜੇ ਕਿਰਪਾਨ ਤੇਰੀ, ਤੇਰੀ ਜੱਗ ਤੋਂ ਵੱਖਰੀ ਨੁਹਾਰ ਤੱਕ ਕੇ ਸਿਫਤ ਕਰਦਾ ਏ ਸਾਰਾ ਜਹਾਨ ਤੇਰੀ, ਸੋਹਣੀ ਸੀਸ ਤੇ ਸਜੇ ਤੂਫਾਨ ਵਿਲੇ ਉੱਚੀ ਸੁੱਤੀ ਦਸਤਾਰ ਦੀ ਸ਼ਾਨ ਤੇਰੀ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਵਕਤੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੁਆਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਦੀਆਂ ਸੰਗਤਾਂ ਨੂੰ ਗੁਰਮਤ ਦੀਆਂ ਵਿਚਾਰਾਂ ਦੁਆਰਾ ਸਤਿਗੁਰਾਂ ਦੇ ਲੜਨ ਲੱਗਣ ਦਾ ਉਪਦੇਸ਼ ਦਿੱਤਾ। ਔਰ ਕੁਝ ਸਮਾਂ ਇਹ ਸਨਮਾਨ ਜੇ ਯਤਨ ਪ੍ਰਾਪਤ ਹੋਇਆ ਆਪ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ। ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਕੁਝ ਕਹਿਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਬਾਣੀ ਅੰਦਰ ਫਰਮਾਨ ਕਰਦੇ ਨੇ, ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਤੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨੂੰ ਸੰਤ ਆਖਿਆ ਜਾਂਦਾ ਜਿਹੜੇ ਸਵਾਸ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਨੇ। ਜਿਸ ਸਮੇਂ ਭਾਈ ਮਤੀ ਦਾਸ ਜਿਨ੍ਹਾਂ ਨੂੰ ਦਿੱਲੀ ਦੀ ਧਰਤੀ ਉੱਤੇ ਆਰੇ ਦੇ ਨਾਲ ਦਫਾਰ ਕਰ ਦਿੱਤਾ ਗਿਆ, ਭਾਈ ਮਤੀ ਦਾਸ ਦਾ ਤਨ ਆਰੇ ਦੇ ਨਾਲ ਫੱਟੀਆਂ ਦੇ ਵਿੱਚ ਜਕੜ ਕੇ ਦਫਾਰ ਕਰ ਦਿੱਤਾ ਗਿਆ, ਖੂਨ ਦੇ ਫੁਆਰੇ ਵਗੇ। ਪਰ ਗੁਰੂ ਦਾ ਸਿੱਖ ਜਦੋਂ ਸੀਸ ਉੱਤੇ ਆਰਾ ਚੱਲ ਰਿਹਾ ਸੀ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ, ਰੋਮ ਰੋਮ ਵਿੱਚ ਰਚੀ ਹੋਈ ਬਾਣੀ, ਤਨ ਆਰੇ ਦੇ ਨਾਲ ਦਫਾਰ ਹੋਇਆ, ਦਫਾਰ ਹੋਏ ਤਨ ਦੇ ਵਿੱਚੋਂ ਬਾਣੀ ਦੀ ਧੁਨ ਆਉਂਦੀ ਰਹੀ ਜਿੰਨਾ ਚਿਰ ਸਰੀਰ ਗਰਮ ਰਿਹਾ। ਜਿਨ੍ਹਾਂ ਨੇ ਗੁਰੂ ਦੇ ਨਾਲ ਪੀਤ ਪਾਈ ਉਹਨਾਂ ਨੇ ਸਿੱਖੀ ਵੀ ਜ਼ਿੰਦਗੀ ਦੇ ਵਿੱਚ ਕਮਾਈ। ਗੁਰੂ ਦੇ ਨਾਲ ਪ੍ਰੀਤ ਭਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣਾ ਜਮੂਰਾਂ ਦੇ ਨਾਲ ਮਾਤ

ਕਢਾਇਆ, ਆਪਣੇ ਪੁੱਤਰ ਦਾ ਕਾਲਜਾ ਮੁੱਖ ਵਿੱਚ ਵੀ ਪਵਾਇਆ। ਗੁਰੂ ਨਾਲ ਪ੍ਰੀਤ ਪਾਈ ਭਾਈ ਤਾਰੂ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣੇ ਸਿਰ ਦਾ ਖੋਪਰ ਵੀ ਤਰਵਾਇਆ। ਗੁਰੂ ਨਾਲ ਪ੍ਰੀਤ ਪਾਈ ਭਾਈ ਮਨੀ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾਇਆ। ਗੁਰੂ ਨਾਲ ਪ੍ਰੀਤ ਪਾਈ ਉਹਨਾਂ ਮਹਾਨ ਜੁਝਾਰੂ ਸਿੰਘਾਂ ਨੇ, ਜਿਨ੍ਹਾਂ ਨੇ ਜੂਨ 84 ਦੇ ਵਿੱਚ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਹੋਇਆਂ ਆਪਣੇ ਪ੍ਰਾਣਾਂ ਦੀ ਹੋਸੀ ਦੇ ਕੇ, ਆਪਣੀ ਸਾਹ ਲੱਗਦਾ ਖੂਨ ਪਾ ਕੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕੀਤੀ। ਉਹ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਨੂੰ ਕਮਾਇਆ, ਜਿਨ੍ਹਾਂ ਦੀ ਇੱਕ ਆਵਾਜ਼ ਦੇ ਉੱਤੇ ਮੁਰਦਾ ਹੋਈ ਕੌਮ ਦੇ ਵਿੱਚ ਮੁੜ ਕੇ ਫਿਰ ਅਣਖ ਪੈਦਾ ਹੋਈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੀਵਨ ਨੂੰ ਕਮਾਇਆ ਹੁੰਦਾ, ਜਿਨ੍ਹਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ, ਉਹਨਾਂ ਦੀ ਰਸਨਾ ਉੱਤੇ ਪਰਮਾਤਮਾ ਦਾ ਆਪ ਪਾਸ ਹੋ ਜਾਇਆ ਕਰਦਾ। ਜੇ ਇੱਕ ਵੀ ਆਪਣੀ ਰਸਨਾ ਵਿੱਚੋਂ ਲਫ਼ਜ਼ ਕਹਿ ਦੇਣ, ਉਹ ਅਟਲ ਸੱਚ ਹੋਇਆ ਕਰਦੇ ਨੇ। ਪਰ ਬੜੇ ਦੁਖਾਂਤ ਦੇ ਨਾਲ ਕਹਿਣਾ ਪੈਂਦਾ, ਉਹ ਯੋਧਿਆਂ ਦੀ ਕੌਮ, ਬਹਾਦਰਾਂ ਦੀ ਕੌਮ ਅੱਜ ਪਤਕ ਪਣੇ ਵੱਲ ਵੱਧਦੀ ਜਾ ਰਹੀ ਹੈ। ਅਸੀਂ ਆਪਣੇ ਸਿਰਾਂ ਦੇ ਉੱਪਰ ਦਸਤਾਰਾ ਲਾਉਂਦੇ ਜਾ ਰਹੇ ਹਾਂ। ਜਿਹੜੀ ਸਾਡੀ ਵੱਖਰੀ ਪਹਿਚਾਣ, ਜਿਹੜੇ ਵਚਨ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਭਾਈ ਜੈਤਾ ਜੀ ਦੇ ਨਾਲ ਕੀਤੇ ਕਿ ਜੈਤਾ ਜੀ, ਮੈਂ ਆਪਣੇ ਸਿੱਖ ਨੂੰ ਇਹੋ ਜਿਹਾ ਸਰੂਪ ਦੇਵਾਂਗਾ ਕਿ ਗੁਰੂ ਕਾ ਖਾਲਸਾ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਖੜਾ ਹੋਵੇ, ਉਹਦੀ ਪਹਿਚਾਣ ਵੱਖਰੀ ਹੋਵੇਗੀ। ਉਸ ਗੁਰੂ ਕੇ ਖਾਲਸੇ ਦੀ ਰਹਿਣੀ, ਉਹਦੀ ਬਹਿਣੀ, ਉਹਦੀ ਕਹਿਣੀ ਦੁਨਿਆਵੀ ਲੋਕਾਂ ਦੇ ਨਾਲ ਵੱਖਰੀ ਹੋਵੇਗੀ। ਪਹਿਲਾਂ ਉਹ ਕਿਸੇ ਉੱਤੇ ਜ਼ੁਲਮ ਕਰੂਗਾ ਨਹੀਂ। ਦੁਖੀ ਮਜਲੂਮਾਂ ਨਿਰਦੋਸ਼ਾਂ ਉੱਤੇ ਹੁੰਦਾ ਜ਼ੁਲਮ, ਆਪਣੀ ਅੱਖਾਂ ਦੇ ਸਾਹਮਣੇ ਉਹ ਗੁਰੂ ਕਾ ਖਾਲਸਾ ਕਦੇ ਜਰੂਗਾ ਨਹੀਂ। ਅੱਜ ਅਸੀਂ ਬਾਣੀ ਅਤੇ ਬਾਣੇ ਦੇ ਸਿਧਾਂਤ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਹਾਂ, ਸਿਰਾਂ ਦੇ ਉੱਪਰ ਦਸਤਾਰਾ ਲਾਉਂਦੇ ਜਾ ਰਹੇ ਹਾਂ, ਆਪਣੇ ਰੋਮਾਂ ਦੀ ਬੇਅਦਬੀ ਕਰਦੇ ਜਾ ਰਹੇ ਹਾਂ। ਮਹਿੰਗੇ ਮੁੱਲ ਮਿਲੀ ਸਰਦਾਰੀ ਕੋ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਕਰਵਾ ਰਿਹਾ।

ਜੇਕਰ ਸਾਡੇ ਵੱਡਿਆਂ ਨੇ ਇਸ ਚਿੱਠੀ ਨੂੰ ਕਮਾਉਣ ਖਾਤਰ ਅਨੇਕਾਂ ਦੁੱਖਾਂ ਨੂੰ ਖੜੇ ਮੱਤੇ ਪ੍ਰਵਾਨ ਕੀਤਾ, ਮਹਾਨ ਯੋਧਿਆਂ ਨੇ ਖੂਨ ਦੇ ਸਾਗਰਾਂ ਦੇ ਵਿੱਚ ਤਾਰੀਆਂ ਲਾਈਆਂ, ਤਾਂ ਅੱਜ ਸਾਡੀਆਂ ਸਰਦਾਰੀਆਂ ਬਰਕਰਾਰ ਨਹੀਂ। ਜੇਕਰ ਇਸ ਦੁਨੀਆਂ ਦੇ ਉੱਤੇ ਕੋਈ ਚੜਕੇ ਆਇਆ, ਹਿੰਦੁਸਤਾਨ ਦੀ ਧਰਤੀ ਉੱਤੇ ਕੋਈ ਚੜਕੇ ਆਇਆ, ਭਾਵੇਂ ਇਸੇ ਸਮੇਂ ਦੀਆਂ ਹਕੂਮਤਾਂ ਹੋਈਆਂ, ਪਰ ਚੜਕੇ ਆਇਆ ਜ਼ਾਲਮ ਦੇ ਨਾਲ ਮੱਥਾ, ਕੇਵਲ ਤਾਂ ਕੇਵਲ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ, ਇਸ ਗੁਰੂ ਕੇ ਖਾਲਸੇ ਨੇ ਲਾਇਆ। ਇਹ ਹਿੰਦੁਸਤਾਨ ਦੇ ਉੱਤੇ ਚੜ ਚੜ ਕੇ ਦਰਵਾਣੇ ਲੋਕ ਆਉਂਦੇ ਰਹੇ, ਇਸ ਹਿੰਦੁਸਤਾਨ ਸੋਨੇ ਦੀ ਤਲੀ ਲੁੱਟ ਲੁੱਟ ਕੇ ਵਾਪਸ ਜਾਂਦੇ ਰਹੇ, ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਚੜਕੇ ਆਉਂਦੇ ਉਹਨਾਂ ਹਮਲਾਵਰਾਂ ਦੇ ਉੱਤੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਇਸ ਹਿੰਦੁਸਤਾਨ ਦੀ ਧਰਤੀ ਉੱਤੇ ਜਦ ਕੋਈ ਜ਼ਾਲਮ ਚੜਕੇ ਆਇਆ, ਉਸ ਨੂੰ ਕੇਵਲ ਤਾਂ ਕੇਵਲ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇੱਥੇ ਨਾਦਰ ਸਾਹਿਬ ਚੜਕੇ ਆਇਆ, ਜੇਕਰ ਉਹਦਾ ਪਿਛਲਾ ਜੀਵਨ ਨਾਦਰ ਸਾਹਿਬ ਦਾ ਪੜ੍ਹ ਕੇ ਵੇਖੀਏ, ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ, ਉਹ ਬੱਕਰੀਆਂ ਭੇਡਾਂ ਚਾਰਦਾ ਚਾਰਦਾ ਜੰਗਲਾਂ ਦੇ ਵਿੱਚ ਉਹਨੂੰ ਕੁਝ ਲੁਟੇਰੇ ਮਿਲੇ, ਉਹ ਲੁਟੇਰਿਆਂ ਦੇ ਨਾਲ ਰਹਿੰਦਾ ਹੋਇਆ ਬੜਾ ਬਹਾਦਰ ਅਤੇ ਦਲੇਰ ਬਣ ਗਿਆ। ਥੋੜ੍ਹਾ ਹੀ ਸਮੇਂ ਦੇ ਵਿੱਚ ਦਲੇਰੀ ਕਾਰਨ ਉਹਨਾਂ ਚੋਰਾਂ ਦਾ ਬਦਮਾਸ਼ਾਂ ਦਾ ਆਗੂ ਬਣਿਆ। ਆਗੂ ਬਣਨ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਮੁਲਕ ਤਾਂ ਕੀ ਦੂਸਰੇ ਮੁਲਕਾਂ ਦੇ ਉੱਤੇ ਵੀ ਰਾਜ ਕੀਤਾ। ਜਦੋਂ ਉਸਨੇ ਈਰਾਨ ਦੇ ਵਿੱਚ ਪੈਦਾ ਹੋਇਆ, ਉਸਨੇ ਇਰਾਕ ਨੂੰ ਜਿੱਤਿਆ, ਕਈ ਮੁਲਕਾਂ ਦੇ ਲੋਕ ਨਾਦਰ ਦਾ ਨਾਂ ਸੁਣ ਕੇ ਘਬਰਾਉਣ ਲੱਗੇ। ਉਹਨੂੰ ਪਤਾ ਲੱਗਿਆ ਹਿੰਦੁਸਤਾਨ ਉਹ ਸੋਨੇ ਦੀ ਚਿੜੀ ਹੈ ਜਿੱਥੇ ਧਨ ਦੌਲਤ ਦੀ ਕੋਈ ਤਾਦਾਦ ਨਹੀਂ। ਤਾਂ ਨਾਦਰ ਸਾਹਿਬ ਆਪਣੀਆਂ ਲੈ ਕੇ ਫੌਜਾਂ ਨੂੰ ਉਹ ਲਾਹੌਰ ਦੀ ਧਰਤੀ ਉੱਤੇ ਆਇਆ। ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਉਹ ਤਾਂ ਭੈ ਮੰਨਦਿਆਂ ਹੋਇਆ ਉਹਦੇ ਅੱਗੇ ਆਪਣੀ ਈਨ ਮੰਨ ਲਈ। ਈਨ ਮੰਨ ਕੇ ਉਸ ਨੂੰ 50,000 ਰੁਪਇਆ ਦੇਣ ਦਾ ਵਾਅਦਾ ਕੀਤਾ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ। ਜਦੋਂ ਈਨ ਮੰਨੀ, ਉਸ ਤੋਂ ਬਾਅਦ ਉਹ ਹੋਇਆ ਦਾਖਲ ਪੰਜਾਬ ਦੇ ਵਿੱਚ। ਉਹ ਦਿੱਲੀ ਦੇ ਤਖ਼ਤ ਉੱਤੇ ਪਹੁੰਚਿਆ। ਦਿੱਲੀ ਦੇ ਤਖ਼ਤ ਦੇ ਉੱਤੇ ਉਸ ਸਮੇਂ ਮੁਹੰਮਦ ਸ਼ਾਹ ਰੰਗੀਲਾ ਉਹ ਤਖ਼ਤ ਉੱਤੇ ਬੈਠਾ, ਜਿਹੜਾ ਪਰਜਾ ਦਾ ਮਾਲਕ, ਜਿਹੜੇ ਇਲਾਕੇ ਦਾ ਮਾਲਕ ਕਮਜ਼ੋਰ ਹੋਵੇ, ਜਿਹੜਾ ਨਲਾਇਕ ਹੋਵੇ, ਆਪਣੇ ਪਰਜਾ ਪ੍ਰਤੀ, ਆਪਣੇ ਰਾਜ ਪ੍ਰਤੀ ਪੂਰਾ ਵਫ਼ਾਦਾਰ ਨਾ ਹੋਵੇ, ਉਹ ਬਹੁਤੀ ਦੇਰ ਆਪਣੇ ਰਾਜ ਭਾਗ ਨੂੰ ਸਾਂਭ ਕੇ ਨਹੀਂ ਰੱਖ ਸਕਦਾ। ਤਾਂ ਜਦੋਂ ਮੁਹੰਮਦ ਰੰਗੀਲਾ, ਉਹਦਾ ਜੀਵਨ ਕੀ ਹੈ, ਉਹਨੇ ਸਾਰਾ ਦਿਨ ਨਫਾ ਕਰਨਾ, ਜੂਆ ਖੇਡਣਾ, ਜਦੋਂ ਸਮਾਂ ਮਿਲਣਾ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਵਿੱਚ ਤੁਰ ਜਾਣਾ, ਆਪਣੇ ਇਲਾਕੇ ਆਪਣੇ ਰਾਜ ਭਾਗ ਦੀ ਅਸਾ ਪਰ ਪ੍ਰਵਾਹ ਨਾ ਕੀਤੀ, ਉਹਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਨਾਦਰ ਸ਼ਾਹ ਨੇ। ਉਹਨੇ ਦਿੱਲੀ ਨੂੰ ਵੀ ਰੱਜ ਕੇ ਲੁੱਟਿਆ, ਦਿੱਲੀ ਨੂੰ ਲੁੱਟ ਕੇ ਉੱਥੋਂ ਕੋਹੇ ਨੂਰ ਹੀਰਾ ਲੈ ਕੇ ਕਰੋੜਾਂ ਰੁਪਏ ਦਾ ਧਨ ਮਾਲ ਲੁੱਟ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਅਤੇ ਧਨ ਦੌਲਤ ਲੁੱਟ ਕੇ ਆਪਣੇ ਘੋੜਿਆਂ ਤੇ ਊਂਠਾਂ ਦੇ ਉੱਤੇ ਲੱਦ ਕੇ ਉਹ ਵਾਪਸ ਮੁੜਿਆ। ਜਦੋਂ ਉਸ ਦੀ ਲੁੱਟ, ਉਸ ਦੇ ਅਤਿਆਚਾਰ ਦਾ ਗੁਰੂ ਕੇ ਖਾਲਸੇ ਨੂੰ ਪਤਾ ਲੱਗਿਆ, ਤਾਂ ਗੁਰੂ ਕੇ ਖਾਲਸੇ ਨੇ ਇਕੱਤਰ ਹੋ ਕੇ ਇੱਕ ਵਿਚਾਰ ਕੀਤੀ, ਇਹ ਚੜਕੇ ਆਏ ਨਾਦਰ ਨੂੰ ਸਭ ਕੁਝ ਸਿਖਾਇਆ ਜਾਏ।
ਜਦੋਂ ਨਾਦਰ ਦੀਆਂ ਫੌਜਾਂ ਦਿੱਲੀ ਤੋਂ ਵਾਪਸ ਮੁੜੀਆਂ, ਕਰਨਾਲ ਪਾਰ ਕੀਤਾ ਤਾਂ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਰਾਤ ਨੂੰ ਗੁਰੂ ਕੇ ਖਾਲਸੇ ਨੇ ਹੱਲਾ ਬੋਲਣਾ, ਉਹਦਾ ਲੁੱਟਿਆ ਹੋਇਆ ਮਾਲ ਅਤੇ ਬਹੁ ਬੇਟੀਆਂ ਜੋ ਬੰਦੀ ਬਣਾਈਆਂ ਹੋਈਆਂ ਉਹਨਾਂ ਨੂੰ ਦਰਾਨੀਆਂ ਦੇ ਕੋਲੋਂ, ਨਾਦਰ ਦੀਆਂ ਫੌਜਾਂ ਦੇ ਕੋਲੋਂ ਆਜ਼ਾਦ ਕਰਵਾਉਣਾ, ਉਹਨਾਂ ਨੂੰ ਉਹਨਾਂ ਦੇ ਘਰ ਸਹੀ ਸਲਾਮਤ ਪਹੁੰਚਾਉਣਾ। ਇਹ ਸਿਲਸਿਲਾ ਲਗਾਤਾਰ ਲੰਮਾ ਸਮਾਂ ਚੱਲਿਆ। ਲੈ ਕੇ ਕਰਨਾਲ ਤੋਂ ਲਾਹੌਰ ਤੱਕ ਜਾਂਦਿਆਂ ਜਾਂਦਿਆਂ ਲੁੱਟਿਆ ਹੋਇਆ ਨਾਦਰ ਦਾ ਮਾਲ, ਉਹਦਾ ਬਹੁਤ ਸਾਰਾ ਭਾਰ ਹੌਲਾ ਕਰ ਦਿੱਤਾ ਗੁਰੂ ਕੇ ਖਾਲਸੇ ਨੇ। ਤਾਂ ਜਦੋਂ ਲਾਹੌਰ ਪਹੁੰਚਿਆ, ਲਾਹੌਰ ਪਹੁੰਚ ਕੇ ਬੜਾ ਹੈਰਾਨ ਹੋਇਆ। ਉਹ ਆਖਣ ਲੱਗਿਆ ਕਿ ਮੇਰੇ ਘੋੜਿਆਂ ਦੀ ਪੌੜਾਂ ਦੀ ਪੌੜ ਸੁਣ ਕੇ, ਆਵਾਜ਼ ਸੁਣ ਕੇ ਪੌੜਾਂ ਦੀ, ਹਿੰਦੁਸਤਾਨ ਦੇ ਲੋਕ ਹਰ ਤਰ ਕੰਬਣ ਲੱਗ ਪੈਂਦੇ ਸੀ। ਇਹ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਕਿਹੜੀ ਕੌਮ ਪੈਦਾ ਹੋ ਗਈ ਜਿਹਨੇ ਸ਼ੇਰ ਦੇ ਜਵਾਨੇ ਦੇ ਵਿੱਚੋਂ ਮਾਪ ਲੁੱਟਿਆ ਹੋਵੇ। ਬੜਾ ਹੈਰਾਨ ਹੋਇਆ, ਬੜਾ ਕ੍ਰੋਧਵਾਨ ਹੋਇਆ। ਜਦੋਂ ਇਸ ਨੇ ਸਵਾਲ ਕੀਤਾ ਤਾਂ ਖਾਨ ਬਹਾਦਰ ਜਕਰੀਆ ਖਾਨ ਆਖਣ ਲੱਗਿਆ, ਇਹ ਕੌਮ ਹੈ ਸਿੱਖ ਕੌਮ ਜਿਨ੍ਹਾਂ ਦੇ ਆਗੂ ਹੋਏ ਨੇ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਇਹਨਾਂ ਨੂੰ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਵਾਇਆ, ਇਸ ਕੌਮ ਦੇ ਵਿੱਚ ਇਹੋ ਜਿਹੀ ਸਪਿਰਟ ਪੈਦਾ ਕਰ ਦਿੱਤੀ, ਇਹੋ ਜਿਹੀ ਸ਼ਕਤੀ ਪੈਦਾ ਕਰ ਦਿੱਤੀ। ਅਸੀਂ ਇਹਨਾਂ ਨੂੰ ਇਸ ਕੌਮ ਨੂੰ ਖਤਮ ਕਰਨ ਦੀ ਖਾਤਰ ਬੜੇ ਤੋਂ ਬੜੇ ਯਤਨ ਕੀਤੇ। ਇਹਨਾਂ ਦੇਗਾਂ ਵਿੱਚ ਕਾੜਿਆ ਗਿਆ, ਇਹਨਾਂ ਦੇ ਤਨ ਉੱਤੇ ਰੂਈ ਲਪੇਟ ਕੇ ਇਹਨਾਂ ਨੂੰ ਸਾੜਿਆ ਗਿਆ, ਇਹਨਾਂ ਦੇ ਸਿਰਾਂ ਦੇ ਖੋਪੜੇ ਉਤਾਏ ਗਏ, ਇਹਨਾਂ ਦੇ ਬੰਦ ਬੰਦ ਕੱਟੇ ਗਏ। ਪਤਾ ਨਹੀਂ ਇਹ ਕਿਹੋ ਜਿਹੀ ਕੌਮ ਹੈ, ਇਹ ਕਿਸੇ ਦੇ ਝੁਕਾਇਆ ਝੁਕਦੀ ਨਹੀਂ। ਇੱਕ ਇੱਕ ਗੁਰੂ ਕਾ ਸਿੰਘ ਹਜ਼ਾਰਾਂ ਮੁਗਲਾਂ ਦੀਆਂ ਧੱਗੀਆਂ ਉਡਾ ਕੇ ਰੱਖ ਦਿੰਦਾ ਹੈ, ਪਤਾ ਨਹੀਂ ਇਹ ਕੌਮ ਕਿਹੋ ਜਿਹੀ ਹੈ। ਤਾਂ ਜਦੋਂ ਇਹ ਗੱਲਾਂ ਖਾਨ ਬਹਾਦਰ ਜਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਣੀਆਂ ਕੀਤੀਆਂ ਤਾਂ ਨਾਦਰ ਤਾਂ ਜਾਣ ਲੱਗਿਆ, ਕਹਿਣ ਲੱਗਿਆ, ਜਕਰੀਆ ਖਾਨ ਇਹ ਕੌਮ ਦਾ ਉਤਾਰਾ ਕਿੱਥੇ ਹੈ, ਕੌਮ ਰਹਿੰਦੀ ਕਿੱਥੇ ਆ, ਮੈਂ ਚਾਹੁੰਦਾ ਇਸ ਕੌਮ ਦਾ ਮਰੀਆ ਮੇਟ ਕਰ ਦੇਵਾਂ, ਇਸ ਦਾ ਖੁਰਾ ਖੋਦ ਮਟਾ ਦੇਵਾਂ ਜਿਨ੍ਹਾਂ ਨੇ ਮੇਰਾ ਲੁੱਟਿਆ ਹੋਇਆ ਮਾਲ ਮੇਰੇ ਕੋਲ ਖੋਇਆ। ਤਾਂ ਜਕਰੀਆ ਖਾਨ ਨੇ ਦੱਸਣਾ ਕੀਤਾ, ਇਹ ਘੋੜਿਆਂ ਦੀਆਂ ਕਾਠੀਆਂ ਉੱਤੇ ਰਾਤਾਂ ਗੁਜ਼ਾਰਦੇ ਨੇ, ਇਹ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ, ਪਰ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਕੇ ਵੀ ਅੰਤ ਵਿੱਚ ਕਹਿੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦਾ ਆਸਰਾ, ਇਹਨਾਂ ਦੇ ਅੰਦਰ ਇਹੋ ਜਿਹੀ ਕਿਹੜੀ ਚੀਜ਼ ਇਹਨਾਂ ਦੇ ਗੁਰੂ ਨੇ ਪੈਦਾ ਕਰ ਦਿੱਤੀ ਹੈ। ਤਾਂ ਨਾਦਰ ਤਾਂ ਆਖਣ ਲੱਗਿਆ, ਜਕਰੀਆ ਖਾਂ ਜੇ ਇੰਨੀ ਬਹਾਦਰ ਕੌਮ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਹਿੰਦੁਸਤਾਨ ਦੇ ਮਾਲਕ ਬਣ ਕੇ ਬਹਿ ਜਾਣਗੇ। ਇਹ ਗੱਲ ਸੁਣਦਿਆਂ ਸਾਰ ਖਾਨ ਬਹਾਦਰ ਜਕਰੀਆ ਖਾਂ ਦੇ ਸੱਤੀ ਕੱਪੜੀ ਅੱਗ ਲੱਗ ਗਈ, ਫੜ ਕੇ ਤੋਲੇ ਹੋਇਆ। ਤਾਂ ਲਾਹੌਰ ਦਰਬਾਰ ਦੇ ਵਿੱਚ ਬੈਠਿਆ ਹੋਇਆ ਉਸ ਨੇ ਇਲਾਕੇ ਦੇ ਚੌਧਰੀ ਬੁਲਾਏ, ਜਿਨ੍ਹਾਂ ਦੇ ਵਿੱਚੋਂ ਮਰਿਆਲੇ ਦਾ ਚੌਧਰੀ ਅਤੇ ਇਲਾਕੇ ਦੇ ਚੌਧਰੀ ਬੁਲਾ ਕੇ ਭਰੇ ਦਰਬਾਰ ਦੇ ਅੰਦਰ ਲਾਹੌਰ ਦੀ ਧਰਤੀ ਉੱਤੇ ਖਾਨ ਬਹਾਦਰ ਜਕਰੀਆ ਖਾਨ ਸਿੱਖ ਕੌਮ ਦਾ ਖੁਰਾ ਖੋਜ ਮਟਾਉਣ ਦੀ ਖਾਤਰ ਜੋ ਇੱਕ ਭਰੇ ਦਰਬਾਰ ਦੇ ਵਿੱਚ ਤਕਰੀਰ ਕਰ ਰਿਹਾ, ਜੋ ਸਿੰਘਾਂ ਨੂੰ ਆਖ ਰਿਹਾ, ਉਹਨਾਂ ਸਿੰਘਾਂ ਦੇ ਖਿਲਾਫ ਸਿੰਘਾਂ ਨੂੰ ਖਤਮ ਕਰਨ ਦੇ ਬਾਅਦ ਮੁਗਲ ਪਠਾਣਾ ਨੂੰ ਇਕੱਤਰ ਕਰਕੇ ਜੋ ਕੁਝ ਆਖ ਰਿਹਾ, ਉਹਨਾਂ ਲਈਆਂ ਤੋਂ ਜਾਣੂ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਤਾ ਇਹ ਜਾਣੂ ਕਰ।

ਬਹਾਦਰ ਜਕਰੀਆ ਖਾਨ ਨੇ ਲਾਹੌਰ ਦਰਬਾਰ ਦੇ ਅੰਦਰ ਇਲਾਕੇ ਦੇ ਚੌਧਰੀਆਂ ਨੂੰ ਬੁਲਾਇਆ, ਬੁਲਾ ਕੇ ਆਖਣ ਲੱਗਿਆ, ਤੁਹਾਡੇ ਵਿੱਚੋਂ ਹੈ ਕੋਈ ਯੋਧਾ ਜਿਹੜਾ ਹਰਿਮੰਦਰ ਸਾਹਿਬ ਦੀ ਧਰਤੀ ਉੱਤੇ ਚੜ ਕੇ ਜਾਵੇ, ਜਿਸ ਸਰੋਵਰ ਦੇ ਵਿੱਚ ਸਿੱਖ ਇਸ਼ਨਾਨ ਕਰਕੇ ਉੱਥੋਂ ਸ਼ਕਤੀ ਪ੍ਰਾਪਤ ਕਰਦੇ ਨੇ, ਜਿਸ ਗੁਰੂ ਦਰਬਾਰ ਦੇ ਵਿੱਚ ਸੀਸ ਝੁਕਾ ਕੇ ਉੱਥੋਂ ਬਲ ਪ੍ਰਾਪਤ ਕਰਦੇ ਨੇ, ਉਸ ਨੂੰ ਜੋ ਖਤਮ ਕਰ ਸਕੇ, ਸਰੋਵਰ ਨੂੰ ਪੂਰ ਸਕੇ, ਦਰਬਾਰ ਸਾਹਿਬ ਨੂੰ ਢਾਹ ਸਕੇ, ਤਾਂ ਭਰੇ ਦਰਬਾਰ ਦੇ ਵਿੱਚ ਉਸ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਸਿੱਖਾਂ ਨੂੰ ਪੜ੍ਹ ਕੇ ਲੈ ਕੇ ਆਵੇ ਜਾਂ ਫਿਰ ਕਿਤੇ ਸਿੱਖ ਦੀ ਦਸਤ ਪਾਵੇ, ਸਿੱਖਾਂ ਦੇ ਸਿਰਾਂ ਦੇ ਉੱਤੇ ਇਨਾਮ ਰੱਖ ਦਿੱਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਵਿਦਵਾਨ ਨੇ ਲਿਖਿਆ ਵੀ ਖਾਨ ਜਕਰੀਏ ਸਖ਼ਤ ਐਲਾਨ ਕੀਤਾ, ਭਾਈ ਖਾਨ ਜਕਰੀਏ ਸਖ਼ਤ ਐਲਾਨ ਕੀਤਾ, ਜੋ ਵੀ ਹੁਕਮ ਬਜਾਵੇ ਇਨਾਮ ਲੈ ਜਾਏ, ਜਿਉਂਦਾ ਸਿੱਖ ਨਾ ਕਿਤੇ ਵੀ ਨਜ਼ਰ ਆਵੇ, ਕੋਈ ਦਸਤ ਪਾਵੇ ਇਨਾਮ ਲੈ ਜਾਏ, ਰੁਤਬਾ ਦਿਓ ਜਾਂ ਜਿਉਂਦੇ ਸਿੱਖ ਤਾਈ ਮੁਸਕਾ ਬੰਨ ਕੇ ਲਿਆਵੇ ਇਨਾਮ ਲੈ ਜਾਏ, ਖੁੱਲ ਜਾਲਮਾ ਦਿੱਤੀ ਤੂਫਾਨ ਵਿਜੇ ਸਿਰ ਵੱਜ ਕੇ ਲਿਆਵੇ ਇਨਾਮ ਲੈ ਜਾਏ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਤਾਂ ਉਹ ਸਮੇਂ ਬਹੁਤ ਸਾਰੇ ਇਲਾਕੇ ਦੇ ਚੌਧਰੀਆਂ ਨੇ ਧਨ ਦੌਲਤ ਦੀ ਖਾਤਰ, ਆਪਣੇ ਸਵਾਰਥਾਂ ਖਾਤਰ, ਜ਼ਮੀਨਾਂ ਦੀ ਖਾਤਰ ਗੁਰੂ ਪੰਥ ਦੇ ਨਾਲ ਗੁਦਾਰੀ ਕੀਤੀ, ਜਿਨ੍ਹਾਂ ਦੇ ਵਿੱਚੋਂ ਕਰਮਾ ਸੀਮਾ, ਰਾਮਾ ਰੰਧਾਵੇ ਵਾਲਾ, ਧਰਮਦਾਸ, ਜੋਧਪੁਰੀਆ, ਹਰਭਗਤ ਨਿਰੰਜਣੀਆਂ, ਜਿਨ੍ਹਾਂ ਦੇ ਵਿੱਚੋਂ ਮੰਡਿਆਲੇ ਦਾ ਚੌਧਰੀ ਮੱਸਾ ਰੰਗੜੇ, ਇਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਨਾ ਲੈ ਕੇ ਲਾਹੌਰ ਦਰਬਾਰ ਦੀ ਫੌਜ ਸਿੱਖ ਪਰਿਵਾਰਾਂ ਦੇ ਘਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਹਮਲੇ ਕੀਤੇ, ਚੁਣ ਚੁਣ ਕੇ ਘਰਾਂ ਦੇ ਵਿੱਚੋਂ ਸਿੱਖ ਪਰਿਵਾਰਾਂ ਦੇ ਵਿੱਚੋਂ ਨੌਜਵਾਨ ਸਿੱਖਾਂ ਨੂੰ ਲਿਆ ਕੇ ਉਹਨਾਂ ਨੂੰ ਕਤਲ ਕਰਵਾਇਆ। ਲਾਹੌਰ ਦਰਬਾਰ ਦੇ ਕੋਲੋਂ ਇਹਨਾਂ ਨੇ ਬੜਾ ਇਨਾਮ ਪਾਇਆ, ਬਹੁਤ ਲੋਕਾਂ ਨੇ ਇਹਨਾਂ ਦੇ ਵਿੱਚੋਂ ਸਤਿਕਾਰਯੋਗ ਭੈਣਾਂ ਜਿਨ੍ਹਾਂ ਦੇ ਸਿਰ ਕਤਲ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਸਜਾ ਕੇ ਉਹਨਾਂ ਨੇ ਵੀ ਇਹ ਗੱਲ ਆਖਿਆ ਕਿ ਚੜ੍ਹਦੀ ਉਮਰ ਦਾ ਅੱਲਰ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੱਚਾ ਜਿਹਦੇ ਮੁੱਖ ਦੇ ਉੱਤੇ ਅਜੇ ਦਾੜੀ ਮੁੱਠ ਨਹੀਂ ਆਈ, ਬਹੁਤ ਸਤਿਕਾਰਯੋਗ ਭੈਣਾਂ ਦਾ ਵੀ ਸਿਰ ਵੱਢ ਕੇ ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚੋਂ ਮਾਣ ਪ੍ਰਾਪਤ ਕੀਤਾ, ਇਨਾਮ ਪੜਾਇਆ। ਇਹ ਸਮਾਂ ਸਿੱਖ ਕੌਮ ਉੱਤੇ ਇੱਕ ਵਾਰ ਨਹੀਂ ਆਇਆ, ਅਨੇਕਾਂ ਵਾਰ ਆਇਆ। ਇਹੋ ਜਿਹਾ ਭਿਆਨਕ ਸਮਾਂ ਜੂਨ 84 ਤੋਂ ਬਾਅਦ ਵੀ ਸਿੱਖ ਕੌਮ ਉੱਤੇ ਆਇਆ, ਜਦੋਂ ਬਹੁਤ ਅਕਿਰਤ ਘਣ ਲੋਕਾਂ ਨੇ ਕੌਮ ਧਰਮ ਲਈ ਕੀਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਿਲਾਂ ਵਿੱਚੋਂ ਭੁਲਵਾਇਆ, ਸਿੱਖ ਕੌਮ ਦੇ ਮਹਾਨ ਹੀਰਿਆਂ ਨੂੰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰਵਾਇਆ, ਗੁਦਾਰੀ ਕਰਕੇ ਮਕਬਰੀ ਕਰਕੇ ਸਿੰਘਾਂ ਨੂੰ ਫੜਵਾਇਆ, ਉਸ ਸਮੇਂ ਦੀਆਂ ਸਾਲਮ ਸਰਕਾਰਾਂ ਨੂੰ ਗ੍ਰਿਫਤਾਰ ਕਰਵਾਇਆ ਜਿਨ੍ਹਾਂ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ